Keep it on the voice of the city, CJMR 1320.

0: your home for community. CJMR 1320.
1: Major.

0: Keep it on the voice of the city, CJMR 1320.
1: Hello.
2: Hello.
3: Oh,

0: ਅਮਰੀਕਾ ਚੋ ਵੀ ਉੱਠ ਕੇ ਆ ਜਾਂਗੇ ਸ਼ੇਰ।
1: This is CJMR 1320, the voice of the city.

ਮਾਂ ਪਿਓ ਤੋਂ ਪੁੱਤ ਦੇ ਵਿਛੋੜੇ ਦਾ ਦੁੱਖ, ਇਸ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ। ਇਸ ਚੀਜ਼ ਨੂੰ ਲਿਖ ਕੇ ਜਾਂ ਗਾ ਕੇ ਬਿਆਨ ਨਹੀਂ ਕਰ ਸਕਦਾ, ਇਹ ਸਿਰਫ ਮਹਿਸੂਸ ਹੀ ਹੋ ਸਕਦੀ ਹੈ। ਇਹ ਉਹਨੂੰ ਪਤਾ ਜਿਹਦੇ ਨਾਲ ਹੋਈ ਹੈ। ਦੁੱਖ ਬਹੁਤ ਗੱਲਾਂ ਦਾ, ਪਰ ਉਹਨਾਂ ਚੋਂ ਸਭ ਤੋਂ ਵੱਡਾ ਦੁੱਖ ਇਹ ਹੈ ਕਿ ਹੁਣ ਮੈਂ ਬੋਲ ਰਿਹਾ ਪਰ ਉਹ ਨਹੀਂ ਬੋਲਦਾ।

Your home for culture, community, and unity here on CJMR 1320.

ਸਾਨੂੰ ਮੰਜ਼ਲਾ ਨਾ ਪਿਆਰ ਵੀਰੇ ਹੀਰਾ ਨਾ ਨਹੀਂ ਤਕਦੀਰਾਂ ਨਾਲ ਵੈਰ ਸਾਡਾ ਲੀਰਾ ਨਾ ਨਹੀਂ ਤਕਦੀਰਾਂ ਨਾਲ ਵੈਰ ਸਾਡਾ ਲੀਰਾ ਨਾ ਨਹੀਂ।

0: ਦੱਸਾਂ ਤੇਰੇ ਬਾਪੂ ਦਾ ਜੋ ਹਾਲ ਹੋਇਆ, ਸਾਰੀ ਦੁਨੀਆਂ ਨੂੰ ਕਿੰਨਾ ਦੁੱਖ ਲੱਗਾ ਜੋ ਇਸ ਪਰਿਵਾਰ ਦੇ ਨਾਲ ਹੋਇਆ। ਆਰਪੀ ਸਿੱਧੂ।
1: You're listening to CJMR 1320, the voice of the city.

Keep it on the Voice of the City, CJMR 1320.

0: This is CJMR 1320, the voice of the city.
1: ਕੰਮਾਂ ਕਾਰਾਂ ਚ ਬਿਜ਼ੀ ਆ, ਇਹਦਾ ਮਤਲਬ ਇਹ ਨਹੀਂ ਕਿ ਤੈਨੂੰ ਕੋਈ ਹੋਰ ਵਿਆਹਣ ਆਜੂਗਾ। ਮੰਗ ਤੂੰ ਚੱਟ ਦੀ ਆ ਤੇ ਵਿਆਹਣ ਵੀ ਤੈਨੂੰ ਫਿਰ ਚੱਟ ਹੀ ਆਊਗਾ।

0: ਜੀਹਦੇ ਵਿੱਚ ਦੀ ਸਾਹ ਵਗਦੇ ਸੀ, ਜੀਹਦੇ ਵਿੱਚ ਦੀ ਸਾਹ ਵਗਦੇ, ਉਹ ਬਿਨਾਂ ਸਾਹਾਂ ਤੋਂ ਆਪ ਨਿਭਾਉਣਾ ਸੌਖਾ ਨਹੀਂ ਹੁੰਦਾ। ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ, ਜੋ ਕੱਲਾ ਕਹਿਰਾ ਨਿੰਮ ਨਿਸ਼ਾਨ ਸੀ, ਉਹ ਆਪੇ ਸਿੜੀ ਤੇ ਪਾਉਣਾ ਸੌਖਾ ਨਹੀਂ ਹੁੰਦਾ। ਸਿਆਸਤ ਦੀ ਭੈੜੀ ਜੁੰਡਲੀ ਤੋਂ, ਸਿਆਸਤ ਦੀ ਭੈੜੀ ਜੁੰਡਲੀ ਤੋਂ ਵਿਹੜੇ ਪਈ ਲਾਸ਼ ਬਚਾਉਣਾ ਸੌਖਾ ਨਹੀਂ ਹੁੰਦਾ। ਉਹਦੇ ਵਿਆਹ ਦੇ ਨੇੜੇ ਤੇੜੇ ਜਾਏ, ਉਹਦੇ ਵਿਆਹ ਦੇ ਨੇੜੇ ਤੇੜੇ ਜਾਏ, ਪੁੰਜੇ ਪਾ ਕੇ ਮੱਥੇ ਸਿਹਰਾ ਸਜਾਉਣਾ ਸੌਖਾ ਨਹੀਂ ਹੁੰਦਾ। ਰੋ ਧੋ ਕੇ ਹੰਝੂ ਮੁੱਕਿਆਂ ਤੋਂ, ਰੋ ਰੋ ਹੰਝੂ ਮੁੱਕਿਆਂ ਤੋਂ ਥਾਪੀ ਮਾਰ ਕੇ ਜਾਗਰਵਾਉਣਾ ਸੌਖਾ ਨਹੀਂ ਹੁੰਦਾ। ਆਪਣੀ ਚਿਖਾ ਦੇ ਵਾਰਸ ਨੂੰ, ਆਪਣੀ ਚਿਖਾ ਦੇ ਵਾਰਸ ਨੂੰ ਆਪਣੇ ਹੱਥੀ ਲਾਂਬੂ ਲਾਉਣਾ ਸੌਖਾ ਨਹੀਂ ਹੁੰਦਾ। ਜਿਹਦੇ ਕੰਡਾ ਚੁਵਿਆ ਰੜਕਦਾ ਸੀ, ਜਿਹਦੇ ਕੰਡਾ ਚੁਵਿਆ ਰੜਕਦਾ ਸੀ, ਉਹਦਾ ਸਿਵਾ ਚਗਾਉਣਾ ਸੌਖਾ ਨਹੀਂ ਹੁੰਦਾ। ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ, ਜੋ ਰੱਬ ਤੋਂ ਲਿਆ ਸੀ ਰੱਬ ਦੇ ਦਰ ਤੇ, ਪਾਣੀ ਵਿੱਚ ਵਹਾਉਣਾ ਸੌਖਾ ਨਹੀਂ ਹੁੰਦਾ। ਘਰ ਅਫਸੋਸ ਬਹਾਨੇ ਆਇਆਂ ਦੇ ਨਾਲ, ਘਰ ਅਫਸੋਸ ਬਹਾਨੇ ਆਇਆਂ ਦੇ ਨਾਲ ਫੋਟੋ ਖਿਚਵਾਉਣਾ ਸੌਖਾ ਨਹੀਂ ਹੁੰਦਾ। TRP ਵਾਲੀਆਂ ਗਿਰਜਾਂ ਨੂੰ, TRP ਵਾਲੀਆਂ ਗਿਰਜਾਂ ਨੂੰ ਆਪਣੇ ਜਿਗਰ ਦਾ ਮਾਸ ਖਵਾਉਣਾ ਸੌਖਾ ਨਹੀਂ ਹੁੰਦਾ। ਪੁੱਤ ਦੇ ਭੋਗ ਤੇ ਆਏ ਲੋਕਾਂ ਦਾ, ਪੁੱਤ ਦੇ ਭੋਗ ਤੇ ਆਏ ਲੋਕਾਂ ਦਾ ਆਪ ਬੋਲ ਕੇ ਦੁੱਖ ਵੰਡਾਉਣਾ ਸੌਖਾ ਨਹੀਂ ਹੁੰਦਾ। ਢਿੱਡੋਂ ਕੱਢੇ ਦੇ ਆਖਰੀ ਵੇਲੇ, ਢਿੱਡੋਂ ਕੱਢੇ ਦੇ ਆਖਰੀ ਵੇਲੇ ਰੁੱਖ ਲਗਾ ਕੇ ਹਵਾ ਬਚਾਉਣਾ ਸੌਖਾ ਨਹੀਂ ਹੁੰਦਾ। ਵੜਦੇ ਸਾਰ ਹਵੇਲੀ ਦੇ ਵਿੱਚ, ਵੜਦੇ ਸਾਰ ਹਵੇਲੀ ਦੇ ਵਿੱਚ ਮਾਂ ਮਾਂ ਕਰਦਾ ਪੁੱਤ ਭਲਾਉਣਾ ਸੌਖਾ ਨਹੀਂ ਹੁੰਦਾ। ਹੱਡ ਵੱਢ ਕੇ ਪਾਲਿਆ ਸੀ ਜੋ, ਹੱਡ ਵੱਢ ਕੇ ਪਾਲਿਆ ਸੀ ਜੋ, 6 ਫੁੱਟੇ ਦਾ ਬੁੱਤ ਲਗਾਉਣਾ ਸੌਖਾ ਨਹੀਂ ਹੁੰਦਾ। ਉਹਦੀ ਸੋਚ ਜਿਉਂਦੀ ਰੱਖਣ ਲਈ, ਉਹਦੀ ਸੋਚ ਜਿਉਂਦੀ ਰੱਖਣ ਲਈ ਹਿੱਕ ਤਣਕੇ ਜਿਉਣਾ ਸੌਖਾ ਨਹੀਂ ਹੁੰਦਾ। ਗਿਲ ਰੌਂਤਿਆ ਯਾਰ ਦੇ ਮਾਪਿਆਂ ਦਾ, ਗਿਲ ਰੌਂਤਿਆ ਯਾਰ ਦੇ ਮਾਪਿਆਂ ਦਾ ਕੀ ਹਾਲ ਸੁਣਾਉਣਾ ਸੌਖਾ ਨਹੀਂ ਹੁੰਦਾ, ਸੌਖਾ ਨਹੀਂ ਹੁੰਦਾ।
1: You're listening to CJMR 1320, the voice of the city.

0: Keep it on the voice of the city. CJMR 1320.
1: ਬਾਪੂ ਰੋਵੇ ਮੱਚ ਗਈ ਫਸਲ ਕੁੜੇ ਪੰਜ ਛੇ ਕਿੱਲੇ ਨਾਲ ਚਾਚੇ ਦੇ ਸਾਨੂੰ ਚੱਪਲਾਂ ਹੁਣ ਤੱਕ ਜੁੜੀਆਂ ਨਹੀਂ ਕਿੱਥੋਂ ਲਈਏ ਬੈਗ ਵਰਸਾਚੇ ਦੇ ਸੁਪਨੇ ਵੀ ਆਉਣ ਸਲਾਬੇ ਨੀ ਸਾਡੇ ਘਰ ਦੀਆਂ ਛੱਤਾਂ ਕੱਚੀਆਂ ਨੇ ਕਰਜ਼ੇ ਵਿੱਚ ਡੁੱਬੇ ਹਰਫ ਦੀਆਂ ਜੋ ਤੂੰ ਸੁਣੀਆਂ ਗੱਲਾਂ ਸੱਚੀਆਂ ਨੇ ਜੋ ਤੂੰ ਸੁਣੀਆਂ ਗੱਲਾਂ ਸੱਚੀਆਂ ਨੇ।

ਹੁਣ ਤਾਂ ਸਰਦਾਰ ਸਿਮਰਜੀਤ ਮਾਨ ਵੀ ਜਿੱਤ ਗਿਆ। ਜਿੱਤ ਗਿਆ ਕਹਿੰਦੇ ਜੋ ਜੋ ਸਿੱਧੂ ਲਿਖ ਗਿਆ, ਉੱਤੋਂ ਗਾਇਆ ਵੀ ਐਸਾ ਕਿ ਪੱਤਾ ਪੱਤਾ ਸੀ ਫੈਨ ਹੋ ਗਿਆ। ਪਰ ਬਈ ਅੱਜ SYL ਵੀ ਬੈਨ ਹੋ ਗਿਆ।

You're listening to CJMR 1320, the voice of the city.

0: Keep it on the voice of the city, CJMR 1320.
1: Yeah.

0: This is CJMR, the voice of the city, part of White Oaks Communications Group, your trusted local radio provider for more than 70 years.
1: ਚਾਵਲਾ ਇੰਟਰਟੇਨਮੈਂਟ ਬੜੇ ਮਾਣ ਦੇ ਨਾਲ ਪੇਸ਼ ਕਰਦੇ ਨੇ ਸੱਤ ਸਮੁੰਦਰੋਂ ਪਾਰ ਆਪਣੀ ਬੋਲੀ ਆਪਣਾ ਵਿਰਸਾ ਅਤੇ ਆਪਣੇ ਸੱਭਿਆਚਾਰ ਨੂੰ ਸਮਰਪਿਤ ਰੇਡੀਓ ਪ੍ਰੋਗਰਾਮ ਰੰਗਲਾ

0: Real news, real impact, showing you real world. CJMR 1320. CJMR 1320. The voice of the city.
1: तुसी सुन रहे हो चावला न्यूज नेटवर्क टोरंटो CNN टोरंटो।
2: इंतजार हुण खत्म होया। रीमैक्स गोल्ड रियल्टी दे गौडी खुमाल लेके आए हन साउथ कैल्डन विच प्रीमियम रिटेल अते ऑफिस स्पेस खरीदण दा एक होर सुनहरा मौका। पेश है कैल्डन कमर्शियल सेंटर हाईवे 10 अते हाईवे 410 दे प्राइम इंटरसेक्शन ते 15 एकड़ विच बन रहा एक नवा कमर्शियल डेवलपमेंट। रिटेल अते ऑफिस यूनिट्स हुण सेल लई अवेलेबल हन। कैल्डन दी इस नवी कमर्शियल डेस्टिनेशन विच अपनी स्पेस अज ही पक्की करो। अपनी यूनिट अज ही बुक करन लई साडी टीम नाल कॉन्टैक्ट करो।
3: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲਸ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475558
4: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫਰਿੱਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ ਅਗਰ ਤੁਸੀਂ ਆਪਣੇ ਘਰ ਦੇ ਵਿਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿਚ ਆਲੀਸ਼ਾਨ ਅਪਲਾਈਸਿਸ ਲਗਵਾਉਣਾ ਚਾਹੁੰਦੇ ਹੋ ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ ਟਾਪ ਚੋਇਸ ਇਲੈਕਟ੍ਰੋਨਿਕਸ 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ ਨੰਬਰ 905-799-0045 9057990045 ਟਾਪ ਚੋਇਸ ਇਲੈਕਟ੍ਰੋਨਿਕਸ

ਇੱਕ ਦੂਜੇ ਤੋਂ ਅਸੀਂ ਉਕਤਾਈ ਜਾਂਦੇ ਹਾਂ, ਇੱਕ ਦੂਜੇ ਤੋਂ ਅਸੀਂ ਉਕਤਾਈ ਜਾਂਦੇ ਹਾਂ, ਇੱਕ ਦੂਜੇ ਨੂੰ ਵਾਹ ਵੀ ਲਾਈ ਜਾਂਦੇ ਹਾਂ। ਇੱਕ ਦੂਜੇ ਤੋਂ ਅਸੀਂ ਉਕਤਾਈ ਜਾਂਦੇ ਹਾਂ, ਇੱਕ ਦੂਜੇ ਨੂੰ ਵਾਹ ਵੀ ਅਸੀਂ ਲਾਈ ਜਾਂਦੇ ਹਾਂ। ਸਾਡੇ ਵਿੱਚੋਂ ਸ਼ਰਮ ਹਿਆ ਸਭ ਮੁੱਕੀ ਹੈ, ਸਾਡੇ ਵਿੱਚੋਂ ਸ਼ਰਮ ਹਿਆ ਸਭ ਮੁੱਕੀਏ, ਆਪਣਿਆਂ ਉੱਤੇ ਬੰਬ ਚਲਾਈ ਜਾਂਦੇ ਹਾਂ। ਗੈਰ ਜ਼ੁਬਾਨਾਂ ਦੇ ਲਿਸ਼ਕਾਰੇ ਵਿੱਚ ਰਹਿ ਕੇ, ਗੈਰ ਜ਼ੁਬਾਨਾਂ ਦੇ ਲਿਸ਼ਕਾਰੇ ਵਿੱਚ ਰਹਿ ਕੇ ਮਾਂ ਬੋਲੀ ਨੂੰ ਆਪ ਭੁਲਾਈ ਜਾਂਦੇ ਹਾਂ। ਜਿਹੜਾ ਇੱਕ ਨਜ਼ਰ ਵੀ ਸਾਨੂੰ ਦੇਖੇ ਨਾ, ਉਹਦੀ ਰਾਹ ਵਿੱਚ ਨੈਣ ਵਿਛਾਈ ਜਾਂਦੇ ਹਾਂ। ਨਫ਼ਰਤ ਜਿੰਨੀ ਬਹੁਤੀ ਹੁਣ ਉਹ ਕਰਦਾ ਏ, ਅਸੀਂ ਵੀ ਬਹੁਤਾ ਪਿਆਰ ਵਧਾਈ ਜਾਂਦੇ ਹਾਂ। ਇਸ ਕਲੈਣੀ ਦੌਲਤ ਲਈ ਇਰਸ਼ਾਦ ਅਸੀਂ ਲਹੂ ਦੇ ਰਿਸ਼ਤੇ ਸਭ ਮੁਕਾਈ ਜਾਂਦੇ ਹਾਂ, ਸਭ ਮੁਕਾਈ ਜਾਂਦੇ ਹਾਂ। ਇਹਨਾਂ ਸਤਰਾਂ ਦੇ ਲੇਖਕ ਨੇ ਇਰਸ਼ਾਦ ਖੋਕਰ ਸਾਹਿਬ। ਦਿਨ ਹੈ ਸੋਮਵਾਰ ਤੇ ਅਕਤੂਬਰ ਮਹੀਨੇ ਦੀ 5 ਤਰੀਕ, ਸੰਮਤ ਨਾਨਕ ਸ਼ਾਹੀ 558, ਖਾਲਸਾ 328, ਬਿਕਰਮੀ 2083 ਅਤੇ 19 ਅੱਸੂ ਦੀ ਅੱਜ ਦੀ ਇਸ ਸਵੇਰ ਦੀ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ। ਸ਼ੁਕਰੀਆ ਅਦਾ ਕਰਦੇ ਹਾਂ ਉਸ ਉੱਪਰ ਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਇਹ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ। ਤੁਹਾਡਾ ਸਾਡਾ ਸਾਥ ਠੀਕ 12 ਵਜੇ ਤੱਕ ਰਹੇਗਾ ਫਿਲਹਾਲ। ਪ੍ਰੋਗਰਾਮ ਦੇ ਨਾਲ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ। ਸਟੂਡੀਓ ਦੇ ਨੰਬਰ ਨੇ 905-813-1320, 905-813-1320। ਲੋਕਲ ਨੰਬਰ ਨੇ 647-910-1320। ਜੇ ਤੁਸੀਂ ਆਊਟ ਆਫ ਰੇਂਜ ਹੋ ਜਾਓ ਤਾਂ ਇੱਥੇ ਡਾਇਲ ਕਰਕੇ ਸੁਣ ਸਕਦੇ ਹੋ। ਮੈਂ ਹੁਣੇ ਹੀ ਸਾਡੀ ਬਹੁਤ ਪੁਰਾਣੀ ਕਮਿਊਨਿਟੀ ਦੀ ਵੈਲ ਨੋਨ ਸ਼ਖਸੀਅਤ ਹੈ B&B ਪਲੰਬਿੰਗ ਐਂਡ ਹੀਟਿੰਗ ਵਾਲੇ ਵੀਰ ਮਨਜੀਤ ਸਿੰਘ ਜੀ, ਜੋ ਬਹੁਤ ਸੋਹਣੀ ਕਲਮ ਦੇ ਧਣੀ ਨੇ, ਬਹੁਤ ਸਾਰੀਆਂ ਸਤਰਾਂ ਲਿਖਦੇ ਹੁੰਦੇ ਨੇ, ਅਕਸਰ ਸਾਨੂੰ ਭੇਜਦੇ ਵੀ ਰਹਿੰਦੇ ਨੇ, ਸੁਣਾਉਂਦੇ ਵੀ ਰਹਿੰਦੇ ਨੇ। ਓਰੀਲਿਆ ਤੋਂ ਕਹਿੰਦੇ ਕਿ ਕਾਫੀ ਦੂਰ ਸੁਣ ਰਹੇ ਹਾਂ ਤੇ ਜਾ ਰਹੇ ਇੱਕ ਸ਼ਹਿਰ ਦਾ ਨਾਂ ਲਿਆ ਮੈਨੂੰ ਉਹਨਾਂ ਨੇ ਉਧਰਲੇ ਪਾਸੇ ਨੂੰ, ਤੇ ਉੱਥੇ ਜਾ ਕੇ ਵੀ ਦੇਖਦੇ ਹਾਂ ਕਿ ਕਲੀਅਰ ਸੁਣਦਾ। ਕਹਿੰਦੇ ਇੰਜ ਲੱਗਦਾ ਕਿ ਜਿਵੇਂ ਬ੍ਰੈਂਪਟਨ ਦੇ ਵਿੱਚ ਸੁਣ ਰਹੀ ਹੈ, ਉਹ ਤੁਹਾਨੂੰ ਓਰੇਲਿਆ ਦੇ ਵਿੱਚ ਸੁਣ ਰਹੇ ਨੇ। ਮਨਜੀਤ ਜੀ, ਜਿਸ ਵੀ ਮਕਸਦ ਵੱਲ ਜਾ ਰਹੇ ਹੋ, ਮੰਜ਼ਲੇ ਮਕਸੂਦ ਵੱਲ ਜਾ ਰਹੇ ਹੋ, ਤੁਹਾਡਾ ਸਫ਼ਰ ਸੁਹਾਵਣਾ ਹੋਵੇ। ਤੁਹਾਡੀ ਫੋਨ ਕਾਲਸ ਹੁਣੇ ਹੁਣੇ ਆਈ ਹੈ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ ਮੱਚ, ਤੁਸੀਂ ਸਾਨੂੰ ਆਪਣੀ ਫੀਡਬੈਕ ਦਿੱਤੀ ਹੈ। ਇਸ ਦੇ ਨਾਲ ਅਮਰੀਕਾ ਜਾ ਕੇ ਤੁਸੀਂ ਸੁਣਨਾ ਚਾਹੋ 641-741-1919। ਯੂਟਿਊਬ ਫੇਸਬੁੱਕ ਰਾਹੀਂ ਸੁਣ ਸਕਦੇ ਹੋ, ਰੰਗਲਾ ਪੰਜਾਬ ਦਾ ਐਪ ਡਾਊਨਲੋਡ ਕਰਕੇ ਸੁਣ ਸਕਦੇ ਹੋ ਅਤੇ ਨਾਲ ਦੀ ਨਾਲ ਤੁਸੀਂ IPTV ਬਾਕਸ ਤੇ ਵੀ ਸੁਣ ਸਕਦੇ ਹੋ, ਜਿਸ ਦੀ ਸਰਵਿਸ ਤੁਸੀਂ ਆਪਣੀ ਢੇਰ ਸਾਰੀ ਸੇਵਿੰਗ ਦੇ ਨਾਲ ਉੱਕਾ ਪੁੱਕਾ $100 12 ਮਹੀਨਿਆਂ ਦੇ ਦੇ ਕੇ ਸਾਡੀ ਟੀਮ ਦੇ ਮੈਂਬਰ ਬਣ ਸਕਦੇ ਹੋ, ਸਪੋਰਟਰ ਬਣ ਸਕਦੇ ਹੋ, ਸਹਿਯੋਗੀ ਬਣ ਸਕਦੇ ਹੋ। 2 ਦਿਨ ਦਾ ਟ੍ਰਾਇਲ ਪਹਿਲਾਂ ਫ੍ਰੀ ਲਵੋ ਤੇ ਤਸੱਲੀ ਕਰੋ। ਨੰਬਰ ਹੈ 905-813-1320-905-813-1320। ਤੇ ਲੋ ਫਿਰ ਖਬਰਾਂ ਦਾ ਅਗਲਾ ਹਿੱਸਾ ਲੈ ਕੇ ਤੁਹਾਡੀ ਸੇਵਾ ਦੇ ਵਿਚ ਮੈਂ ਹਾਜ਼ਰ ਹਾਂ, ਜਿਸ ਨੂੰ ਲੋਟਸ ਫਿਊਨਰਲ ਹੋਮ ਵੱਲੋਂ ਸਪਾਂਸਰ ਕੀਤਾ ਜਾਵੇਗਾ। ਰੱਬ ਨਾ ਕਰੇ ਜਦੋਂ ਕੋਈ ਪੁਰਾਣੀ ਤੁਰ ਜਾਂਦਾ, ਤੁਸੀਂ ਉਸ ਦੀਆਂ ਅੰਤਿਮ ਰਸਮਾਂ ਆਪਣੇ ਧਾਰਮਿਕ ਰੌਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਵਿਊ ਰੈਕਸਡਲ 3-4 ਵੱਲ ਕਿਚਨਰ ਦੇ ਵਿਚ ਵਾਕਿਆ ਨੇ। ਮ੍ਰਿਤਕ ਦੇਹ ਨੂੰ ਕਿਸੇ ਦੇਸ਼ ਭੇਜਣ ਸਮੇਂ, ਦੇਸ਼ ਤੋਂ ਲੈ ਕੇ ਆਉਂਦੇ ਸਮੇਂ ਨੰਬਰ ਟੂ ਕਾਲ 6478886000-648-6000। ਅਗਲੇ ਸਾਥੀ ਨੇ ਜੀ ਪ੍ਰੋਗਰਾਮ ਦੀ IDS ਮੈਂ

0: ਪਾਸਪੋਰਟ ਵੈਲਿਡ ਹੈ ਉਹ ਵੀ ਚੈੱਕ ਕਰੋ। ਓਸੀ ਰਿਪਲਾਈ ਕਰਨਾ ਕੈਨੇਡੀਅਨ ਸਿਟੀਜ਼ਨ ਸੁਪਰ ਵੀਜ਼ਾ ਟਰੈਵਲ ਇਨਸ਼ੋਰੈਂਸ ਲਈ ਸਵੇਰੇ 8:30 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਖੁੱਲਣ ਵਾਲਾ ਨਾਮ 2883@airport4550 ਈਬਨੇਜ਼ ਰੋਡ ਤੇ 905-678-1200। ਪੇਸ਼ ਕਰਾਂਗੇ ਚੋਣਵੀਆਂ ਖਬਰਾਂ ਸਪਾਂਸਰ ਬਾਏ ਸਮੋਸਾ ਸਵੀਟਸ ਐਂਡ ਫੈਕਟਰੀ। ਹੋਲਸੇਲ ਦੀਆਂ ਕੀਮਤਾਂ ਤੇ ਸਮੋਸਾ ਨਮਕੀਨ ਆਦਿ ਖਰੀਦਣ ਵਾਸਤੇ ਨੰਬਰ ਟੂ ਕਾਲ ਸਰਦਾਰ ਹਰਪਾਲ ਸਿੰਘ ਜੀ ਸੰਧੂ 416-213-1165 ਅਤੇ ਵਤਨ ਪੈਸੇ ਭੇਜਣ ਸਮੇਂ ਵਤਨ ਤੋਂ ਪੈਸੇ ਮੰਗਾਉਣ ਸਮੇਂ ਵੱਧ ਰੇਟ ਪਾਸ ਭਰੋਸੇਯੋਗ ਸਰਵਿਸ ਲਈ 10,670 ਏਅਰਪੋਰਟ 10,615 ਬਿਰਾਮੀ ਰੋਡ ਸਮੋਸਾ ਸਵੀਟਸ ਐਂਡ ਫੈਕਟਰੀ ਅਤੇ 1850 ਆਲਮੀ ਰੋਡ ਤੇ ਵਾਕਿਆ ਨੇ। ਪੈਸੇ ਵਤਨ ਭੇਜਣ ਸਮੇਂ ਪੈਸੇ ਵਤਨ ਤੋਂ ਮੰਗਾਉਣ ਸਮੇਂ ਵੱਧ ਰੇਟ ਪਾਸ ਭਰੋਸੇਯੋਗ ਸਰਵਿਸ 24 ਘੰਟਿਆਂ ਦੇ ਅੰਦਰ ਆਪਣੇ ਇੰਡੀਆ ਦੇ ਖਾਤੇ ਚ ਪੈਸੇ ਦੇਖਣ ਵਾਸਤੇ ਲੁਧਿਆਣਾ ਟ੍ਰੇਡਿੰਗ ਇੰਕ ਰੇਲਾਸਨ ਤੇ ਮਿਕਲੋਗਲਨ ਦਾ ਏਰੀਆ 905-909-5400 ਤੇ ਕਾਲ ਕੀਤੀ ਜਾ ਸਕਦੀ ਹੈ। ਲਓ ਕਰ ਲਓ ਰੇਡੀਓ ਦੀ ਥੋੜੀ ਜਿਹੀ ਆਵਾਜ਼ ਉੱਚੀ, ਦੁਨੀਆਂ ਭਰ ਦੀਆਂ ਖ਼ਬਰਾਂ ਤੁਹਾਡੇ ਨਾਲ ਕੱਲ ਦੀਆਂ ਤੇ ਅੱਜ ਦੀਆਂ ਲੈ ਕਰਕੇ ਮੈਂ ਤੁਹਾਡਾ ਦੋਸਤ ਹੋਸ ਦਿਲਬਾਗ ਸਿੰਘ ਚਾਵਲਾ ਹਾਜ਼ਰ ਹਾਂ, ਸਪਾਂਸਰ ਬਾਏ ਸਵੀਟ ਮਹਿਲ ਅਤੇ ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਦੇ ਸੁਖਰਾਜ ਕੰਗ।
1: You're listening to CNN Toronto, Chawla News Network, Toronto.
0: ਇਹ ਆਕਾਸ਼ਵਾਣੀ 1320 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਪੇਸ਼ ਨੇ ਚੰਦ ਚੋਣਵੀਆਂ ਖ਼ਬਰਾਂ। ਦਿਮਾਗ ਤੋਂ ਡਿਲੀਟ ਹੋਣਗੀਆਂ ਦਰਦਨਾਕ ਯਾਦਾਂ, ਬੋਸਟਰ ਯੂਨੀਵਰਸਿਟੀ ਦਾ ਵੱਡਾ ਦਾਅਵਾ। ਇਨਗ੍ਰਾਮ ਤਕਨੀਕ ਨਾਲ ਯਾਦਾਂ ਮਿਟਾਉਣਾ ਹੋਵੇਗਾ ਸੰਭਵ। ਪ੍ਰੋਫੈਸਰ ਰਮੀਦੀਸ ਦੇ ਅਨੁਸਾਰ ਯਾਦ ਸ਼ਕਤੀ ਸਾਡੇ ਤਜ਼ਰਬਿਆਂ ਦੇ ਨਤੀਜੇ ਵਜੋਂ ਦਿਮਾਗ ਵਿਚ ਆਇਆ ਇਕ ਸਥਾਈ ਬਦਲਾਅ ਹੈ, ਜਿਸ ਨੂੰ ਚੂਹਿਆਂ ਤੇ ਪ੍ਰਯੋਗ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਦਿਮਾਗ ਦੇ ਅੰਦਰ ਨਿਊ ਰੋਨੋਸ ਤੱਤ ਜਿਹੜੇ ਸੈੱਲ ਹੁੰਦੇ ਨੇ ਉਨ੍ਹਾਂ ਨੂੰ ਯਾਦ ਨੂੰ ਮਿਟਾਉਣਾ ਤੇ ਦੁਬਾਰਾ ਜਗਾਉਣਾ ਜਾਂ ਉਸਦਾ ਰੂਪ ਬਦਲਣਾ ਸੰਭਵ ਹੈ। ਇਕ ਨਵੀਂ ਕਾਢ ਭਾਰਤ ਕੈਨੇਡਾ ਵਿਚਾਲੇ CEPA ਦੀ ਵਾਰਤਾ ਦਾ 5ਵਾਂ ਗੇੜ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ, 9 ਅਕਤੂਬਰ ਤੱਕ ਚੱਲ ਸਕਦੀ ਹੈ ਵਾਰਤਾਲਾਪ। ਦੋਵਾਂ ਦੇਸ਼ਾਂ ਨੇ ਸਾਲ ਦੇ ਅੰਤ ਤੱਕ ਗੱਲਬਾਤ ਪੂਰੀ ਕਰਨ ਦਾ ਰਖਿਆ ਟੀਚਾ। ਉਧਰ ਇਰਾਨ ਨਹੀਂ ਬਣਾਏਗਾ ਪਰਮਾਣੂ ਹਥਿਆਰ, ਟਰੰਪ ਦਾ ਦਾਅਵਾ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਰਾਨ ਨੇ ਪਰਮਾਣੂ ਹਥਿਆਰ ਵਿਕਸਿਤ ਕਰਨ ਦਾ ਵਿਚਾਰ ਲਗਭਗ ਛੱਡ ਦਿੱਤਾ ਹੈ। ਉਧਰ ਯਮਨ ਦੇ ਤਾਈਜ਼ ਦੇ ਲਹਿਜ਼ ਪ੍ਰਾਂਤ ਦੇ ਮੋਰਚਿਆਂ ਤੇ ਫੌਜੀ ਜੁੰਟਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ 97 ਕਾਰਵਾਈਆਂ ਵਿਚ 260 ਹੂਤੀ ਲੜਾਕੇ ਮਾਰੇ ਜਾਣ ਦੀ ਖ਼ਬਰ ਹੈ। ਯਮਨ ਦੀ ਫੌਜ ਨੇ ਇਸ ਸਬੰਧੀ ਖੁਦ ਇਹ ਜਾਣਕਾਰੀ ਦਿੱਤੀ ਹੈ। ਅਮਰੀਕਾ ਨੇ ਬ੍ਰਿਟੇਨ ਦੇ ਰੈਪ ਦੇ ਏਅਰਬੇਸ ਤੋਂ ਹਟਾ ਲਏ ਨੇ ਸਾਰੇ ਬੰਬਾਰ। ਅਮਰੀਕਾ ਨੇ ਇਸ ਨੂੰ ਇਕ ਆਮ ਸੁਰੱਖਿਆ ਪ੍ਰਕਿਰਿਆ ਤੇ ਗਲੋਬਲ ਪੂਰਨ ਤਾਇਨਾਤੀ ਦੇ ਹਿੱਸੇ ਵਜੋਂ ਦਸਿਆ। ਉਧਰ ਸਪੇਨ ਦੇ ਪ੍ਰਧਾਨ ਮੰਤਰੀ ਨੇ ਸਮੇਂ ਤੋਂ ਪਹਿਲਾਂ ਚੋਣਾਂ ਦਾ ਐਲਾਨ ਕਰ ਦਿੱਤਾ। ਦੇਸ਼ ਵਿਚ ਚੱਲ ਰਹੇ ਰਿਹਾਇਸ਼ੀ ਸੰਕਟ ਨੂੰ ਹੱਲ ਕਰਨ ਲਈ ਪੇਸ਼ ਕੀਤੇ ਗਏ ਐਮਰਜੈਂਸੀ ਉਪਾਵਾਂ ਨੂੰ ਲੈ ਕੇ ਉਨ੍ਹਾਂ ਦੀ ਸਰਕਾਰ ਨੂੰ ਪਿਛਲੇ ਹਫ਼ਤੇ ਸੰਸਦ ਵਿਚ ਭਾਰੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 29 ਨਵੰਬਰ ਨੂੰ ਹੋਵੇਗੀ ਵੋਟਿੰਗ। ਇਰਾਨ ਤੇ ਅਮਰੀਕਾ ਦੇ ਡਿਪਲੋਮੇਟ ਨੂੰ ਕੱਢਿਆ ਬਾਹਰ। ਅਮਰੀਕਾ ਨੇ ਇਰਾਨ ਦੇ 2 ਡਿਪਲੋਮੇਟ ਜੋ ਉਥੇ ਠਹਿਰੇ ਹੋਏ ਸਨ, ਦੋਵੇਂ ਸੰਯੁਕਤ ਰਾਸ਼ਟਰ UN ਮਹਾਂਸਭਾ ਵਿਚ ਸ਼ਾਮਲ ਹੋਣ ਲਈ ਨਿਊਯਾਰਕ ਪਹੁੰਚੇ ਸਨ, ਪਰ ਮਹਾਂਸਭਾ ਖਤਮ ਹੋਣ ਮਗਰੋਂ ਵੀ ਉਥੇ ਰੁਕੇ ਰਹੇ। ਉਧਰ ਚੀਨ ਲਈ ਤਾਇਵਾਨ ਦੇ ਰਾਸ਼ਟਰਪਤੀ ਦੇ ਪਰਿਵਾਰ ਦੀ ਜਸੂਸੀ ਕਰਨ ਦੇ ਦੋਸ਼ ਦੇ ਵਿਚ FBI ਲਾਸ ਏਂਜਲਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ। ਸਹਾਇਕ ਅਮਰੀਕੀ ਅਟਾਰਨੀ ਐਸਪਲੇ ਨੇ ਸੋਸ਼ਲ ਮੀਡੀਆ ਤੇ ਐਲਾਨ ਕੀਤਾ ਹੈ ਕਿ 34 ਸਾਲਾ ਝਾਂਗ ਨੂੰ ਚੀਨ ਲਈ ਇਕ ਗੈਰ ਰਜਿਸਟਰਡ ਏਜੰਟ ਵਜੋਂ ਕੰਮ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਐ। ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਗਾਈ ਪਾਮੇਲਿਨ ਆਪਣੇ 3 ਦਿਨਾਂ ਦੇ ਅਧਿਕਾਰ ਦੌਰੇ ਤੇ ਭਾਰਤ ਪਹੁੰਚੇ ਨੇ। ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜੈਸ਼ੰਕਰ ਨਾਲ ਕੀਤੀ ਮੁਲਾਕਾਤ। ਰਾਸ਼ਟਰਪਤੀ ਵਜੋਂ ਪਾਮੇਲਿਨ ਦਾ ਇਹ ਪਹਿਲੀ ਅਧਿਕਾਰਤ ਸਰਕਾਰੀ ਯਾਤਰਾ ਹੈ। ਹਾਲਾਂਕਿ ਇਸ ਸਾਲ ਫਰਵਰੀ ਵਿਚ ਉਹ AI ਇੰਪੈਕਟ ਸਮਿਟ ਚ ਹਿੱਸਾ ਲੈਣ ਲਈ ਭਾਰਤ ਆਏ ਸਨ। ਦੱਖਣੀ ਚੀਨ ਸਾਗਰ ਚੋਂ ਫਿਲੀਪੀਨ ਨੂੰ ਤੰਗ ਕਰ ਰਿਹਾ ਹੈ ਚੀਨ, ਲੱਗੇ ਭਾਰੀ ਗੰਭੀਰ ਦੋਸ਼। ਦੱਖਣੀ ਚੀਨ ਸਾਗਰ ਚੋਂ ਵਿਵਾਦਿਤ ਟਾਪੋਂ ਤੇ ਫਿਲੀਪੀਨ ਅਤੇ ਚੀਨ ਵਿਚਾਲੇ ਤਣਾਅ ਇਕ ਵਾਰ ਫਿਰ ਤੋਂ ਗੰਭੀਰ ਰੂਪ ਧਾਰਨ ਕਰ ਗਿਐ। ਉਧਰ ਬਲੋਚਿਸਤਾਨ ਦੀ ਮਹਿਲਾ ਫਾਈਟਰਸ ਦਾ ਨਵਾਂ ਗਰੁੱਪ ਅਤੇ ਪਾਕਿਸਤਾਨੀ ਫੌਜ ਲਈ ਬਣਿਆ ਖਤਰਾ। ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮਨੀਰ ਇਸ ਵੱਧ ਰਹੇ ਸੁਰੱਖਿਆ ਸੰਕਟ ਵਿਚ ਨਵਾਂ ਖਤਰਨਾਕ ਇਸ ਨੂੰ ਪਿਰਤ ਨਾਲ ਜੋੜ ਰਹੇ ਨੇ। ਇਸ ਨੂੰ ਇਕ ਮਹੱਤਵਪੂਰਨ ਖਤਰੇ ਵਜੋਂ ਦੇਖਿਆ ਜਾ ਰਿਹੈ, ਖਾਸ ਕਰਕੇ ਚੀਨ ਦੇ 2 ਅਰਬ ਡਾਲਰ CPEC ਲਈ। ਤੁਸੀਂ ਖ਼ਬਰਾਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CGMR 1320 AM ਤੇ। ਕਾਂਗੋ ਨਦੀ ਵਿਚ ਕਿਸ਼ਤੀਆਂ ਦੀ ਟੱਕਰ ਕਾਰਨ ਘੱਟੋ ਘੱਟ 30 ਲੋਕ ਮਾਰੇ ਗਏ ਨੇ, ਦਰਜਤਾਂ ਲਾਪਤਾ ਦੱਸੇ ਜਾ ਰਹੇ ਨੇ। ਸੂਬਾਈ ਗ੍ਰਹਿ ਮੰਤਰੀ ਕ੍ਰਿਸਪਿਨ ਦੇ ਅਨੁਸਾਰ ਹਾਦਸੇ ਦੇ ਕਾਰਨ ਦਾ ਭਾਵੇਂ ਕਿ ਤੁਰੰਤ ਸਪਸ਼ਟ ਪਤਾ ਨਹੀਂ ਲੱਗ ਸਕਿਆ ਕਿ ਕਾਰਨ ਕੀ ਹਨ। ਉਨ੍ਹਾਂ ਨੇ ਕਿਹਾ ਕਿ ਲਾਪਤਾ ਹੋਏ ਲੋਕਾਂ ਨੂੰ ਲੱਭਣ

0: ਲਈ ਤਲਾਸ਼ੀ ਮੁਹਿੰਮ ਲਗਾਤਾਰ ਜਾਰੀ ਹਨ। ਦੱਖਣੀ ਜਾਰਜੀਆ ਦੇ ਈਵੈਨਾ ਚ ਪਾਰਟੀ ਦੌਰਾਨ ਗੋਲੀਬਾਰੀ, 2 ਦੀ ਮੌਤ, 36 ਜ਼ਖਮੀ। ਜ਼ਖਮੀਆਂ ਦੀ ਉਮਰ 14 ਤੋਂ 15 ਸਾਲ ਦੇ ਵਿਚਕਾਰ ਹੈ। ਇਹ ਪਾਰਟੀ ਡੁਲੀ ਕਾਉਂਟੀ ਹਾਈ ਸਕੂਲ ਦੀ ਫੁੱਟਬਾਲ ਦੀ ਟੀਮ ਦੀ ਜਿੱਤ ਦੀ ਖੁਸ਼ੀ ਵਿਚ ਰੱਖੀ ਗਈ ਸੀ, ਜਿਸ ਵਿਚ 1000 ਤੋਂ ਵੱਧ ਲੋਕ ਸ਼ਾਮਲ ਸਨ। ਥਾਈਲੈਂਡ ਵਿਚ ਹੜ੍ਹ ਨਾਲ ਵੱਡੀ ਤਬਾਹੀ, ਤੇਜ਼ ਹਨੇਰੀ ਅਤੇ ਮੀਂਹ ਦੀ ਚੇਤਾਵਨੀ। ਥਾਈਲੈਂਡ ਵਿਚ ਭਾਰੀ ਮੀਂਹ ਨੇ ਅਚਾਨਕ ਹੜ੍ਹਾਂ ਵਿਚ ਆਏ ਲਪੇਟ ਚ 31 ਲੋਕਾਂ ਦੀ ਜਾਨ ਲੈ ਲਈ ਹੈ ਅਤੇ 35 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਦੱਸੇ ਜਾ ਰਹੇ ਹਨ। ਫਰਾਂਸ ਤੋਂ ਬੇਕਾਬੂ ਹੋਇਆ ਵਿਦਿਆਰਥੀਆਂ ਦਾ ਪ੍ਰਦਰਸ਼ਨ, 5000 ਤੋਂ ਵੱਧ ਦੀਆਂ ਗ੍ਰਿਫਤਾਰੀਆਂ। ਫਰਾਂਸ ਚੋਂ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਵਿਆਪਕ ਪ੍ਰਦਰਸ਼ਨਾਂ ਦੇ ਚਲਦਿਆਂ ਅੱਜ ਦੇਸ਼ ਭਰ ਦੇ ਲਗਭਗ 500 ਤੋਂ ਵੱਧ ਹਾਈ ਸਕੂਲ ਬੰਦ ਰਹਿਣ ਦੀ ਖ਼ਬਰ ਹੈ। ਪੂਰੀ ਤਰ੍ਹਾਂ ਅੰਸ਼ਕ ਤੌਰ ਤੇ ਮੁਅੱਤਲ ਰਹੇਗੀ ਪੜ੍ਹਾਈ। ਕੈਨੇਡਾ ਦੇ ਲਾਪਤਾ ਏਅਰ ਐਂਬੂਲੈਂਸ ਜਹਾਜ਼ ਦਾ ਸਮੁੰਦਰ ਚੋਂ ਮਿਲਿਆ ਮਲਬਾ। ਬਰਮੂਡਾ ਟਾਪੂ ਤੋਂ ਮਰੀਜ਼ ਅਤੇ ਉਸਦੇ ਰਿਸ਼ਤੇਦਾਰਾਂ ਨੂੰ ਲੈ ਕੇ ਬੂਸਟਨ ਅਮਰੀਕਾ ਲਈ ਲੰਘੇ ਸ਼ਨੀਵਾਰ ਨੂੰ ਭਰੀ ਸੀ ਉਡਾਨ। ਅਮਰੀਕੀ ਬਚਾਅ ਦਲ ਦੇ ਉਸ ਮਲਬੇ ਦੀ ਭਾਲ ਕਰ ਲਈ, ਪਰ ਉਸ ਵਿਚ ਸਵਾਰ 6 ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਨੇ। ਰੂਸ ਨੇ ਯੂਕਰੇਨ ਚ ਮੁੜ ਕੀਤਾ ਡਰੋਨ ਹਮਲਾ। ਭਾਰਤੀ ਫਾਰਮਾ ਕੰਪਨੀ ਦਾ ਪਲਾਂਟ ਤਬਾਹ, 1 ਦੀ ਮੌਤ। ਅਧਿਕਾਰੀਆਂ ਮੁਤਾਬਕ ਇਹ ਹਮਲਾ ਯੂਕਰੇਨ ਦੇ ਸੁਮੀ ਸ਼ਹਿਰ ਸਥਿਤ ਪਲਾਂਟ ਤੇ ਹੋਇਆ, ਜਿਸ ਕਾਰਨ ਇਮਾਰਤ ਦਾ ਮੁੱਢਲਾ ਢਾਂਚਾ ਲਗਭਗ ਪੂਰੀ ਤਰ੍ਹਾਂ ਤਬਾਹ ਹੋ ਗਿਆ। ਮ੍ਰਿਤਕਾਂ ਤੇ ਜ਼ਖਮੀਆਂ ਦੀ ਗਿਣਤੀ ਵਿਚ ਅਜੇ ਬਦਲਾਅ ਹੋ ਸਕਦੈ। ਉਧਰ ਰੂਸ ਦੇ ਹਮਲਿਆਂ ਵਿਚ ਆਲੇ ਜਰਮਨੀ ਨੇ ਯੂਕਰੇਨ ਨੂੰ 1.3 ਅਰਬ ਯੂਰੋ ਪਾ 1.5 ਅਰਬ ਅਮਰੀਕੀ ਡਾਲਰ ਤੋਂ ਵੱਧ ਨਵੇਂ ਸਹਾਇਤਾ ਪੈਕੇਜ ਦਾ ਐਲਾਨ ਕੀਤੈ। ਜਰਮਨੀ ਦੇ ਚਾਂਸਲਰ ਫੈਡਰਿਕ ਮਰਜ ਨੇ ਕਿਹਾ ਹੈ ਕਿ ਜੇਕਰ ਰੂਸ ਨੂੰ ਨਾ ਰੋਕਿਆ ਗਿਆ ਤਾਂ ਉਹ ਜਲਦੀ ਹੀ ਸਾਡੇ ਖਿਲਾਫ ਵੀ ਹੋ ਜਾਵੇਗਾ। ਇਹ ਐਲਾਨ ਰੂਸ ਵੱਲੋਂ ਯੂਕਰੇਨ ਦੇ ਸ਼ਹਿਰਾਂ ਤੇ ਹਮਲੇ ਤੇਜ਼ ਕੀਤੇ ਜਾਣ ਵਿਚਾਲੇ ਕੀਤਾ ਗਿਆ। ਉਧਰ ਸਾਊਦੀ ਅਰਬ ਦੀ ਤੇਲ ਰਿਫਾਇਨਰੀ ਤੇ ਵੱਡਾ ਹਮਲਾ। ਹੂਤੀ ਬਾਗੀਆਂ ਨੇ ਰਿਆਦ ਚੋਂ ਆਰਾਮਕੋ ਨੂੰ ਬਣਾਇਆ ਨਿਸ਼ਾਨਾ। ਇਹ ਹਮਲਾ ਕੱਟੜਪੰਥੀ ਸਮੂਹ ਵੱਲੋਂ ਰਿਆਦ ਤੇ ਬਲੈਸਟਿਕ ਮਿਜ਼ਾਇਲਾਂ ਤੇ ਡਰੋਨਾਂ ਨਾਲ ਕੀਤਾ ਗਿਆ ਹੈ, ਜੋ 24 ਘੰਟਿਆਂ ਤੋਂ ਵੀ ਵੱਧ ਸਮੇਂ ਵਿਚ ਹੋਇਆ। ਉਨ੍ਹਾਂ ਨੇ ਕਿਹਾ ਕਿ ਹਮਲੇ ਯਮਨ ਦੇ ਸਨਾ ਅਤੇ ਹੋਰ ਸੂਬਿਆਂ ਤੇ ਸਾਊਦੀ ਹਮਲਿਆਂ ਦੇ ਬਦਲੇ ਵਿਚ ਸਨ। ਮੈਂ ਮੌਤ ਤੋਂ ਨਹੀਂ ਡਰਦਾ। ਫਲਾਈ ਦੁਬਈ ਜੈਟ ਨੂੰ ਕ੍ਰੈਸ਼ ਕਰਨ ਦੀ ਕੋਸ਼ਿਸ਼ ਤੋਂ ਬਾਅਦ ਕੋ ਪਾਇਲਟ ਹਮ ਅਲ ਹਮਾਮੀ ਦਾ ਹੈਰਾਨ ਕਰਨ ਵਾਲਾ ਕਬੂਲਨਾਮਾ। ਉਹ ਜਾਣਬੁੱਝ ਕੇ ਜਹਾਜ਼ ਨੂੰ ਹੇਠਾਂ ਡਿੱਗਣਾ ਚਾਹੁੰਦਾ ਸੀ ਅਤੇ ਉਸ ਨੂੰ ਮੌਤ ਤੋਂ ਡਰ ਨਹੀਂ ਲੱਗਦਾ। 29 ਸਾਲਾ ਉਮਾਮੀ ਨਾਗਰਿਕ ਦੇ ਕੱਟੜਪੰਥੀ ਬਣਨ ਦੇ ਤਰੀਕੇ ਅਤੇ ਇਸ ਦੀ ਜਾਂਚ ਲਗਾਤਾਰ ਅਧਿਕਾਰੀਆਂ ਕਰ ਰਹੇ ਹਨ। ਉਧਰ ਇਜ਼ਰਾਈਲੀ ਪ੍ਰਧਾਨ ਮੰਤਰੀ ਬੇਜ਼ਮਿਨ ਨੇਤਨਯਾਹੂ ਭਾਰਤੀ ਪਾਇਲਟ ਸਮਿਥ ਮੁਸ਼ਾਰ ਨਾਲ ਫੋਨ ਤੇ ਕੀਤੀ ਗੱਲਬਾਤ। ਸਮਿਥ ਮੁਸ਼ਾਰ ਕੁਲ ਆਲਮ ਦਾ ਨਾਇਕ ਦੱਸਿਆ। ਨੇਤਨਯਾਹੂ ਇਜ਼ਰਾਈਲੀ ਪ੍ਰਧਾਨ ਮੰਤਰੀ ਨੇ ਭਾਰਤੀ ਪਾਇਲਟ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਜ਼ਰਾਈਲ ਦੇ ਆਜ਼ਾਦੀ ਦਿਹਾੜੇ ਦੇ ਮੌਕੇ ਤੇ ਮਸ਼ਾਲ ਜਗਾਉਣ ਦਾ ਵੀ ਸੱਦਾ ਦਿੱਤਾ ਹੈ। ਮਸ਼ਾਲ ਇਸ ਵੇਲੇ UAE ਦੇ ਹਾਸਪਿਟਲ ਦੇ ਵਿਚ ਜ਼ੇਰੇ ਇਲਾਜ ਹਨ। ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ ਰਾਹੀਂ ਤੁਸੀਂ ਇਸ ਵਕਤ ਸੁਣ ਰਹੇ ਹੋ। ਪਾਕਿਸਤਾਨ ਸਰਕਾਰ ਨਾਲ ਗੱਲਬਾਤ ਬੇਸਿੱਟਾ ਰਹਿਣ ਮਗਰੋਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕੇ ਇਨਸਾਫ਼ ਨੇ ਖੈਬਰ ਪਖਤੂਨਵਾ ਤੋਂ ਇਸਲਾਮਾਬਾਦ ਵੱਲ ਆਪਣਾ ਲੰਮਾ ਮਾਰਚ ਸ਼ੁਰੂ ਕੀਤਾ। PTI ਦੇ ਮਾਰਚ ਦੀ ਸ਼ੁਰੂਆਤ ਕਰਦਿਆਂ ਖੈਬਰ ਪਖਤੂਨਵਾ ਦੇ ਮੁੱਖ ਮੰਤਰੀ ਸੁਹੇਲ ਅਫਰੀਦੀ ਨੇ ਲੱਕੀ ਮਰਬਤ ਦੇ ਗੰਡੀ ਚੌਂਕ ਤੋਂ ਐਲਾਨ ਕੀਤਾ ਹੈ ਕਿ ਜਦੋਂ ਪਾਰਟੀ ਦਾ ਕਾਫਲਾ ਆਪਣੀ ਮੰਜ਼ਿਲ ਵੱਲ ਵਧਿਆ 8 ਅਕਤੂਬਰ ਨੂੰ ਖੈਬਰਾਬਾਦ ਪਹੁੰਚੇਗਾ ਤਾਂ ਅਗਲੀ ਰਣਨੀਤੀ ਬਾਰੇ ਖੁਲਾਸੇ ਕੀਤੇ ਜਾਣਗੇ। ਉਧਰ ਮਲੇਸ਼ੀਆ ਨੇ 1500 ਮਿਆਂਮਾਰ ਨਾਗਰਿਕ ਵਾਪਸ ਭੇਜੇ ਨੇ। ਇਹ ਵਾਪਸੀ ਅਜਿਹੇ ਸਮੇਂ ਹੋਈ ਹੈ ਜਦੋਂ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਅਤੇ ਮਨੁੱਖੀ ਅਧਿਕਾਰ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਮਿਆਂਮਾਰ ਦੇ ਕੁਝ ਹਿੱਸਿਆਂ ਵਿਚ ਹਾਲਾਤ ਅਸੁਰੱਖਿਅਤ ਹਨ ਅਤੇ ਵਾਪਸ ਆਉਣ ਵਾਲੇ ਖਤਰੇ ਵੀ ਹੋ ਸਕਦੇ ਨੇ। ਸੰਵਿਧਾਨ ਦੀ ਮੂਲ ਭਾਵਨਾ ਤੇ ਹਮਲਾ, ਵੱਡੀ ਗਿਣਤੀ ਚ ਵੋਟਾਂ ਦਾ ਨਾਂ ਕੱਟੇ ਜਾਣ ਤੇ ਬੋਲੇ ਭਾਰਤੀ ਸੁਪਰੀਮ ਕੋਰਟ ਦੇ ਜਸਟਿਸ ਉਜਵਲ ਭੁਈਆ। ਸੁਪਰੀਮ ਕੋਰਟ ਦੇ ਜਸਟਿਸ ਉਜਵਲ ਭੁਈਆ ਨੇ ਕਿਸੇ ਵੀ ਅਜਿਹੀ ਪ੍ਰਕਿਰਿਆ ਨੂੰ ਸੰਵਿਧਾਨਕ ਉਲੰਘਣਾ ਕਿਹਾ ਹੈ ਜੋ ਵੱਡੀ ਗਿਣਤੀ ਵਿਚ ਭਾਰਤੀ ਨਾਗਰਿਕਾਂ ਨੂੰ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝਾ ਕਰਦੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕੋਈ ਵੀ ਅਥਾਰਟੀ, ਕੋਈ ਵੀ ਅਦਾਲਤ ਅਜਿਹੀ ਚੀਜ਼ ਨੂੰ ਮਨਜੂਰੀ ਨਹੀਂ ਦੇ ਸਕਦੀ। ਮੈਨੂੰ ਦੇਸ਼ ਚੋਂ ਪਹਿਲਾਂ ਵਾਲੀ ਸ਼ਾਂਤੀ ਮਹਿਸੂਸ ਨਹੀਂ ਹੁੰਦੀ। ਉੱਘੇ ਅਦਾਕਾਰ ਸੰਜੇ ਦੱਤ ਨੇ ਭਾਰਤੀ ਨਾਗਰਿਕਾਂ ਦੀ ਮਹਿਮਾਨ ਨਵਾਜ਼ੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ ਚੋਂ ਮੁੜ ਸ਼ਾਂਤੀ ਦਾ ਅਨੁਭਵ ਮਾਨਣ ਦੀ ਇੱਛਾ ਜਤਾਈ ਹੈ। ਸੰਜੇ ਦੱਤ ਨੇ ਕਿਹਾ ਕਿ ਇਸ ਦੇਸ਼ ਦੇ ਲੋਕ ਬੜੇ ਪਿਆਰੇ ਹਨ, ਇੱਥੇ ਸ਼ਾਂਤੀ ਹੋਣੀ ਚਾਹੀਦੀ ਹੈ ਜੋ ਮੈਨੂੰ ਅੱਜ ਕੱਲ੍ਹ ਨਹੀਂ ਲੱਭ ਰਹੀ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖਿਲਾਫ਼ ਵਿਜੀਲੈਂਸ ਦੇ ਜਾਂਚ ਦੇ ਹੁਕਮ ਜਾਰੀ। ਕੇਰਲਮ ਦੇ ਗ੍ਰਹਿ ਮੰਤਰੀ ਰਮੇਸ਼ ਚੈਨੀਥਲਾ ਨੇ ਇਕ KSTP ਰੋਡ ਵਰਕ ਪ੍ਰੋਜੈਕਟ ਵਿਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਤੇ ਪ੍ਰੋਜੈਕਟ ਨਾਲ ਜੁੜੇ ਮਲੇਸ਼ੀਆਈ ਇੰਜੀਨੀਅਰ ਦੀ 2006 ਵਿਚ ਮੌਤ ਦਾ ਮਾਮਲੇ ਚੋ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਖਿਲਾਫ਼ ਵਿਜੀਲੈਂਸ ਦੇ ਜਾਂਚ ਦੇ ਹੁਕਮ ਝਾੜ ਦਿੱਤੇ ਹਨ। ਉਧਰ ਸੱਤਾ ਦਾ ਹੰਕਾਰ ਆਤਮਘਾਤੀ ਹੈ। ਕਾਂਗਰਸ ਦੇ ਸਕੱਤਰ ਜਨਰਲ ਜੈਰਾਮ ਰਮੇਸ਼ ਨੇ ਦੋਸ਼ ਲਗਾਇਆ ਹੈ ਕਿ ਰਾਮ ਮੰਦਰ ਟਰੱਸਟ ਦੇ ਸਾਬਕਾ ਜਨਰਲ ਸਕੱਤਰ ਚੰਪਤ ਰਾਏ ਵਰਗੇ ਲੋਕਾਂ ਨੂੰ ਰਾਮ ਮੰਦਰ ਚੜਾਵਾ ਚੋਰੀ ਦੀ ਜਾਂਚ ਤੋਂ ਬਚਾਇਆ ਜਾ ਰਿਹਾ ਹੈ। ਕਾਂਗਰਸ ਨੇ ਇਸ ਮੁੱਦੇ ਤੇ ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਚੁੱਪ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਸੱਤਾ ਦਾ ਹੰਕਾਰ ਆਤਮਘਾਤੀ ਹੁੰਦਾ ਹੈ। ਵਿਰੋਧੀ ਧਿਰ ਨੇ ਪੁੱਛਿਆ ਕਿ ਚੋਰੀ ਕੀਤੀ ਗਈ ਰਕਮ ਨਾਲ ਸਬੰਧਤ ਵੀਡੀਓ 4 ਜੂਨ ਨੂੰ ਰਾਏ ਤੱਕ ਪਹੁੰਚਣ ਮਗਰੋਂ FBI ਜਿਹੜੀ ਹੈ ਉਹ ਦਰਜ ਕਰਨ ਚੋਂ 21 ਦਿਨ ਦੀ ਦੇਰੀ ਹੋਈ ਤੇ ਹੋਈ ਕਿਉਂ। ਸ਼ਿਵ ਸੈਨਾ UPT ਦੇ ਪ੍ਰਮੁੱਖ ਉਧਵ ਠਾਕਰੇ ਨੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਕੇਂਦਰ ਦੀ ਸੱਤਾਧਾਰੀ ਭਾਜਪਾ ਦਾ ਹਥਿਆਰ ਦਸਿਆ। ਮੁੰਬਈ ਵਿਚ ਕੱਢਿਆ ਗਿਆ ਵਿਰਾਟ ਗਰਜਨਾ ਮੋਰਚਾ, ਬੈਲਟ ਪੇਪਰ ਨਾਲ ਚੋਣਾਂ ਕਰਾਉਣ ਦੀ ਉੱਠੀ ਆਵਾਜ਼। ਦੂਜੇ ਪਾਸੇ ਮਹਾਰਾਸ਼ਟਰ ਨਿਰਵਾਣ ਸੈਨਾ ਦੇ ਮੁਖੀ ਰਾਜ ਠਾਕਰੇ ਨੇ ਰਾਜ ਵਿਚ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ SIR ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਉਧਰ ਨੇਪਾਲ ਚੋਂ ਹੜ੍ਹ ਪੀੜਤਾਂ ਲਈ ਖੋਜ ਤੇ ਬਚਾਅ ਅਭਿਆਨ ਖਤਮ। 1455 ਲੋਕਾਂ ਦੀ ਗਈ ਜਾਨ, 40 ਦਿਨਾਂ ਤੱਕ ਚੱਲੇ ਇਸ ਬਚਾਅ ਅਭਿਆਨ ਨੂੰ ਬੰਦ ਕਰਨ ਤੋਂ ਬਾਅਦ ਹੁਣ ਸਰਕਾਰ ਦਾ ਪੂਰਾ ਧਿਆਨ ਪੀੜਤਾਂ ਦੇ ਮੁੜ ਵਸੇਬੇ ਤੇ ਮੁੜ ਨਿਰਮਾਣ ਤੇ ਕੀਤਾ ਜਾਵੇਗਾ। ਪਾਕਿਸਤਾਨ ਨੂੰ ਫੌਜੀ ਜਾਣਕਾਰੀ ਲੀਕ ਕਰਨ ਦੇ ਦੋਸ਼ ਹੇਠ ਭਾਰਤੀ ਜਲ ਸੈਨਾ ਦਾ 31 ਸਾਲਾ ਜਵਾਨ ਪ੍ਰਦੀਪ ਮੁਖਰਜੀ ਗ੍ਰਿਫ਼ਤਾਰ ਕੀਤਾ ਗਿਆ। ਸੂਤਰਾਂ ਅਨੁਸਾਰ ਇਹ ਮਾਮਲਾ ਸੋਸ਼ਲ ਮੀਡੀਆ ਤੇ ਹਨੀ ਟ੍ਰੈਪ ਭਾਵ ਜਾਲ ਚੋਂ ਫਸਾਉਣ ਰਾਹੀਂ ਜਸੂਸੀ ਨਾਲ ਜੁੜਿਆ ਲੱਗਦਾ ਹੈ। ਖਬਰਾਂ ਤੁਸੀਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਰਾਹੀਂ ਸੁਣੀਆਂ ਨੇ। ਹੁਣ ਲਵਾਂਗੇ ਛੋਟੀ ਜੀ ਬ੍ਰੇਕ, ਬ੍ਰੇਕ ਤੋਂ ਬਾਅਦ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੋਣਗੇ ਸਰਦਾਰ ਜਸਵੀਰ ਸਿੰਘ ਜੀ ਪੱਟੀ ਆਪਣੀ ਗੱਲਬਾਤ ਲੈ ਕੇ। ਉਸ ਤੋਂ ਬਾਅਦ ਰੀਮਾ ਗੁਗਲਾਨੀ ਪੰਜਾਬ ਤੋਂ ਖਬਰਾਂ ਪੇਸ਼ ਕਰਨਗੇ ਜਾਂ ਚਰਨਜੀਤ ਸਿੰਘ ਜੋਗੀ ਅਤੇ ਤੁਹਾਡੀ ਖਬਰਾਂ ਦੇ ਨਾਲ ਨਾਲ ਰਣਜੀਤ ਰਾਣਾ ਫਰੋਮ ਜਗਰਾਓ ਹਾਜ਼ਰ ਹੋਣਗੇ। ਪ੍ਰੋਗਰਾਮ ਦੇ ਵਿਚ ਅਰਸ਼ ਚਾਵਲਾ ਏਸ਼ੀਅਨ ਵਿਜ਼ਨ ਪੇਸ਼ ਕਰਨਗੇ। ਸ਼ਾਮ ਨੂੰ 6 ਤੋਂ 9 ਫੇਰ ਸਾਡੀ ਤੁਹਾਡੀ ਮੁਲਾਕਾਤ ਹੋਵੇਗੀ। ਪ੍ਰੋਗਰਾਮ ਦੇ ਵਿਚ ਸਾਨੂੰ ਹੋਸਟ ਵੀ ਚਾਹੀਦੇ ਨੇ। ਤੁਹਾਡੇ ਵੱਲੋਂ ਕੁਝ ਇਨਕੁਆਇਰੀਜ਼ ਆਈਆਂ ਨੇ, ਪਰੰਤੂ ਤੁਹਾਡੇ ਕੋਲ ਹੋਸਟਿੰਗ ਸੰਬੰਧੀ ਕੋਈ ਇਨਫੋਰਮੇਸ਼ਨ ਹੈ, ਜਾਣਕਾਰੀ ਹੈ, ਤੁਸੀਂ ਹੋਸਟ ਕਰਨਾ ਚਾਹੁੰਦੇ ਹੋ ਵੀਕਡੇ ਵੀਕਐਂਡ ਤੇ, ਗੁੱਡ ਪੇ ਦੇ ਨਾਲ ਤੁਹਾਨੂੰ ਨਵਾਜਿਆ ਜਾਵੇਗਾ ਅਤੇ ਚੰਗੇ ਪਲੇ ਜਿਹੜੇ ਤੁਹਾਨੂੰ ਬੋਨਸ ਵੀ ਦਿੱਤੇ ਜਾਣਗੇ। ਨੰਬਰ ਟੂ ਕਾਲ 416-303-1515 ਜੇਕਰ ਤੁਸੀਂ ਆਵਾਜ਼ ਆਪਣੀ ਐਡਵਰਟਾਈਜ਼ਮੈਂਟ ਦੀ ਨੈਗਰਾ ਫਾਲ, ਬਫਲੋ, ਸੈਂਟ ਕੈਥਰੀਨ, ਬਰਲਿੰਗਟਨ, ਹਮਿਲਟਨ, ਮਿਸੀਸਾਗਾ, ਬਰੈਂਪਟਨ, ਵੌਨ, ਮੇਜਰ ਮੈਕ, ਕਿੰਗ ਸਿਟੀ, ਬੈਰੀ ਸਾਈਡ, ਸਕਾਰਬਰੋ, ਮਾਰਕਮ, ਏਜੈਕਸ ਦੇ ਨਾਲ ਨਾਲ ਗੋਲਫ, ਰੋੜਾ ਸਾਈਡ, ਨਿਊ ਮਾਰਕੀਟ, ਅਰੂਲਾ ਤੋਂ ਸਾਡੇ ਵੀਰ ਬਿਜਨਸਮੈਨ ਨੇ BNB ਦੇ ਸਾਡੇ ਮਨਜੀਤ ਸਿੰਘ ਜਿਨ੍ਹਾਂ ਦਾ ਹੁਣੇ ਹੀ ਕਾਲ ਆਈ ਕਿ 35 ਕਿਲੋਮੀਟਰ ਦੂਰ ਅਰੂਲਾ ਤੋਂ ਸਾਨੂੰ ਥੋੜੇ ਦਿਨ ਪਹਿਲਾਂ ਵੀ ਕਾਲ ਆਈ ਸੀ, ਉੱਥੋਂ ਤੱਕ ਸੁਣਿਆ ਜਾਂਦਾ ਹੈ ਪ੍ਰੋਗਰਾਮ। ਔਰੰਜਵਿਲ ਟੂ ਕਿਚਨਰ ਅਪ ਨੌਰਥ ਸੁਣਿਆ ਜਾ ਰਿਹਾ ਹੈ। ਜੇਕਰ ਤੁਸੀਂ ਹੋਰ ਵੀ ਕਿਸੇ ਏਰੀਆ ਸਾਨੂੰ ਸੁਣਦੇ ਹੋ ਆਪਣੀ ਫੀਡਬੈਕ ਜ਼ਰੂਰ ਭੇਜੋ, ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ। ਜੇਕਰ ਤੁਸੀਂ ਐਜ ਏ ਹੋਸਟ ਆਉਣਾ ਚਾਹੁੰਦੇ ਹੋ ਮੋਸਟ ਵੈਲਕਮ, ਜੇ ਤੁਸੀਂ ਆਪਣਾ ਇੰਡੀਪੈਂਡੈਂਟ ਸ਼ੋਅ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਵੀ ਮੋਸਟ ਵੈਲਕਮ ਹੈ। ਨੰਬਰ ਟੂ ਕਾਲ 416-303-1515 ਐਡਵਰਟਾਈਜ਼ਮੈਂਟ ਕਰਾਉਣ ਵਾਸਤੇ ਨੰਬਰ ਹੈ 416-716-7794। ਮਿਲਦੇ ਹਾਂ ਬ੍ਰੇਕ ਤੋਂ ਬਾਅਦ।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
0: ਨੋਟ ਕਰੋ ਕਿ ਪੀਜ਼ਾ ਮਸ਼ੀਨ ਦੀ ਬਰੈਂਪਟਨ 2 ਫਿਲੋਸਫਰਸ ਵੈਲੀ ਬ੍ਰਾਂਚ ਦੀ ਜਿਹੜੀ ਹੈ ਉਹ ਥੋੜੀ ਜਿਹੀ ਮਾਈਨਰ ਰੈਨੋਵੇਸ਼ਨ ਤੋਂ ਬਾਅਦ ਉਸ ਨੂੰ ਦੁਬਾਰਾ ਖੋਲ ਦਿੱਤਾ ਗਿਆ ਹੈ। ਕੁਝ ਦਿਨ ਉਹਨੂੰ ਬੰਦ ਰੱਖਣਾ ਪਿਆ, ਕੁਝ ਰੈਨੋਵੇਸ਼ਨ ਚੱਲ ਰਹੀ ਸੀਗੀ। 2 ਲਾਰਜ ਪੀਜ਼ਾਜ਼ ਵਿਦ ਫੂਡ ਟੋਪਿੰਗ ਈਚ, ਤੁਹਾਡੇ ਮਨ ਪਾਉਂਦੀਆਂ ਪੀਜ਼ਾ ਉਹ ਜੋ ਤੁਹਾਨੂੰ ਕਰਾਰਾ ਕਰਾਰਾ ਸਵਾਦਿਸ ਫੁਲੀ ਕੁੱਕ ਮਿਲੇ ਤਾਂ ਤੁਹਾਡਾ ਪੈਸਾ ਵਾਪਸ ਆ ਜਾਵੇ। ਜੀ ਹਾਂ, ਔਰ ਨੰਬਰ ਨੋਟ ਕਰ ਲਓ, 2 ਲਾਰਜ ਪੀਜ਼ਾ ਵਿਦ ਫੂਡ ਟੋਪਿੰਗ ਈਸ, 2 ਡਿਪਿੰਗ ਸੌਸ ਦੇ ਨਾਲ ਤੁਸੀਂ $24.99 ਦੇ ਵਿਚ ਉਹਨਾਂ ਦੀ ਇਹੀ ਬ੍ਰਾਂਚ ਹੈ। ਇਕੋ ਬ੍ਰਾਂਚ 2 ਫਿਲੋਸਫਰ ਸਟੇਲ, ਬਰੈਂਪਟਨ ਹਾਸਪਿਟਲ, 905-405-1222। HK ਮੂਵਰਸ ਵੱਲੋਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ। ਰੈਜੀਡੈਂਸ਼ੀਅਲ, ਕਮਰਸ਼ੀਅਲ ਮੂਵ, ਲੌਂਗ ਡਿਸਟੈਂਸ ਮੂਵ, ਲੇਬਰ ਸਰਵਿਸ, ਜੰਕਰ ਮੂਵ, ਸਪੈਸ਼ਲ ਮੂਵ, ਪੈਕੇਜ ਸਰਵਿਸ, ਕਾਰਗੋ ਸਰਵਿਸ, ਸਟੋਰੇਜ। HK ਮੂਵਰਸ ਨੂੰ ਕਾਲ ਕਰੋ, 140 ਐਡਵਾਂਸ ਬੁਲੇਵਾਰਡ, ਜੂਨਟ ਨੰਬਰ 10, ਹਰਮਿੰਦਰ ਹੈਰੀ ਜੀ, 416-524-6060, 04-1625-24-6704। ਕੈਲਡਨ ਸਬਜ਼ੀ ਫਾਰਮ ਜੋ ਤੁਹਾਨੂੰ ਤਾਜ਼ੀਆਂ ਤਾਜ਼ੀਆਂ ਸਬਜ਼ੀਆਂ ਇਕ ਨੀ ਦਿਨ ਦੇ ਵਿਚ ਕਈ ਵਾਰੀ ਟੁੱਟ ਕੇ ਆਉਂਦੀਆਂ ਨੇ। ਸਟੀਲ, ਸਰਬਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਹਰ ਤਰ੍ਹਾਂ ਦੇ ਬੈੱਡ ਤੁਸੀਂ ਲੈ ਸਕਦੇ ਹੋ। ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ, ਸਰੋਂ ਦਾ ਗੰਦਲਾਂ ਵਾਲਾ ਸਾਗ ਬਣਿਆ ਬਣਾਇਆ ਮੱਕੀ ਦੀ ਰੋਟੀ ਦੇ ਨਾਲ ਮਿਲਦਾ ਜਾਂ ਤੁਸੀਂ ਘਰੇ ਲਿਆ ਕੇ ਬਣਾਉਣਾ। ਮੂਲੀਆਂ, ਮਿਰਚਾਂ, ਘੀਆ, ਮਟਰ, ਛੋਟੀ ਮੋਟੀ ਹਰ ਤਰ੍ਹਾਂ ਦੀ ਸਬਜ਼ੀ, ਲੌਕੀ, ਸ਼ਲਗਮ ਅਤੇ ਸ਼ਿਮਲਾ ਮਿਰਚਾਂ, ਲਾਲ ਲਾਲ ਟਮਾਟਰ ਔਰ ਮੂਲੀਆਂ 5-7 ਡਾਲ ਦੀਆਂ ਬਲੈਕ ਬਿਊਟੀ ਭਾਵ ਐਗ ਪਲਾਂਟ ਤੁਹਾਨੂੰ ਮਿਲੇਗਾ 1 ਡਾਲਰ ਦਾ। ਛਲੀਆਂ ਤਾਜ਼ੀਆਂ ਲੈਣ ਲਈ 12050 ਏਅਰਪੋਰਟ ਰੋਡ 905-8409000। ਸੀਕਲ ਇਕੋ ਡਿਸ਼ਨ ਨੱਕੋ ਨੱਕ ਭਰਿਆ ਹੋਇਆ ਇਹ ਇਕ ਵੇਅਰ ਹਾਊਸ ਹੈ ਜਿੱਥੇ ਤੁਹਾਨੂੰ ਬਲੈਂਕਡ 50 ਡਾਲਰ ਦਾ ਮਿਲਿਆ ਜੀ ਕੋਰੀਆ ਦਾ ਤੇ ਤੁਸੀਂ ਦਿਓ ਰੰਗਲਾ ਪੰਜਾਬ ਦਾ ਹਵਾਲਾ ਦੇ ਕੇ ਤੇ ਡਾਲਰ 100 ਦੇਣਾ ਕੰਬਲ 3 ਚੱਕ ਕੇ ਲਿਆਉਣੇ ਤੁਸੀਂ ਮੰਨ ਗਏ ਨਾ। ਬਾਏ 2 ਗੈਟ 1 ਫ੍ਰੀ ਦੀ ਸੇਲ ਹੈ ਕੁਝ ਸਮੇਂ ਵਾਸਤੇ 50 ਡਾਲਰ ਦਾ ਕੰਬਲ ਹੈ ਮਹਿੰਗਾਈ ਦੀ ਰੁੱਤ ਵਿਚ ਜਿਹੜੇ ਮਰਜ਼ੀ ਡਿਜ਼ਾਇਨ ਦਾ ਚੱਕ ਲਿਓ 3 ਚੱਕਿਓ ਤੇ 100 ਡਾਲਰ ਕਾਊਂਟਰ ਤੇ ਰੱਖ ਦਿਓ ਅਗਲੇ ਸਮਝ ਜਾਣਗੇ ਵੀ ਤੁਸੀਂ ਰੰਗਲਾ ਪੰਜਾਬ ਸੁਣ ਕੇ ਆਇਓ। 16-ਪੀਸ ਡਿਨਰ ਸੈੱਟ 70 ਡਾਲਰ ਦਾ ਜਿਹੜਾ ਹੈ ਉਹ ਤੁਸੀਂ 70 ਨਹੀਂ ਦੇਣੇ 35 ਫੜਾ ਦੇਣੇ ਆਪੇ ਰੱਖ ਲੈਣੇ ਉਨ੍ਹਾਂ ਨੇ। ਰੇਡੀਓ ਕੋਈ 20 ਦਾ ਵੇਚਦਾ ਕੋਈ 25 ਦਾ ਵੇਚਦਾ ਕੋਈ 30 ਦਾ ਵੇਚਦਾ ਪਰ ਇੱਥੇ ਮਿਲਣਗੇ 100 ਦੇ 5 ਹਾਂਜੀ। ਔਰ ਕੰਪਿਊਟਰ ਸੈੱਟ ਵੀ ਜਿਹੜਾ ਕੰਫਰਟ ਸੈੱਟ ਤੁਹਾਨੂੰ ਮਿਲੇਗਾ ਸੋਰੀ 20 ਡਾਲਰ ਦਾ। ਪਰਫਿਊਮ 20 ਡਾਲਰ ਦੇ 3 ਮਿਲਣਗੇ। ਪਰਫਿਊਮ ਸੈੱਟ 40 ਡਾਲਰ ਦਾ ਮਿਲੇਗਾ। ਪੈਨਾਸੋਨਿਕ ਦਾ ਮਾਈਕ੍ਰੋਵੇਵ 79 ਡਾਲਰ ਦਾ ਓਨਲੀ। ਜੀ ਹਾਂ, ਕੱਪੜੇ ਸਿੱਧੇ ਕਰਨ ਵਾਲੀ ਜਿਹੜੀ ਹੈ ਮਸ਼ੀਨ ਆਇਰਨ ਜਿਹੜੀ ਹੈ ਉਹ ਤੁਹਾਨੂੰ 80 ਦੀ ਮਿਲੇਗੀ 20 ਡਾਲਰ ਦੀ। ਔਰ ਬਿੜੇ ਸੈੱਟ 15 ਡਾਲਰ ਦਾ ਔਰ ਹਨੀਵੈਲ ਦੇ ਟਾਵਰ ਫੈਨ ਜਿਹੜੇ ਨੇ 30 ਡਾਲਰ ਦੇ ਤੇ ਬ੍ਰੈਂਡਡ ਜੈਕਟ 15 ਡਾਲਰ ਤੋਂ ਸ਼ੁਰੂ ਹੋ ਰਹੀਆਂ ਨੇ। ਬੱਚਿਆਂ ਦੇ ਟੋਏ 50% ਆਫ। ਟ੍ਰਾਈ ਸਾਈਕਲ ਤੁਸੀਂ ਮਾਰਕੀਟ ਦੇ ਵਿਚ ਵੇਖੋਗੇ 100-125 ਦਾ ਮਿਲਦਾ। 40 ਡਾਲਰ ਦਾ ਮਿਲੇਗਾ 7-ਪੀਸ ਗਲਾਸ ਵਿਦ ਵਿਸਕੀ ਬੋਟਲ। ਬੋਟਲ ਖਾਲੀ ਹੈ 20 ਡਾਲਰ ਦੀ ਹੈ ਪਰ 150 ਡਾਲਰ ਦੀ ਸ਼ੋਪਿੰਗ ਕਰੋਗੇ ਤਾਂ ਇਹ ਬੋਟਲ ਵਾਲਾ ਸੈੱਟ ਵੀ 7-ਪੀਸ ਦਾ ਫ੍ਰੀ ਗਿਫਟ ਦਿੱਤਾ ਜਾਵੇਗਾ। ਸੀਕਲ ਇਕੁਡੇਸ਼ਨ 31 ਮਿਲਣੀ ਤੇ ਸਟੀਲ ਨੰਬਰ 905-405-5555। ਪੱਟੀ ਸਾਹਿਬ ਨੂੰ ਲੈ ਕੇ ਆ ਰਹੇ ਹਾਂ ਜਸਟ ਆਫਟਰ ਫਿਊ ਮਿੰਟਸ। ਆਉਂਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: ਜੀਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ ਆਪਣੀ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ 647-547-8188 6475478188 Lotus Funeral Home.
2: HK Movers, home, offices, apartments and delivery, big or small, we move it all.
3: HK Movers,
2: local and long distance, we also ship cars, Kailor Transport and moving services.
3: For service with a smile, give us a call.
2: Call Mr. Harminder 416-524-6704.
3: 416-524-6704.
2: Visit 140 Advance Boulevard, Unit Number 10, Brampton.
4: Long distance moving specialist.
2: HK Movers.
5: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ, ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰਟ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰਟ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ, ਯੂਨਿਟ 42 ਏ, ਬ੍ਰੈਂਪਟਨ। ਕਾਲ 905-928-8557 ਅਨਾਜ ਮਾਰਟ।
6: ਕੀ ਤੁਸੀਂ ਐਲਰਜੀਜ਼, ਜੋੜਾਂ ਦਾ ਦਰਦ, ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ? ਕੀ ਤੁਸੀਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਥੱਕ ਗਏ ਹੋ? ਜੇ ਹਾਂ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ, ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਂਪਟਨ ਵਿਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਸ ਬਾਰੇ ਦੱਸਣਗੇ ਅਤੇ ਸਮਝਾਉਣਗੇ ਕਿ ਕੀ ਡਾਇਟ, ਲਾਈਫ ਸਟਾਈਲ ਵਿਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ। ਸੀਟਸ ਲਿਮਿਟਿਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 604-593-5030-604-593-5030। ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ।

0: नवंबर 5 से 8 तक मनाओ दिवाली ब्रार्स के साथ। हैप्पी दिवाली।
1: इंतजार हुण खत्म होया। रीमैक्स गोल्ड रियल्टी दे गौडी खुमान लेके आए हन साउथ कैल्डन विच प्रीमियम रिटेल अते ऑफिस स्पेस खरीदण दा एक होर सुनहरा मौका। पेश है कैल्डन कमर्शियल सेंटर, हाईवे 10 अते हाईवे 410 दे प्राइम इंटरसेक्शन ते 15 एकड़ विच बन रहा एक नवा कमर्शियल डेवलपमेंट। रिटेल अते ऑफिस यूनिट्स हुण सेल लई अवेलेबल हन। कैल्डन दी इस नवी कमर्शियल डेस्टिनेशन विच अपनी स्पेस अज ही पक्की करो। अपनी यूनिट अज ही बुक करन लई साडी टीम नाल कॉन्टैक्ट करो।
2: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂ ਆਫ ਏ ਲੋਇਰਸ।
3: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
2: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 647-793-6889।
4: ਘਰ ਦਾ ਐਕਸਟੀਰੀਅਰ ਹੋਵੇ ਮਜ਼ਬੂਤ ਤੇ ਲੁੱਕ ਹੋਵੇ ਕਮਾਲ ਦੀ, ਇਹ ਹੈ ਕਮਾਲ ਓਰਕਲ ਕੰਸਟਰਕਸ਼ਨ ਲਿਮਟਿਡ ਦੀ। ਕੁਆਲਿਟੀ ਵਰਕ, ਪ੍ਰੋਫੈਸ਼ਨਲ ਸਰਵਿਸ, ਬਿਲਡ ਟੂ ਲਾਸਟ। ਮੈਨਸੂਰੀ ਤੇ ਸਟੋਨ ਵਰਕ, ਇੰਟਰਲਾਕਿੰਗ ਫੈਂਸਿੰਗ, ਪੈਡੀਓ, ਰਿਟੇਨਿੰਗ ਵਾਲਸ ਬਣਾਉਣਾ ਚਾਹੁੰਦੇ ਹੋ, ਲੈਂਡਸਕੇਪਿੰਗ, ਹਾਰਡਸਕੇਪਿੰਗ, ਤੁਹਾਡੇ ਐਕਸਟੀਰੀਅਰ ਪ੍ਰੋਜੈਕਟ ਲਈ ਕੰਪਲੀਟ ਸੋਲੂਸ਼ਨ ਓਰਕਲ ਕੰਸਟਰਕਸ਼ਨ। ਰਿਪੇਅਰ ਤੋਂ ਲੈ ਕੇ ਕੰਪਲੀਟ ਪ੍ਰਾਪਰਟੀ ਟ੍ਰਾਂਸਫਾਰਮੇਸ਼ਨ ਤੱਕ ਓਰਕਲ ਕੰਸਟਰਕਸ਼ਨ ਦਾ ਨਾਮ ਯਾਦ ਰੱਖਣਾ ਜੀ। ਅੱਜ ਹੀ ਕਾਲ ਕਰੋ 1-888-8956 या 416-474-6836। Oracle Construction, strong foundations, lasting results।
5: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
6: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।

0: Meet Rohit the Yes Man at Ritz Furniture Planet, 5200 Dixie Road, Mississauga. Telephone 905-232-RITZ. That is 232-7489. Visit ritzfurnitureplanet.ca.
1: Sasta saman sasta nahi. High end the saman mile sasta.
2: Real news, real impact. Showing you real world. CJMR 1320.
3: ਹੁਣ ਹੋਵੇਗੀ ਰਾਸ਼ਟਰੀ ਅੰਤਰਰਾਸ਼ਟਰੀ ਮੁੱਦਿਆਂ ਤੇ ਗੱਲਬਾਤ ਅੰਮ੍ਰਿਤਸਰ ਤੋਂ ਸਰਦਾਰ ਜਸਵੀਰ ਸਿੰਘ ਭੱਟੀ ਹੁਣਾਂ ਦੇ ਨਾਲ
0: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਸੀ ਜਮਾਰ 1320 AM ਵੋਇਸ ਆਫ ਸਿਟੀ 70 ਸਾਲਾਂ ਤੋਂ ਚੱਲਦਾ ਆ ਰਿਹਾ ਰੇਡੀਓ ਮਾਰਕੀਟ ਦਾ ਬਾਬਾ ਬੋਰਡ ਇਸ ਵਕਤ ਤੁਸੀਂ ਸੁਣ ਰਹੇ ਹੋ ਸਰਦਾਰ ਜਸਵੀਰ ਸਿੰਘ ਜੀ ਭੱਟੀ ਸਾਹਿਬ ਨਾਲ ਗੱਲਬਾਤ ਹੋਵੇਗੀ ਗੱਲਬਾਤ ਦੇ ਵਿਚ ਤੁਸੀਂ ਸ਼ਾਮਲ ਹੋਣਾ ਚਾਹੋ ਨੰਬਰ ਰਹੇਗਾ 905-813-1320 ਹਫ਼ਤੇ ਦਾ ਪਹਿਲਾ ਦਿਨ ਐਵਰੀ ਡੇ ਸੇਮ ਟਾਈਮ ਤੇ ਸਰਦਾਰ ਜਸਵੀਰ ਸਿੰਘ ਜੀ ਭੱਟੀ ਹਾਜ਼ਰ ਹੁੰਦੇ ਨੇ ਜਿਉਂ ਹੀ ਸਾਡਾ ਥੋੜਾ ਜਿਹਾ ਟੈਸਟਿੰਗ ਪੀਰੀਅਡ ਓਵਰ ਹੁੰਦਾ ਫਿਰ ਅਸੀਂ ਥੋੜੀ ਜਿਹੀ ਸਮੇਂ ਦੇ ਵਿਚ ਹੋਰ ਵੀ ਚੇਂਜਿੰਗ ਕਰਾਂਗੇ ਤੁਹਾਡੇ ਪਿਆਰ ਮੁਹੱਬਤ ਤੇ ਸਹਿਯੋਗ ਦੇ ਨਾਲ ਭੱਟੀ ਸਾਹਿਬ ਵੈਲਕਮ ਸਵਾਗਤ ਹੈ ਜੀ ਇਹਨੂੰ ਸਤਿ ਸ੍ਰੀ ਅਕਾਲ
4: ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ
0: ਕੀ ਹਾਲ ਚਾਲ ਠੀਕ ਠਾਕ ਹੋ
4: ਬੜੀ ਕਿਰਪਾ ਜੀ ਬੜੀ ਕਿਰਪਾ
0: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਮੁਸ਼ਕਲਾਂ ਵਧਣ ਦੀਆਂ ਖ਼ਬਰਾਂ ਵੀਕਐਂਡ ਤੇ ਕਾਫੀ ਖ਼ਬਰਾਂ ਪੜੀਆਂ ਨੇ ਈਡੀ ਦੀ ਰਿਪੋਰਟ ਤੇ ਹਾਈਕੋਰਟ ਨੇ ਸੀਬੀਆਈ ਨੂੰ ਤੁਰੰਤ ਜਿਹੜਾ ਮੁਕੱਦਮਾ ਦਰਜ ਕਰਕੇ ਜਾਂਚ ਕਰਨ ਦੇ ਆਦੇਸ਼ ਦਿੱਤੇ ਨੇ ਤੁਹਾਡਾ ਇੱਥੇ ਕੀ ਨਜ਼ਰੀਆ ਕੀ ਕਹਿਣਾ ਚਾਹੋਗੇ
4: ਕਮਲਾ ਸਾਹਿਬ ਇਸ ਕੇਸ ਦੇ ਵਿਚ ਈਡੀ ਨੇ ਇਕ ਰਿਪੋਰਟ ਭੇਜਣੀ ਸੀ ਡੀਜੀਪੀ ਨੂੰ ਮੁੱਖ ਮੰਤਰੀ ਦੇ ਦਫ਼ਤਰ ਵਿਚ ਸਭ ਅੱਛਾ ਨੀ ਗਾ ਉੱਥੇ ਬਦਲੀਆਂ ਦੇ ਉੱਥੇ ਪ੍ਰਮੋਸ਼ਨਾਂ ਦੇ ਹੋਰ ਠੇਕਿਆਂ ਦੇ ਰੰਗੋ ਜਿਹੜੀ ਆ ਉਹ ਮੋਤੀਆਂ ਰਕਮਾਂ ਲਈਆਂ ਜਾਂਦੀਆਂ ਤੇ ਇੱਥੇ ਪਰਚਾ ਦਰਜ ਕਰਕੇ ਤੇ ਤਫਤੀਸ਼ ਕੀਤੀ ਜਾਵੇ ਹੁਣ ਡੀਜੀਪੀ ਦੀ ਇੱਕ ਜੋ ਤੁਸੀਂ ਵੀ ਮੁੱਖ ਮੰਤਰੀ ਦੇ ਖਿਲਾਫ਼ ਪਰਚਾ ਦਰਜ ਕਰ ਦੋ ਇਹਦੇ ਵਿਚ ਨਿਖਲ ਸਰਾਫ਼ ਨਾਂ ਦਾ ਇੱਕ ਐਡਵੋਕੇਟ ਆ ਜਿਹੜਾ ਨਿਖਲ ਸਰਾਫ਼ ਆ ਉਹਨੇ ਹਾਈਕੋਰਟ ਦੇ ਵਿਚ PLA ਪਾ ਦਿੱਤੀ ਆਮ ਤੌਰ ਤੇ ਇਹੋ ਜਿਹੀਆਂ PLA ਜਿਹੜੀਆਂ ਘੱਟ ਮਨਜ਼ੂਰ ਹੁੰਦੀਆਂ ਲੇਕਿਨ ਨਿਖਲ ਸਰਾਫ਼ ਦੀ PML ਮਨਜ਼ੂਰ ਹੋਗੀ ਉਹਦੀ PLA ਤੇ ਜਿਹੜੀ ਗੱਲਬਾਤ ਹੋ ਰਹੀ ਸੀਗੀ ਇਹਨੇ ਜਿਹੜੀ PL ਪਾਈ ਸੀਗੀ ਇਹ ਪਾਈ ਸੀ ਕੋਈ 27 April 2026 ਨੂੰ ਜਦੋਂ ਪੰਜਾਬ ਪੁਲਿਸ ਨੇ ਕੋਈ ਕਾਰਵਾਈ ਨਹੀਂ ਸੀ ਕੀਤੀ ਉਹ ED ਦੇ ਲੈਟਰ ਦੇ ਉੱਤੇ ED ਨੇ ਚਾਰ ਲੈਟਰ ਲਿਖੀ ਹੈ ਇੱਕ 24 July ਨੂੰ ਲਿਖੀ ਹੈ ਇੱਕ 31 July ਨੂੰ ਲਿਖੀ ਹੈ ਇੱਕ 7 August ਨੂੰ ਲਿਖੀ ਹੈ ਉਸੇ ਸੰਦਰਭ ਦੇ ਵਿੱਚ ਤੁਹਾਨੂੰ ਅਸੀਂ ਪਿਆ ਸੀ ਤੁਸੀਂ ਕੁਛ ਕੀਤਾ ਨਹੀਂ ਇਹਨਾਂ ਕੁਛ ਕੀਤਾ ਨਹੀਂ ਤਾਂ ਫਿਰ PL ਪਾ ਦਿੱਤੀ ਇਹ PLA ਦੇ ਪਾਉਣ ਤੋਂ ਬਾਅਦ ਇਹਦੇ ਵਿੱਚ ਬਕਾਇਦਾ ਤੌਰ ਤੇ ਸੁਣਵਾਈ ਹੁੰਦੀ ਰਹੀ ਜਿਹੜੇ ਸਾਡੇ ਅਸ਼ਵਨੀ ਸ਼ਰਮਾ ਨੇ ਚੀਫ ਜਸਟਿਸ ਹਾਈਕੋਰਟ ਦੇ ਉਹ ਤੇ ਉਹਨਾਂ ਨਾਲ ਰੋਹਿਤ ਕਪੂਰ ਦੋ ਜੱਜ ਸੁਣਵਾਈ ਕਰ ਰਹੇ ਸੀ ਦੋਵਾਂ ਨੇ ਸੁਣਵਾਈ ਕੀਤੀ ਤੇ ਆਖਰੀ ਸੁਣਵਾਈ 14 September ਨੂੰ ਹੁੰਦੀ ਆ ਤੇ 14 September ਨੂੰ ਇਹ ਆਪਣਾ ਫੈਸਲਾ ਰਾਖਵਾਂ ਰੱਖ ਦਿੰਦੇ ਅੱਜ ਫਿਰ ਉਹ ਫੈਸਲਾ ਦੇ ਦਿੰਦੇ ਆਪਣਾ ਉਸ ਫੈਸਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਝਾੜੀ ਪਾਉਂਦੇ ਆ ਤੇ ਨਾਲ ਇਹ ਕਹਿੰਦੇ ਆ ਵੀ ਇਹਦਾ ਮਾਮਲਾ ਜਿਹੜਾ ਇਹ ਮਾਮਲਾ ਅਸੀਂ ਜਿਹੜਾ ਵਾ CBI ਨੂੰ ਦਿੰਦੇ ਆ CBI ਨੂੰ ਦੇਣ ਤੇ ਇਕਦਮ ਹਰ ਕੰਮ ਅੱਜ ਗਿਆ ਉੱਚਲਕ ਵੀ ਕੀ ਕਹਿੰਦੀ ਹੋਈ ਤੇ ਅੱਜ ਹੀ ਕੈਬਨਿਟ ਦੀ ਮੀਟਿੰਗ ਸੀਗੀ ਤੇ ਇਹ ਤੋਂ ਬਾਅਦ ਜਿਹੜੇ ਸੁਖਪਾਲ ਸਿੰਘ ਖਹਿਰਾ ਤੇ ਬਿਕਰਮ ਸਿੰਘ ਮਜੀਠੀਆ ਇਹ ਵੀ ਲਾਈਵ ਹੋ ਕਿਉਂ ਤੇ ਉਹਨਾਂ ਦੇ ਕੱਟੜ ਵਿਰੋਧੀ ਉਹਨਾਂ ਲਾਈਵ ਤੋਂ ਨਹੀਂ ਹੋਣਾ ਸੀਗਾ ਖੁਸ਼ੀਆਂ ਵੀ ਪ੍ਰਗਟਾਈਆਂ ਵਧੀਆ ਕੀਤਾ ਗਿਆ ਗੱਲ ਇਹ ਵੀ ਜਿਹੜੀ ED ਹੈ ਜੀ ਉਹ ਸਿੱਧਾ ਮੁਕੱਦਮਾ ਨਹੀਂ ਦਰਜ ਕਰ ਸਕਦੀ ਦਰਜ ਕੀਤੇ ਮੁਕੱਦਮੇ ਦੇ ਉੱਤੇ ਉਹ ਕਾਰਵਾਈ ਕਰ ਸਕਦੀ ਉਹਨਾਂ ਨੂੰ ਇਹ ਸੀ ਜੇ ਕਿਤੇ ਪੰਜਾਬ ਪੁਲਿਸ ਮੁਕੱਦਮਾ ਦਰਜ ਕਰ ਲਵੇ ਤਾਂ ਵੀ ਕਾਰਵਾਈ ਹੋਊਗੀ ਹੁਣ ਤਾਂ ਹਾਈਕੋਰਟ ਨੇ ਇੰਨੀ ਗੱਲ ਕਹਿਤੀ ਕੇਸ ਦਿੱਤਾ ਤੇ 2 ਮਹੀਨੇ ਦਾ ਪੀਰੀਅਡ ਦਿੱਤਾ 2 ਮਹੀਨੇ ਉਹ ਮਹੀਨਿਆਂ ਦੇ ਵਿਚ CBI ਆਪਣਾ ਜਿਹੜਾ ਵਾ ਇਹਦੀ ਜਾਂਚ ਕਰਕੇ ਤੇ ਰਿਪੋਰਟ ਪੇਸ਼ ਕਰੇ
0: ਜੀ
4: 2 ਮਹੀਨਿਆਂ ਦੇ ਵਿਚ ਉਹਨੂੰ ਬਹੁਤੀ ਮੁਸ਼ਕਲ ਨਹੀਂ ਹੋਣੀ CBI ਨੂੰ ਕਿਉਂ ਨਹੀਂ ਹੋਣੀ ਕਿ ਸਾਰੀ ਦੀ ਸਾਰੀ ਜਾਂਚ ਜਿਹੜੀ ED ਦਾ ਜਲੰਧਰ ਦਾ ਦਫ਼ਤਰ ਹੈ ਜਲੰਧਰ ਜੋਨਾ ਦਫ਼ਤਰ ਹੈ ਜਿਹਨੇ ਚਿੱਠੀ ਲਿਖੀ ਸੀ ਉਹਨੇ ਸਾਰੀ ਜਾਂਚ ਪਹਿਲਾਂ ਆਲਰੇਡੀ ਕੀਤੀ ਹੋਈ ਹੈ ਇਹ ਜਰੂਰ ਜਿਹੜੇ ਬੰਦੇ ਵਿਚ ਕਲਪਰੇਟ ਹੋਣਗੇ ਉਹਨਾਂ ਨੂੰ ਬੁਲਾ ਕੇ ਤੇ ਉਹਨਾਂ ਦੇ ਜਿਹੜੇ ਆ ਉਹ ਬਿਆਨ ਕਲਮਬੰਦ ਕਰਨੇ ਪੈਣਗੇ, ਹੋਰ ਕੁਛ ਨੀ ਕਰਨਾ। ਇਹਦੇ ਵਿਚ ਸਰਕਾਰ ਨੂੰ ਫਸ ਗਈ ਕਿਸੂਰ ਤੇ, ਜੇ ਸੀਬੀ ਦੀ ਜਾਂਚ ਹੋ ਜਾਂਦੀ ਆ ਤੇ ਮੈਂ ਇਸ ਮੰਚ ਤੋਂ ਪਹਿਲਾਂ ਵੀ ਕਿਹਾ ਸੀਗਾ ਜਿਹੜੇ ਇਹਨਾਂ ਦੇ ਆਪਣੇ ਘੁੰਮਣ ਸਾਹਿਬ ਦੇ ਰਾਜਵੀਰ ਸਿੰਘ ਘੁੰਮਣ ਓਐਸਡੀ ਦੇ ਮੁੱਖ ਮੰਤਰੀ ਦੇ, ਉਹਨਾਂ ਦੇ ਬੜੇ ਸੰਗੀਨ ਇਲਜ਼ਾਮ ਲੱਗੇ ਨੇ ਕਿਉਂਕਿ ਉਹਨਾਂ ਦਾ ਸਾਥੀ ਇੱਕ ਹੋਰ ਹੈਗਾ ਸੀਗਾ ਨਿਤਿਨ ਗੁਹਾਲ, ਨਿਤਿਨ ਗੁਹਾਲ, ਨਿਤਿਨ ਗੁਹਾਲ ਉਹ ਵਿਅਕਤੀ ਆ ਜਿਹਦੀ ਕੁਝ ਮਹੀਨੇ ਪਹਿਲਾਂ ਬਕਾਇਦਾ ਤੌਰ ਤੇ ਈਡੀ ਦਾ ਰੇਡ ਹੁੰਦਾ ਵਾ, ਸੋਰੀ, ਤੇ ਇਹ ਉੱਥੋਂ ਆਪਣੇ ਘਰ ਦੇ ਵਿੱਚੋਂ ਦੋ ਬੈਗ ਥੱਲੇ ਸੁੱਟ ਜਾਂਦਾ ਤੀ ਸੀ ਕਿ ਨਵੀਂ ਮੰਜ਼ਿਲ ਤੋਂ ਬੈਗ ਤੋਂ ਆਪਣੇ ਚੋਂ ਇੱਕ ਬੈਗ ਪੜ ਜਾਂਦਾ ਵਾ, ਇੱਕ ਵੱਜ ਜਾਂਦਾ ਵਾ, ਆਪ ਹੀ ਫਰਾਰ ਹੋ ਜਾਂਦਾ ਵਾ, ਲੇਕਿਨ ਇਹ ਜਿਹੜੇ ਬੈਗ ਉਹ ਕਾਬੂ ਆ ਜਾਂਦੇ ਆ ਈਡੀ ਵਾਲੇ, ਉੱਥੋਂ ਕੰਮ ਫਰਕ ਚੱਲਿਆ ਵਾ। ਹੁਣ ਇਹਦੇ ਵਿੱਚ ਇਹਨਾਂ ਨੂੰ ਚੱਲ ਗਿਆ ਵੀ ਸੀਬੀ ਨੂੰ ਜਾਂਚ ਦੇ ਦਿੱਤੀ, ਸੀਬੀ ਨੇ ਦੋ ਮਹੀਨੇ ਸਮਾਂ ਦਿੱਤਾ ਗਿਆ, ਜਿਹੜੇ ਵਿਰੋਧੀ ਧਿਰ ਉਹ ਖੁਸ਼ ਹੋ ਗਿਆ ਵੀ ਲਓ ਜੀ ਹੁਣ ਊਂਟ ਭਾਰ ਕੇ ਨਿੱਚੇ ਆ। ਲੇਕਿਨ ਜਿਹੜੀ ਅੱਜ ਦੀ ਕੈਬਨਿਟ ਦੀ ਮੀਟਿੰਗ ਹੋਈ ਹੈ ਉਹਦੇ ਵਿੱਚ ਉਹਨਾਂ ਨੇ ਮਤਾ ਪਾਸ ਕੀਤਾ ਵੀ ਇਹ ਮਾਮਲਾ ਅਸੀਂ ਸੁਪਰੀਮ ਕੋਰਟ ਚ ਲੈ ਕੇ ਜਾਵਾਂਗੇ। ਜੇ ਸੁਪਰੀਮ ਕੋਰਟ ਸਟੇ ਵੀ ਕਰ ਦਿੰਦਾ ਦੋ ਚਾਰ ਮਹੀਨੇ ਫਿਰ ਇਲੈਕਸ਼ਨ ਲੰਘ ਗਈ, ਮਾਮਲਾ ਇਲੈਕਸ਼ਨ ਤੱਕ, ਇਲੈਕਸ਼ਨ ਦੇ ਬਾਅਦ ਸਭ ਸ਼ਾਂਤ ਹੋ ਜਾਣਗੇ। ਲੇਕਿਨ ਜੇ ਸੁਪਰੀਮ ਕੋਰਟ ਨੇ ਕੋਈ ਰੋਕ ਨਾ ਲਾਈ ਤੇ ਪੰਜਾਬ ਸਰਕਾਰ ਲਈ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਪੈਦਾ ਹੋ ਜਾਣਗੀਆਂ। ਰਾਜਵੀਰ ਸਿੰਘ ਉਹਦੇ ਨਾਲ ਆ, ਨਿਤਿਨ ਗੱਲ ਜਿਹੜਾ ਹੈਗਾ ਸਾਡਾ ਗੁਹਾਲ ਨਾਲ ਆ, ਬੀਰ ਦਵਿੰਦਰ ਆ, ਫਿਰ ਇੱਕ ਹੋਰ ਗੌਰਵੀਰ ਆ, ਇਹ ਸਾਰੇ ਕੋਲ ਪੁੱਛ ਪੜਤਾਲ ਹੋਏਗੀ।
0: ਫਿਰ
4: ਉਹਨਾਂ ਦੀ ਪੁੱਛ ਪੜਤਾਲ ਫਿਰ ਮੁੱਖ ਮੰਤਰੀ ਦਫ਼ਤਰ ਤੱਕ ਵੀ ਜਾ ਸਕਦੀ ਹੈ, ਮੁੱਖ ਮੰਤਰੀ ਤੱਕ ਵੀ ਜਾ ਸਕਦੀ ਹੈ, ਉੱਤਰ ਵੀ ਖਲਾਰਾ ਪਊਗਾ। ਇਸ ਕਰਕੇ ਇਹਨਾਂ ਦੀ ਮਜਬੂਰੀ ਹੈ ਸੁਪਰੀਮ ਕੋਰਟ ਜਾਣ ਦੀ। ਜੇ ਸੁਪਰੀਮ ਕੋਰਟ ਤੋਂ ਕੋਈ ਰਾਹਤ ਮਿਲ ਗਈ ਤੇ ਫਿਰ ਤੇ ਬਹੁਤ ਵਧੀਆ, ਜੇ ਰਾਹਤ ਨਾ ਮਿਲੀ ਫਿਰ ਇਹਨਾਂ ਦੀ ਮੁਸ਼ਕਲ ਹੋਊਗੀ
0: ਜੀ।
4: ਹਰਪਾਲ ਚੀਮੇ ਨੇ ਬਕਾਇਦਾ ਤੌਰ ਤੇ ਪ੍ਰੈਸ ਕੌਮ ਕਰਕੇ ਅੱਜ ਇਹ ਗੱਲ ਦੱਸੀ ਆ ਵੀ ਸਾਡੀ ਮੀਟਿੰਗ ਚ ਇਹ ਫੈਸਲਾ ਹੋ ਗਿਆ ਵੀ ਇਸ ਮਾਮਲੇ ਨੂੰ ਲੈ ਕੇ ਅਸੀਂ ਸੁਪਰੀਮ ਕੋਰਟ ਜਾਵਾਂਗੇ
0: ਜੀ।
4: ਜੀ
0: ਅੱਛਾ, ਜਿਹੜਾ ਦੂਜੇ ਪਾਸੇ ਜੇ ਆਪਾਂ ਸਰਕਾਰ ਦੀ ਗੱਲ ਕਰੀਏ ਆਨੰਦਾਂ ਦੀ ਪੁਰੀ ਵੱਲ ਬਾਅਦ ਚੱਲਾਂਗੇ, ਜਿਸ ਨੂੰ ਦਾਗਦਾ ਕੀਤਾ ਸਾਡੇ ਸੋ ਕਾਲਡ ਕੌਮ ਦੇ ਅਖੌਤੀ ਜਥੇਦਾਰਾਂ ਨੇ, ਲੀਡਰਾਂ ਨੇ, ਹਾਂਜੀ ਉਹਦੇ ਬਾਰੇ ਬਾਅਦ ਚ ਕਰਦੇ ਹਾਂ ਗੱਲ। ਪਰੰਤੂ ਇਸੀ ਮਾਮਲੇ ਨੂੰ ਗਾਂਹ ਤੋਰੀ ਸਰਕਾਰ ਇੱਕ ਵਾਰੀ ਫਿਰ ਤੋਂ ਪੰਜਾਬ ਸਰਕਾਰ ਦੀ ਹਾਈ ਕੋਰਟ ਨੇ ਫੇਰ ਖਿਚਾਈ ਕੀਤੀ ਹੈ, ਝਾੜ ਝੰਬ ਹੋਈ ਹੈ ਔਰ ਜਿਹੜੀ ਡੀਏ ਮਾਮਲੇ ਦੇ ਵਿੱਚ।
4: ਵੇਖੋ ਡੀਏ ਮਾਮਲੇ ਚ ਹਾਈ ਕੋਰਟ ਨੇ ਇਹਨਾਂ ਨੂੰ ਕਿਹਾ ਸੀ 10 ਦਿਨਾਂ ਦੇ ਵਿੱਚ ਇਹਨਾਂ ਦਾ ਜਿਹੜਾ ਡੀਏ ਉਹ ਨਿਪਟਾਰਾ ਕਰੋ। ਹੁਣ ਨਾ ਤੇ ਮੁਲਾਜ਼ਮਾਂ ਦੀ ਗੱਲ ਰਹਿ ਗਈ ਨਾ ਕਿਸੇ ਹੋਰ ਦੀ, ਗੱਲ ਤੇ ਹਾਈ ਕੋਰਟ ਦੀ ਆ। ਮੁਲਾਜ਼ਮ ਇਹ ਕਹਿੰਦੇ ਵੀ ਹਾਈ ਕੋਰਟ ਦੇ ਹੁਕਮ ਨੇ, ਹਾਈ ਕੋਰਟ ਨੂੰ ਬਥੇਰੀ ਵਾਰੀ ਕਹਿ ਚੁੱਕੇ ਨੇ ਤੇ ਮਾਮਲਾ ਸੁਪਰੀਮ ਕੋਰਟ ਚ ਲੈ ਕੇ ਗਏ ਸੀ ਔਰ ਸੁਪਰੀਮ ਕੋਰਟ ਨੇ ਇਹਨਾਂ ਦੀ ਪਟੀਸ਼ਨ ਤੇ ਜਿਹੜੀ ਸੀ ਵਾਪਸ ਕਰਤੀ ਸੀਗੀ ਵੀ ਇਹਦੇ ਚ 9-10 ਤਰੁੱਟੀਆਂ ਹੈਗੀਆਂ। ਇਹਨਾਂ ਨੂੰ ਟਾਈਮ ਦੇ ਦਿੱਤਾ ਸੀ ਵੀ ਤੁਸੀਂ 90 ਦਿਨ ਦੇ ਵਿੱਚ ਇਹ ਤਰੁੱਟੀਆਂ ਦੂਰ ਕਰਕੇ ਤੇ ਪੇਸ਼ ਕਰ ਸਕਦੇ, ਦੁਬਾਰਾ ਪਟੀਸ਼ਨ ਲਾ ਕਰ ਸਕਦੇ। ਲੇਕਿਨ ਹਾਈ ਕੋਰਟ ਨੇ ਖਿਚਾਈ ਕਰਤੀ, ਉਹ ਕਹਿੰਦੇ ਤੁਸੀਂ ਸੁਪਰੀਮ ਕੋਰਟ ਦੀ ਗਲਤ ਕਰੀ, ਤੁਹਾਡਾ ਸੁਪਰੀਮ ਕੋਰਟ ਦਾ ਸਟੇਟਸ ਹੀ ਦਿਖਾਓ ਮੈਨੂੰ। ਜਦੋਂ ਪਟੀਸ਼ਨ ਤੁਸੀਂ ਦਾਇਰ ਹੀ ਦੁਬਾਰਾ ਨਹੀਂ ਕੀਤੀ ਉੱਥੇ ਉਹ ਤਰੁੱਟੀਆਂ ਦੂਰ ਕਰਕੇ, ਦੱਸੋ ਕੀ ਸਟੇਟਸ ਉੱਥੇ ਦਾ। ਹਾਈ ਕੋਰਟ ਦੇ ਜੱਜ ਨੇ ਅੱਜ ਬਕਾਇਦਾ ਤੌਰ ਤੇ ਆਪਣੀ ਰਜਿਸਟਰੀ ਨੂੰ ਕਿਹਾ ਵੀ ਤੁਸੀਂ ਸੁਪਰੀਮ ਕੋਰਟ ਦੀ ਰਜਿਸਟਰੀ ਨਾਲ ਰਾਬਤਾ ਕੰਮ ਕਰਕੇ ਪਤਾ ਕਰੋ ਕਿ ਪੰਜਾਬ ਸਰਕਾਰ ਦੀ ਮੁਲਾਜ਼ਮਤ ਦੇ ਡੀਏ ਦੇ ਮਾਮਲੇ ਲੈ ਕੇ ਕੋਈ ਪਟੀਸ਼ਨ ਪੈਂਡਿੰਗ ਹੈਗੀ ਆ, ਕੋਈ ਐਪਲੀਕੇਸ਼ਨ ਪੈਂਡਿੰਗ ਹੈਗੀ ਆ। ਜੇ ਨਹੀਂ ਹੈਗੀ ਤੇ ਫਿਰ ਅਸੀਂ ਸਰਕਾਰ ਦੇ ਖਿਲਾਫ਼ ਤੇ ਅਧਿਕਾਰੀਆਂ ਦੇ ਖਿਲਾਫ਼ ਜਿਹੜਾ ਇਹਨਾਂ ਮੁੱਖ ਚੀਫ ਸੈਕਟਰੀ ਆ ਉਹਦੇ ਖਿਲਾਫ਼ ਬਕਾਇਦਾ ਤੌਰ ਤੇ ਕ੍ਰਿਮੀਨਲ ਮੁਕੱਦਮਾ ਦਰਜ ਕਰਾਂਗੇ
0: ਜੀ।
4: ਉਹਦੇ ਵਿੱਚ ਹੋ ਕੀ ਆ, ਇਹਨਾਂ ਨੂੰ ਟਾਈਮ ਦੇ ਦਿੱਤਾ ਚੀਫ ਸੈਕਟਰੀ ਨੂੰ, ਕਹਿ ਦਿੱਤਾ ਸਵੇਰੇ 10 ਵਜੇ ਤੂੰ ਬਕਾਇਦਾ ਤੌਰ ਤੇ ਕੋਰਟ ਚ ਹਾਜ਼ਰ ਹੋਣਾ ਚਾਹੀਦਾ, ਕੋਈ ਬਹਾਨੇਬਾਜ਼ੀ ਨਹੀਂ ਚੱਲੂਗੀ। ਹੁਣ ਹੋ ਸਕਦਾ ਵੀ ਅੱਜ ਇਹਨਾਂ ਨੇ ਉਹ ਠੀਕ ਠੂਕ ਕਰਕੇ ਆਪਣੀ ਭੇਜ ਦਿੱਤੀ ਹੋਵੇ, ਨੰਬਰ ਲਵਾ ਲਿਆ ਹੋਵੇ ਕਿ ਸਾਡੀ ਰਜਿਸਟਰੀ ਕੋਲੇ ਪਈ ਆ, ਲੇਕਿਨ ਓਹਦੇ ਉੱਤੇ ਕੀ ਕਾਰਵਾਈ ਹੁੰਦੀ ਉਹ ਤੇ ਬਾਅਦ ਪਤਾ ਲੱਗੂ, ਲੇਕਿਨ ਕੱਲ ਦਾ ਦਿਨ ਕਾਫੀ ਮਹੱਤਵਪੂਰਨ ਰਹੇਗਾ ਸਰਕਾਰ ਵਾਸਤੇ ਤੇ ਮੁਲਾਜ਼ਮਾਂ ਵਾਸਤੇ।
0: ਦੋਸਤੋ, ਤੁਸੀਂ ਪ੍ਰੋਗਰਾਮ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਰੰਗਲਾ ਪੰਜਾਬ ਸੁਣਦੇ ਹੋ ਔਰ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਫਿਲਹਾਲ ਤੁਹਾਡੀ ਸੇਵਾ ਦੇ ਵਿੱਚ ਬ੍ਰੌਡਕਾਸਟ ਕੀਤਾ ਜਾਂਦਾ ਹੈ ਰਾਤ ਨੂੰ 6 ਵਜੇ ਤੋਂ ਲੈ ਕੇ 9 ਵਜੇ ਤੱਕ, ਔਰ ਸਾਡਾ ਸਟਿਲ ਜਿਹੜਾ ਹੈ ਉਹ ਟੈਸਟਿੰਗ ਪੀਰੀਅਡ ਔਨ ਹੈ, ਔਰ ਜੇਕਰ ਸਾਨੂੰ ਕੋਈ ਥੋੜਾ ਜਿਹਾ ਕੋਈ ਮਿਲਦਾ ਹੈ ਕਿ ਠੀਕ ਠਾਕ ਹੈ ਸਭ ਕੁਝ, ਤੇ ਫਿਰ ਅਸੀਂ ਇਹਦੇ ਸਮੇਂ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਤਬਦੀਲੀ ਕਰਾਂਗੇ। ਬਟ ਜੇ ਕਿਸੇ ਨੇ ਐਜ ਏ ਹੋਸਟ ਜੁਆਇਨ ਕਰਨਾ ਵੀਕਡੇ ਦੇ ਵਿੱਚ, ਵੀਕਐਂਡ ਤੇ ਤੁਸੀਂ ਆਪਣੀ ਆਵਾਜ਼ ਦੇ ਰਾਹੀਂ ਆਪਣੀਆਂ ਗੱਲਾਂ ਬਾਤਾਂ ਦਰਸ਼ਕਾਂ ਸਰੋਤਿਆਂ ਨਾਲ ਸਾਂਝੀਆਂ ਕਰਨਾ ਚਾਹੋ ਤਾਂ ਟੀਮ ਨਾਲ 416-303-1515 ਅਰਸ਼ ਨੂੰ ਕਾਲ ਕਰ ਲੈਣਾ, ਔਰ ਨਾਲ ਦੀ ਨਾਲ ਜੇ ਤੁਸੀਂ ਆਪਣਾ ਇੰਡੀਪੈਂਡੈਂਟ ਸ਼ੋਅ ਸ਼ੁਰੂ ਕਰਨਾ ਹੈ ਤਾਂ ਉਸ ਲਈ 416-303-1515 ਤੇ ਵੀ ਕਾਲ ਕੀਤੀ ਜਾ ਸਕਦੀ ਹੈ। ਅਸੀਂ ਧੰਨਵਾਦੀ ਹਾਂ ਜਿੰਨੇ ਸਾਡੇ ਵੀਰ ਭੈਣ ਭਰਾ ਦੂਰ ਦੂਰ ਤੱਕ ਸੁਣਦੇ ਨੇ। ਕਿਸੇ ਵੀ ਰੇਡੀਓ ਦੀ ਆਵਾਜ਼ ਜਦੋਂ ਤੁਸੀਂ ਦੂਰੋਂ ਸੁਣਦੇ ਹੋ ਤਾਂ ਉਹਦੇ ਨਾਲ ਜੁੜਦੇ ਹੋ ਤਾਂ ਬੜੀ ਅੱਛੀ ਗੱਲ ਹੈ, ਤੇ ਵਪਾਰੀ ਸੱਜਣਾ ਦਾ ਵੀ ਇਹੀ ਮਨ ਹੁੰਦਾ ਕਿ ਸਾਡੀ ਜਿਹੜੀ ਐਡਵਰਟਾਈਜ਼ਮੈਂਟ ਹੈ ਉਹ ਉਸ ਜਗ੍ਹਾ ਤੇ ਹੋਵੇ ਜਿੱਥੇ ਦੂਰ ਦੂਰ ਤੱਕ ਉਸ ਨੂੰ ਸੁਣਿਆ ਜਾਂਦਾ ਹੋਵੇ, ਸਟਰੋਂਗ ਹੋਵੇ। ਸਵੇਰੇ 5 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਸਾਨੂੰ ਬਹੁਤ ਸਾਰੀਆਂ ਫੋਨ ਕਾਲਸ ਤੁਹਾਡੇ ਵੱਲੋਂ ਆਉਂਦੀਆਂ ਨੇ। ਨਾਇਗਰਾ ਫਾਲ ਤੋਂ ਹੁਣ ਅਸੀਂ ਜੇ ਕਹਿ ਲਈਏ ਤਾਂ ਔਰੰਜਵੈਲ ਕਿਚਨਰ ਦੀ ਸਾਈਡ ਤੇ, ਕਿਚਨਰ ਦੀ ਸਾਈਡ ਤੋਂ ਜਿਹੜੀ ਓਰੀਲਾ ਵਾਲੇ ਪਾਸਿਓਂ, ਏਜੈਕਸ ਵਾਲੇ ਪਾਸਿਓਂ, ਕਿੰਗ ਸਿਟੀ ਵਾਲੇ ਪਾਸਿਓਂ, ਸਕਾਰਬਰੋ, ਮਾਰਕਮ, ਟੋਰਾਂਟੋ, ਡਾਊਨਟਾਊਨ ਦੀਆਂ ਗਲੀਆਂ ਦੇ ਵਿੱਚ ਜਿੱਥੇ ਕਿਤੇ ਬਹੁਤ ਘੱਟ ਸੁਣਿਆ ਜਾਂਦਾ ਸੀ, ਉੱਥੋਂ ਤੱਕ ਇਹਦੀ ਰੇਂਜ ਹੁਣ ਵਿਸ਼ਾਲ ਰੇਂਜ ਹੋ ਚੁੱਕੀ ਹੈ। ਸੋ ਤੁਸੀਂ ਇਹਦੇ ਵਿੱਚ ਕੋਈ ਆਪਣੀ ਆਵਾਜ਼ ਦੇ ਰਾਹੀਂ ਆਪਣੇ ਵਪਾਰ ਨੂੰ ਪ੍ਰਮੋਟ ਕਰਨਾ ਚਾਹੋ ਤਾਂ ਸਾਡਾ ਨੰਬਰ ਹੈ 4167161694। ਅਸੀਂ ਧੰਨਵਾਦੀ ਹਾਂ ਬੀ ਐਂਡ ਬੀ ਪਲੰਬਿੰਗ ਐਂਡ ਹੀਟਿੰਗ ਵਾਲੇ ਬਹੁਤ ਅੱਛੇ ਸਾਡੇ ਵੀਰ ਨੇ, ਬਾਬੇ ਦੀ ਕਿਰਪਾ ਉਹਨਾਂ ਦੇ ਪਰਿਵਾਰ ਤੇ ਬਹੁਤ ਵਧੀਆ ਪਿਆਰ ਸਾਡੇ ਨਾਲ ਕਰਦੇ ਨੇ। ਉਹ ਰੀਲੀਆ ਤੋਂ ਉਹ ਉਹਨਾਂ ਨੇ ਕਾਲ ਕੀਤੀ ਕਿ ਉਦੋਂ ਵੀ ਗਾਂਹ ਜਾ ਰਹੇ ਅਜੇ, ਪਤਾ ਨਹੀਂ ਹੁਣ ਤਾਂ ਉਹ ਕਾਫੀ ਕਿਲੋਮੀਟਰ ਗਾਂਹ ਚਲ ਗਏ ਹੋਣਗੇ। ਮਨਜੀਤ ਜੀ ਕਾਲ ਕਰਕੇ ਦੱਸਿਓ ਸਾਨੂੰ ਕਿੱਥੋਂ ਤੱਕ ਪਹੁੰਚੇ ਹੋ ਤੇ ਕਿਵੇਂ ਲੱਗ ਰਿਹਾ ਤੁਹਾਨੂੰ, ਕਿਵੇਂ ਸੁਣ ਰਹੇ ਹੋ ਪ੍ਰੋਗਰਾਮ। ਜੇ ਸੁਣ ਰਹੇ ਹੋ ਤਾਂ ਵੀ ਕਾਲ ਕਰਿਓ, ਨੰਬਰ ਤਾਂ ਤੁਹਾਨੂੰ ਪਤਾ ਹੀ ਹੈ 905-813-1320। ਔਨ ਏਅਰ ਤੁਹਾਡੀ ਆਵਾਜ਼ ਨੂੰ ਸੁਣ ਕੇ ਮੈਨੂੰ ਬੜਾ ਅੱਛਾ ਲੱਗੇਗਾ। ਅਨੰਦਪੁਰ ਸਾਹਿਬ ਖਾਲਸੇ ਦੀ ਜਨਮ ਭੂਮੀ, ਅਨੰਦਪੁਰ ਸਾਹਿਬ ਦੀਆਂ ਸਰਾਵਾਂ ਹੋਈਆਂ ਬਦਨਾਮ, ਕੋਈ ਦੋ ਰਾਵਾਂ ਨਹੀਂ। ਸਰਾਵਾਂ ਦੇ ਵਿਚ ਜੋ ਕੁਝ ਹੁੰਦਾ, ਜੋ ਕੁਝ ਐਲੀਗੇਸ਼ਨ ਲੱਗੇ ਨੇ, ਹੁਣ ਇਹ ਦੁੱਧ ਧੋਤੇ ਨਿਕਲਦੇ ਨੇ ਜਾਂ ਉੱਥੇ ਹੁੰਦਾ ਰਿਹਾ ਜਾਂ ਨਹੀਂ ਹੁੰਦਾ ਰਿਹਾ, ਪਰ ਇੱਕ ਤਾਂ ਪੱਕਾ ਨਾ ਕਿ ਬੀਬੀ ਨੂੰ ਲਿਆਂਦਾ ਇਨ੍ਹਾਂ ਨੇ, ਲਿਆਂਦਾ ਗਿਣੀ ਮਿਸੀ ਸਾਜਿਸ਼ ਦੇ ਅਧੀਨ। ਪੈਸੇ ਪੇ ਕੀਤੇ ਗਏ, ਬੀਬੀ ਦੀ ਵੀਡੀਓ ਸੱਚੀ ਆ ਜੀ ਆ ਝੂਠੀ ਆ ਜੀ, ਉਹ ਆ ਜੀ ਆਹ ਵਾ, ਤੁਸੀਂ ਉਹਨੂੰ ਜੋ ਮਰਜ਼ੀ ਕਰੋ, ਪਰ ਤੁਸੀਂ ਬੀਬੀਆਂ ਦਾੜੀਆਂ ਨੂੰ ਦਾਗ ਲਾ ਕੇ ਆਪਣਾ ਤੇ ਤੁਸੀਂ ਕੀਤਾ, ਤੁਸੀਂ ਤਾਂ ਤੁਰ ਜਾਣਾ, ਪਰ ਇਤਿਹਾਸ ਦੇ ਪੰਨਿਆਂ ਦੇ ਵਿੱਚ ਤੁਸੀਂ ਸਰਦਾਰ ਜੱਸਾ ਸਿੰਘ ਆਲੂਵਾਲੀਏ, ਸਰਦਾਰ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਰਾਮਗੜੀਆ, ਤੇ ਉਹ ਜਰਨੈਲ ਜਿਹੜਾ ਪਠਾਣੀ ਉਹਦੇ ਦਰਬਾਰ ਤੇ ਆਈ ਸੀ, ਕਹਿੰਦੀ ਮੈਨੂੰ ਤੇਰੇ ਵਰਗਾ ਪੁੱਤ ਚਾਹੀਦਾ। ਉਹ ਕਹਿੰਦਾ ਵੀ ਪੁੱਤ ਤੇ ਮੈਂ ਆਪਣੀ ਮਾਂ ਦਾ ਹੀ ਹਾਂ, ਭਰਾ ਮੈਂ ਤੇਰਾ ਬਣ ਸਕਦਾ ਹੈ। ਸਰਦਾਰ ਹਰੀ ਸਿੰਘ ਨਲੂਆ, ਅਸੀਂ ਉਹਦੇ ਵਾਰਸਾਂ ਦੇ ਵਿੱਚੋਂ ਹੁੱਬ ਹੁੱਬ ਕੇ ਕਹਿੰਦੇ ਹਾਂ ਨਾ ਯੋਧਿਆਂ ਦੇ, ਤੇ ਇਹਨਾਂ ਨੇ ਕਲੰਕ ਕਰਕੇ ਰੱਖ ਦਿੱਤਾ ਅਨੰਦਪੁਰ ਸਾਹਿਬ ਦੀਆਂ ਸਰਾਵਾਂ ਨੂੰ। ਹਾਂਜੀ, ਅਨੰਦਪੁਰ ਸਾਹਿਬ ਦਾ ਜਿਹੜਾ ਇਹ ਸੈਕਸ ਮਾਮਲਾ ਕਹਿ ਲਈਏ, ਕਿੱਥੇ ਅਨੰਦਾਂ ਦੀ ਪੁਰੀ, ਕਿੱਥੇ ਖਾਲਸੇ ਦੀ ਜਨਮ ਭੂਮੀ, ਕਿੱਥੇ ਜੋ ਸਾਨੂੰ ਸੰਦੇਸ਼ ਉੱਥੋਂ ਮਿਲਦਾ ਹੈ, ਤੇ ਅੱਜ ਇਹ ਕਹਿਣ ਲੱਗਿਆਂ ਸਾਡੀ ਜ਼ਬਾਨ ਥਥਲਾਉਂਦੀ ਹੈ ਕਿ ਅਨੰਦਪੁਰ ਸਾਹਿਬ ਸੈਕਸ ਮਾਮਲਾ, ਸ਼੍ਰੋਮਣੀ ਕਮੇਟੀ ਦੀ ਜਾਂਚ ਕਮੇਟੀ ਦੀ ਰਿਪੋਰਟ ਭਲ ਕੇ ਕੀਤੀ ਜਾਵੇਗੀ ਜਨਤਕ। ਜੋ ਮਰਜ਼ੀ ਹੋ ਜੇ, ਉਹ ਬਸ਼ਰਮੀ ਦੀ ਢੂਈ ਤੇ ਰੁੱਖ ਹੋ ਗਿਆ, ਕਹਿੰਦੇ ਛਾਵੇਂ ਬਵਾਂਗੇ। ਇਹ ਤੇ ਇਨ੍ਹਾਂ ਦੇ ਚੇਲੇ ਚਾਚੜੇ, ਚਾਹੇ ਉਹ ਦੇਸ਼ਾਂ ਵਿਦੇਸ਼ਾਂ ਦੇ ਵਿਚ ਨੇ ਤੇ ਚਾਹੇ ਉਥੇ ਨੇ, ਡੁੱਬ ਕੇ ਮਰ ਜਾਣਾ ਚਾਹੀਦਾ ਇਨ੍ਹਾਂ ਨੂੰ ਕਿ ਨਹੀਂ
4: ਜੀ? ਜੀ
0: ਪਲੀਜ਼ ਕੀ ਕਹਿਣਾ ਚਾਹੋਗੇ?
4: ਇਹ ਕਾਂਡ ਦੇ ਵਿਚ 21 ਅਗਸਤ 2026 ਨੂੰ ਬੇਕਾਇਦਾ ਤੌਰ ਤੇ ਐਫ ਆਈ ਆਰ ਲੌਜ ਹੁੰਦੀ, ਤੇ ਐਫ ਆਈ ਆਰ ਲੌਜ ਹੋਣ ਤੋਂ ਬਾਅਦ ਸਰਕਾਰ ਕਰੀਬ ਕਰੀਬ 15 ਦਿਨ ਚੁੱਪ ਕੇ, 25 ਦਿਨ ਚੁੱਪ ਕੇ ਬੈਠੀ ਰਹਿੰਦੀ, ਤੇ 13 ਤਰੀਕ ਨੂੰ ਜਦੋਂ ਇਹਨਾਂ ਦਾ ਮੇਨ ਕਥਿਤ ਦੋਸ਼ੀ ਅਮਰਜੀਤ ਸਿੰਘ ਚਾਵਲਾ ਕੈਨੇਡਾ ਪੁੱਜ ਜਾਂਦਾ, ਤੇ ਉਹ ਕਹਿੰਦਾ ਜੀ ਮੈਂ ਸੇਫ ਜਗ੍ਹਾ ਪੁੱਜ ਗਿਆ, ਤੇ ਉਸ ਤੋਂ ਬਾਅਦ ਫਿਰ ਇਹਦੀ ਜਿਹੜੀ ਐਫ ਆਈ ਆਰ 16 ਤਰੀਕ ਤੋਂ ਬਾਹਰ ਹੁੰਦੀ ਹੈ। ਜਦੋਂ 16 ਤਰੀਕ ਨੂੰ ਐਫ ਆਈ ਬਾਹਰ ਆਉਂਦੀ ਹੈ, ਤੇ ਫਿਰ ਟੀਵੀ ਚੈਨਲਾਂ ਤੇ ਹੜਕਾਂ ਮਚਣੇ ਮਚਣਾ ਸੀਗਾ, ਤੇ 22 ਤਰੀਕ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇਹਦੀ ਜਾਂਚ ਵਾਸਤੇ ਇੱਕ 5 ਮੈਂਬਰੀ ਕਮੇਟੀ ਬਣਾਉਂਦੇ ਨੇ, ਉਹਦੇ ਵਿੱਚ ਬਲਦੇਵ ਸਿੰਘ ਕਿਆਮਪੁਰ ਜਿਹੜੇ ਹਰਿਆਣੇ ਤੋਂ ਮੈਂਬਰ ਨੇ SCPC ਉਹਨਾਂ ਦੀ ਕੋਈ ਡਿਪੈਂਡਦੀ ਆ, ਉਹਦੇ ਵਿੱਚ ਗੁਰਮੀਤ ਸਿੰਘ ਬੂ, ਉਹਦੇ ਵਿੱਚ ਬੀਬੀ ਗੁਰਿੰਦਰ ਕੌਰ ਭੁੱਲਵਾਲਾ ਤੇ ਗੁਰਬਖਸ਼ ਸਿੰਘ ਖਾਲਸਾ, ਇਹ ਚਾਰ ਮੈਂਬਰੀ ਕਮੇਟੀ ਹੁੰਦੀ ਨੇ। ਇਹਨਾਂ ਦਾ ਕੋਆਰਡੀਨੇਟਰ ਜਿਹੜਾ ਵਾ ਬਲਵਿੰਦਰ ਸਿੰਘ ਕਾਹਲਵਾਂ, ਜਿਹੜੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੇ, ਇਸ ਵੇਲੇ ਉਹਨੂੰ ਲਾਇਆ ਜਾਂਦਾ। ਆਪਾਂ ਪਹਿਲੇ ਦਿਨ ਗੱਲ ਕੀਤੀ ਸੀਗੀ, ਜਿਹੜਾ ਇੱਕ ਮੈਂਬਰ ਹੈਗਾ ਗੁਰਬਖਸ਼ ਸਿੰਘ ਖਾਲਸਾ, ਉਹ ਤੇ ਵਿਦੇਸ਼ ਚ ਬੈਠਾ ਵਾ, ਪੁੱਛੇ ਜੀ ਨਾ ਪਾਉਣ ਲੱਗੇ ਤੇਰਾ ਪਾਈਏ ਕਿਤੇ ਪਾਈਏ, ਚਲੋ ਉਹ ਨਾਚ ਉਹਦਾ ਉਹ ਨੀ ਆਇਆ ਇਹਦੇ ਚ। ਬਾਕੀ ਕਮੇਟੀ ਨੇ ਆਪਣੀ ਕਮੇਟੀ ਚ ਅਸੀਂ 15 ਦਿਨ ਰਿਪੋਰਟ ਦੇਣੀ ਆ, ਤੇ 15 ਦਿਨ ਜਿਹੜੇ ਪਰਸੋਂ ਜਿਹੜੇ ਤੇ ਕੱਲ ਇਹਨਾਂ ਨੇ ਕਹਿ ਤਾ 12 ਵਜੇ ਵੀ ਕੱਲ ਅਸੀਂ ਰਿਪੋਰਟ ਜਿਹੜੀ ਉਹ ਜਨਤਕ ਕਰਾਂਗੇ, ਮੀਡੀਆ ਨੂੰ ਦਿਆਂਗੇ ਰਿਪੋਰਟ। ਹੁਣ ਉਹ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੀ ਵੀ ਕਿਸੇ ਨੂੰ ਦੋਸ਼ੀ ਠਹਿਰਾਉਂਦੇ ਕਿ ਸਾਰੇ ਨੂੰ ਨਿਰਦੋਸ਼ੀ ਠਹਿਰਾਉਂਦੇ।
0: ਬਿਲਕੁਲ, ਅਗੇਨ ਦੋਸਤੋ, ਜਿੱਥੇ ਤੁਸੀਂ ਸਾਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਸੁਣਦੇ ਹੋ, ਅਸੀਂ ਤੁਹਾਡੇ ਧੰਨਵਾਦੀ ਹੋਵਾਂਗੇ। ਮੈਨੂੰ ਖੁਸ਼ੀ ਹੈ ਕਿ ਤੁਸੀਂ ਇਸ ਵਕਤ ਸਾਨੂੰ ਯੂਨਾਈਟਿਡ ਕਿੰਗਡਮ ਵਾਲੇ ਹੋ, ਤੁਹਾਡਾ ਵੀ ਧੰਨਵਾਦ, ਤੁਸੀਂ ਸੁਣ ਰਹੇ ਹੋ ਅਮਰੀਕਾ ਵਾਲੇ ਤੇ ਕੈਨੇਡਾ ਵਾਲੇ ਤੇ ਨਿਊਜ਼ੀਲੈਂਡ ਵਾਲੇ। ਸੋ ਅੱਜ ਇੰਡੀਆ ਵਾਲੇ ਨਹੀਂ ਉੱਠੇ, ਚਲੋ ਪੱਟੀ ਸਾਹਿਬ ਤਾਂ ਉੱਥੇ ਸੁਣਦੇ ਹੀ ਪਏ। 9 5 8 1 3 1 3 2 0, ਇੱਥੇ ਇੱਕ ਮੈਪ ਹੈ ਪੱਟੀ ਸਾਹਿਬ ਸਾਹਮਣੇ ਮੇਰੇ, ਵੱਖ ਵੱਖ ਕੰਟਰੀਆਂ ਦੇ ਵਿੱਚ ਜਿਹੜੇ ਸਾਨੂੰ ਐਪ ਤੇ ਜਾਂ ਟੈਲੀਫੋਨ ਤੇ ਸੁਣਦੇ ਨੇ ਉਹਨਾਂ ਦਾ ਵੇਰਵਾ ਸਾਡੇ ਸਾਹਮਣੇ ਆ ਜਾਂਦਾ ਕਿ ਇੰਨੀ ਵੱਡੀ ਤਾਦਾਦ ਦੇ ਵਿੱਚ ਸੁਣ ਰਹੇ ਨੇ। ਸੋ ਇਹ ਸਾਡੀ ਕਾਮਯਾਬੀ ਹੈ, ਪਿਛਲੇ 30 ਵਰ੍ਹਿਆਂ ਤੋਂ ਅਸੀਂ ਪ੍ਰੋਗਰਾਮ ਕਰਦੇ ਆ ਰਹੇ ਹਾਂ। ਸੋ ਜਿਹੜੇ ਸੁਣਦੇ ਨੇ ਡੇਲੀ ਬੇਸ ਤੇ, ਤੁਹਾਨੂੰ ਸਾਨੂੰ ਉਹਨਾਂ ਦਾ ਧੰਨਵਾਦ। ਅੱਛਾ, ਰਵਨੀਤ ਬਿੱਟੂ ਤੋਂ ਬਾਅਦ ਹੁਣ ਰਵਨੀਤ ਬਿੱਟੂ ਨੂੰ ਜਿਵੇਂ ਮਤਲਬ ਕੀ ਕਹੀਏ, ਹੁਣ ਸ਼ਬਦ ਨਹੀਂ, ਚਲੋ ਵਾਪਸ ਭੇਜਤਾ ਪੰਜਾਬ, ਵੀ ਪੰਜਾਬ ਜਾ ਕੇ ਮੋਰਚਾ ਸੰਭਾਲੋ। ਹੁਣ ਪੰਜਾਬ ਦੇ ਵਿੱਚ ਉਹ ਆਪਣਾ ਕੱਦ ਕਾਠ ਬਣਾ ਸਕਦਾ ਜਾਂ ਨਹੀਂ ਬਣਾ ਸਕਦਾ, ਕਿਉਂਕਿ ਸ਼ਬਦ ਜਿਹੜੇ ਕਿਸੇ ਵੇਲੇ ਮੂੰਹ ਚੋਂ ਨਿਕਲ ਜਾਣ ਨਾ ਉਹ ਵਾਪਸ ਨਹੀਂ ਆਉਂਦੇ, ਤਲਵਾਰ ਦੇ ਫੱਟ ਕਹਿੰਦੇ ਮਿਟ ਜਾਂਦੇ ਨੇ, ਸ਼ਬਦਾਂ ਦੇ ਬੋਲ ਬੜੇ ਔਖੇ ਹੁੰਦੇ ਨੇ। ਰਵਨੀਤ ਸਿੰਘ ਬਿੱਟੂ ਤੋਂ ਬਾਅਦ ਪਤਾ ਲੱਗਿਆ ਕਿ ਕੇਂਦਰੀ ਮੰਤਰੀ ਮੰਡਲ ਚੋਂ ਇਕ ਹੋਰ ਹੈ ਮੰਤਰੀ, ਦਸਤਾਰਧਾਰੀ ਸਿੱਖ ਹਰਦੀਪ ਸਿੰਘ ਪੁਰੀ, ਉਹਨਾਂ ਦੀ ਵੀ ਛੁੱਟੀ ਹੋਣ ਦੀਆਂ ਖਬਰਾਂ ਆ ਰਹੀਆਂ ਨੇ, ਕੀ ਕਹਾਣੀ ਹੈ?
4: ਬਿਲਕੁਲ ਜੀ, ਕਹਾਣੀ ਇਹ ਆ ਵੀ ਉਹਨਾਂ ਨੂੰ ਬਕਾਇਦਾ ਤੌਰ ਤੇ ਉੱਤਰ ਪ੍ਰਦੇਸ਼ ਦੇ ਵਿੱਚੋਂ ਰਾਜ ਸਭਾ ਚ ਲਿਆ ਗਿਆ ਸੀ। ਉਹ ਮੈਂਬਰ ਰਾਜ ਸਭਾ ਸੀ, ਉਹਨਾਂ ਦੀ ਟਰਿਓਰ ਜਿਹੜੀ ਆ 15 ਨਵੰਬਰ ਦੇ ਕਰੀਬ ਖਤਮ ਹੋ ਰਹੀ ਹੈ, ਤੇ 16 ਅਕਤੂਬਰ ਨੂੰ ਜਿਹੜੇ ਉੱਥੇ 10 ਦੇ ਕਰੀਬ ਰਾਜ ਸਭਾ ਮੈਂਬਰ ਹੋਣੇ ਆ ਉਹਨਾਂ ਦੇ ਨਾਂ ਜਨਤਕ ਕਰ ਦਿੱਤੇ ਨੇ ਭਾਰਤੀ ਜਨਤਾ ਪਾਰਟੀ ਨੇ। 8 ਦੇ 8 ਦੋ ਮੈਂਬਰ ਆਉਣੇ ਆ, ਇੱਕ ਆਉਣਾ ਵਾ ਸਮਾਜਵਾਦੀ ਪਾਰਟੀ ਦਾ, ਇੱਕ ਆਉਣਾ ਉੱਥੇ ਬਸਪਾ ਦਾ। ਜਿਹੜੇ ਬਾਕੀ 8 ਨੇ, 8 ਦੇ ਨਾਂ ਜਨਤਕ ਕਰ ਦਿੱਤੇ ਤੇ 8 ਦੇ ਵਿੱਚ ਹੀ ਸਾਰੇ ਦੇ ਸਾਰੇ ਨਵੇਂ ਮੈਂਬਰ, ਪੁਰਾਣੇ ਸਭ ਛੁੱਟੀ। ਉਹਨਾਂ ਚ ਹਰਦੀਪ ਸਿੰਘ ਪੁਰੀ ਵੀ ਹੈਗੇ ਨੇ। ਜਦੋਂ ਮੈਂਬਰ ਹੀ ਤਾਂ ਰਹੇ ਉਹਦੇ ਰਾਜ ਸਭਾ ਦੇ, ਤੇ ਫਿਰ ਮੰਤਰੀਸ਼ਿਪ ਕਿੱਥੋਂ ਕਰਨੀ ਹੈ? ਬਿੱਟੂ ਦਾ ਵੀ ਇਹੋ ਕੁਝ ਹੋਇਆ ਸੀਗਾ, ਜਦੋਂ ਬਿੱਟੂ ਨੂੰ ਬਕਾਇਦਾ ਤੌਰ ਤੇ ਮੰਤਰੀ ਬਣਾਇਆ ਗਿਆ ਸੀ ਤੇ ਰਾਜ ਸਭਾ ਮੈਂਬਰਾਂ ਨੂੰ ਬਣਾਇਆ ਗਿਆ ਸੀ ਰਾਜਸਥਾਨ ਚੋਂ। ਰਾਜਸਥਾਨ ਦੇ ਵਿੱਚ ਵੇਣੂ ਗੋਪਾਲ ਜਿਹੜੇ ਕਾਂਗਰਸ ਦੇ ਇਸ ਵੇਲੇ ਜਨਰਲ ਸੈਕਟਰੀ ਨੇ, ਤੇ ਵੇਣੂ ਗੋਪਾਲ ਜਿਹੜੇ ਸੀ ਉੱਥੋਂ ਮੈਂਬਰ ਸੀ, ਉਦੋਂ ਕਾਂਗਰਸ ਸਰਕਾਰ ਸੀ ਉੱਥੇ ਰਾਜ ਸਭਾ ਮੈਂਬਰ ਸਨ। 2024 ਜਦੋਂ ਲੋਕ ਸਭਾ ਦੀਆਂ ਚੋਣਾਂ ਹੁੰਦਾ ਤੇ ਵੇਣੂ ਕਲਾਬ ਗੋਪਾਲ ਚੋਣ ਲੜਦੇ ਤੇ ਉਹ MP ਬਣ ਜਾਂਦੇ, ਲੋਕ ਸਭਾ ਮੈਂਬਰ ਬਣ ਜਾਂਦੇ, ਉਹ ਫਿਰ ਉੱਥੋਂ ਅਸਤੀਫਾ ਦੇ ਦਿੰਦੇ ਆ। ਸਰਕਾਰ BJP ਦੀ ਹੁੰਦੀ ਹੈ, ਹੁਣ ਬੰਦਾ BJP ਦਾ ਜਾਣਾ ਸੀਗਾ, ਲੇਕਿਨ ਉਹਨੂੰ ਹਰਿਆਣੇ ਚੋਂ ਦਿੱਤਾ ਸੀ ਮੌਕਾ ਬਿੱਟੂ ਹੋਰਾਂ ਨੂੰ। ਬਿੱਟੂ ਨੇ ਕਿਹਾ ਸੀ ਸਾਡਾ ਹਰਿਆਣੇ ਤੇ ਪੰਜਾਬ ਦਾ ਸਰੀਕੇ ਵਾਲਾ ਸਾਕ ਆ, ਮੈਨੂੰ ਇੱਥੋਂ ਮੌਕਾ ਨਾ ਦਿਓ, ਉਹਨੂੰ ਜੇ ਪਾਣੀਆਂ ਦੀ ਗੱਲ ਚੱਲੀ ਜਾਂ ਮੱਗਾਂ ਦੀ ਗੱਲ ਚੱਲੀ ਤੇ ਮੈਂ ਪੰਜਾਬ ਦਾ ਸਾਥ ਦਿਉਂ ਕਿ ਹਰਿਆਣੇ ਦਾ ਦਿਓ। ਉਹਨਾਂ ਨੇ ਫਿਰ ਨੂੰ ਰਾਜਸਥਾਨ ਚੋਂ ਲੈਣ ਦਾ,
0: ਤਾਂ ਨਹਿਰ ਤੇ ਰਾਜਸਥਾਨ ਨੂੰ ਵੀ ਭਰੀ ਜਾਂਦੀ ਹੈ ਬਿੱਟੂ ਜੀ, ਉਹ ਕਿਹੜੇ ਖਾਤੇ ਜਾਂਦੀ ਹੈ?
4: ਰਾਜਸਥਾਨ ਨੂੰ ਜਿਹੜੇ ਸੀ ਦੋ ਸਾਲ ਰਹਿੰਦੇ ਸੀ ਇਹਨਾਂ ਦੇ, ਕਿ ਵੇਣੂ ਗੋਪਾਲ ਨੇ ਖਾਲੀ ਕੀਤੀ, ਬਾਕੀ 2 ਸਾਲ ਦੀ ਟਨੋਰ ਰਹਿੰਦੀ ਸੀ, ਤੇ ਬਿੱਟੂ ਨੇ 2 ਸਾਲ ਆਪਣੀ ਮੰਤਰੀਸ਼ਿਪ ਵੀ ਕਰ ਲਈ ਤੇ 2 ਸਾਲ ਬਕਾਇਦਾ ਤੌਰ ਤੇ ਰਾਜ ਸਭਾ ਦੀ ਮੈਂਬਰੀ ਵੀ ਕਰ ਲਈ, ਤੇ ਬਿੱਟੂ ਹੋਰੀ ਹੁਣ ਸੜਕ ਸਵਾਰ ਨੇ, ਹੁਣ ਪੁੱਛਦਾ ਕੋਈ ਨੀ।
0: ਚਲੋ
4: ਇਹ ਪੁਰੀ ਨੇ
0: ਜੀ ਅਗਲਾ ਮੇਰਾ ਲਾਸਟ ਕੁਐਸਚਨ ਹੈ, ਵੈਸੇ ਤਾਂ ਕਈ ਵਾਰੀ ਆਪਾਂ ਗੱਲ ਕਰ ਚੁੱਕੇ ਹਾਂ, ਮੈਂ ਭਾਈਚਾਰੇ ਦਾ ਇੱਕ ਨੁਮਾਇੰਦੇ ਵੀ ਆਏ ਸੀਗੇ ਜੰਮੂ ਕਸ਼ਮੀਰ ਦੇ, ਪੰਜਾਬੀ ਜਦੋਂ ਬੰਦ ਕੀਤੀ ਹੈ ਉੱਥੇ ਬਹੁਤ ਵੱਡੇ ਪਿੰਡਾਂ ਦੀ ਬੋਲੀ ਜਿਹੜੀ ਆ ਖੋਹ ਲਈ ਗਈ ਪੰਜਾਬੀ ਮਾਂ ਬੋਲੀ, ਉੱਥੋਂ ਸਿੱਖ ਭਾਈਚਾਰੇ ਨੇ ਜੰਮੂ ਪੰਜਾਬੀ ਮੋਰਚਾ ਦੇ ਬੈਨਰ ਹੇਠ ਜੰਮੂ ਕਸ਼ਮੀਰ ਦੇ ਵਿਦਿਆਰਥੀਆਂ ਦੇ ਸਿਲੇਬਸ ਵਿੱਚ ਪੰਜਾਬ ਭਾਸ਼ਾ ਨੂੰ ਜੋ ਸ਼ਾਮਲ ਕਰਨ ਲਈ ਰੋਸ ਧਰਨਾ ਦਿੱਤਾ ਹੈ, ਉਹਦੇ ਤੇ ਤੁਹਾਡਾ ਕੀ ਨਜ਼ਰੀਆ, ਕੀ ਕਹਿਣਾ ਚਾਹੋਗੇ?
4: ਨਜ਼ਰੀਆ ਇਹ ਹੈ ਵੀ ਸਾਡੇ ਪੰਜਾਬ ਦੇ ਵਿੱਚ ਜੇ ਕਿਤੇ ਲੀਡਰ ਉਸ ਧਰਨੇ ਸ਼ਾਮਲ ਹੁੰਦੇ ਤੇ ਬੜੀ ਵੱਡੀ ਗੱਲ ਸੀ। ਜੇ ਜੰਮੂ ਦੇ ਲੋਕਾਂ ਨੇ ਉੱਥੇ ਆਪਣਾ ਧਰਨਾ ਦਿੱਤਾ ਵਾ, ਪੰਜਾਬ ਚ ਕੋਈ ਲੀਡਰ ਨਹੀਂ ਗਿਆ, ਕਿਸੇ ਹਾਂ ਦਾ ਤਾਰਾ ਤੱਕ ਨਹੀਂ ਮਾਰਿਆ। ਜਦੋਂ ਸਾਡੇ ਕੋਲ ਪੰਜਾਬੀ ਭਾਸ਼ਾ ਖੋਈ ਗਈ ਸੀ ਉੱਥੋਂ, ਹਾਲੀ ਕਿ ਤੁਹਾਨੂੰ ਪਤਾ ਹੋਏਗਾ ਜਿਹੜੀ ਕਸ਼ਮੀਰੀ ਤੇ ਡੋਗਰੀ ਇਹ ਪੰਜਾਬੀ ਭਾਸ਼ਾ ਦੀਆਂ ਉਪ ਭਾਸ਼ਾਵਾਂ ਨੇ,
0: ਬਿਲਕੁਲ ਹਾਂਜੀ ਵਿੱਚੋਂ ਨਿਕਲੀਆਂ,
4: ਤੇ ਬਹੁਤ ਸਾਰੇ ਲਫ਼ਜ਼ ਪੰਜਾਬੀ ਦੇ ਨੇ ਕਸ਼ਮੀਰੀ ਦੇ ਵਿੱਚ। ਇਸ ਕਰਕੇ ਪੰਜਾਬੀ ਖਤਮ ਕਰਤੀ ਤੇ ਕਸ਼ਮੀਰੀ ਰਹਿ ਗਈ ਉੱਥੇ। ਹੁਣ ਇੱਥੇ ਮੈਂ ਕੀਤਾ ਵੀ ਉਦੋਂ ਵੀ ਧਰਨੇ ਧੁਰੇ ਲਾਏ ਸੀਗੇ ਵੀ ਤੁਸੀਂ ਸਾਡੇ ਧੱਕਾ ਕਰ ਰਹੇ ਹੋ, ਲੇਕਿਨ ਕਿਸੇ ਨੇ ਸੁਣੇ। ਹੁਣ ਇਹ ਕਹਿੰਦੇ ਵੀ ਜਿਹੜਾ ਸਾਡੇ ਸਿਲੇਬਸ ਆ ਜੰਮੂ ਕਸ਼ਮੀਰ ਸਰਕਾਰ ਦਾ, ਉਹਦੇ ਵਿੱਚ ਜਿਹੜੀ ਪੰਜਾਬੀ ਭਾਸ਼ਾ ਨੂੰ ਸ਼ਾਮਲ ਕੀਤਾ ਜਾਵੇ। ਇਹਨਾਂ ਗਵਰਨਰ ਨੂੰ ਮੰਗ ਪੱਤਰ ਵੀ ਦਿੱਤਾ ਕਿ ਉੱਥੇ ਤੇ ਜ਼ਿਆਦਾ ਗੁਰਨਰ ਦੀ ਚੱਲਦੀ ਹੈ ਸਰਕਾਰ, ਤਾਂ ਜਿਹੜੀ ਡੱਬੀ ਸਰਕਾਰ ਉੱਥੇ ਹੈਗੀ। ਹੁਣ ਕੀ ਉਹਨਾਂ ਦੀ ਮੰਗ ਪੂਰੀ ਹੁੰਦੀ ਜਾਂ ਨਹੀਂ ਹੁੰਦੀ, ਜਿੰਨਾ ਚਿਰ ਸਾਡੇ ਦਿੱਲੀ ਦੇ ਸਿੱਖ, ਪੰਜਾਬ ਦੇ ਸਿੱਖ, ਹਰਿਆਣੇ ਦੇ ਸਿੱਖ ਉਹਨਾਂ ਦੇ ਹੱਕ ਚ ਹਾਂ ਦਾ ਨਾਰਾ ਨਹੀਂ ਮਾਰਦੇ, ਮੈਨੂੰ ਨੀ ਉਮੀਦ ਵੀ ਉਹਨਾਂ ਚਿਰ ਇਹਨਾਂ ਦੀ ਕੋਈ ਮੰਗ ਪੂਰੀ ਹੋ ਜਾਵੇ।
0: ਜੀ ਇਹਨਾਂ ਨੂੰ ਆਪਣੀਆਂ ਕੁਰਸੀਆਂ ਦੇ ਪਾਵੇ ਮਜ਼ਬੂਤ ਕਰਨ ਦੇ ਵਿੱਚ ਸਮਾਂ ਨਹੀਂ ਹੈ, ਤੇ ਇਹਨਾਂ ਨੂੰ ਕੀ ਇਹ ਤਾਂ ਵੇਖੋ ਉਹਨਾਂ ਨੇ ਗੱਲ ਕਿਸੇ ਵੇਲੇ ਕਹਿ ਚਲੋ ਰਹਿਣ ਹੀ ਦਿੰਦੇ ਆ, ਸਵੇਰਾ ਸਵੇਰਾ ਕਈਆਂ ਨੂੰ ਮਿਰਚਾਂ ਲੱਗ।
5: This is CJMR, the voice of the city, part of White Oaks Communications Group, your trusted local radio provider for more than 70 years.
4: ਵੇਖੋ ਤਾਲਮੇਲ ਕਮੇਟੀ ਪਹਿਲਾਂ ਬਣੀ ਸੀ 8 ਵਜੇ ਕਮੇਟੀ, ਉਹ ਚ 4 ਪੁੰਨਰ ਸਰਜੀਤ ਤੋਂ ਸੀ ਤੇ 4 ਹੀ ਵਾਰਸ ਪੰਜਾਬ ਤੋਂ ਸੀ, ਲੇਕਿਨ ਉਹ ਕਮੇਟੀ ਨੂੰ ਕਾਮਯਾਬੀ ਹਾਸਲ ਨਹੀਂ ਸੀ ਹੋਈ, ਉਹ ਕਮੇਟੀ ਆਪਣੇ ਦਮ ਤੇ ਆਪੇ ਖਤਮ ਹੋ ਗਈ ਸੀ। ਹੁਣ ਇਹਨਾਂ 3 ਮੈਂਬਰੀ ਕਮੇਟੀ ਬਣਾਈ ਹੈ, ਸੁਖਵਿੰਦਰ ਸਿੰਘ ਅਗਵਾਨ ਜਿਹੜਾ ਵਾ ਉਹ ਭਾਈ ਸਤਵੰਤ ਸਿੰਘ ਦਾ ਸ਼ਹੀਦ ਭਾਈ ਸੁਖਵਿੰਦਰ ਸਿੰਘ ਦਾ ਭਤੀਜਾ ਵਾ, ਦੂਜੇ ਪਾਸੇ ਇੱਕ ਪ੍ਰਗਟ ਸਿੰਘ ਰਿਆ ਤੇ ਇੱਕ ਰਣਜੀਤ ਸਿੰਘ ਧਨੋਵਾ, 3 ਬੰਦੇ ਕਮੇਟੀ ਬਣਾਈ ਆ। ਇਹ ਕੱਲੀ ਰਾਜਨੀਤਿਕ ਨਹੀਂ, ਇਹ ਕਿਸਾਨਾਂ ਨਾਲ ਵੀ, ਮਜ਼ਦੂਰਾਂ ਨਾਲ ਵੀ, ਮੁਲਾਜ਼ਮਾਂ ਨਾਲ ਵੀ, ਸਾਰੀਆਂ ਜਥੇਬੰਦੀਆਂ ਦਾ ਰਾਬਤਾ ਕਾਇਮ ਕਰ ਲਈ, ਜਿਹੜੀ ਵੀ ਚਾਹੂਗੀ ਵੀ ਤੁਹਾਡੇ ਨਾਲ ਅਸੀਂ ਅਲਾਇੰਸ ਕਰਨ ਲਈ ਤਿਆਰ ਹਾਂ, ਤੇ ਉਹਨਾਂ ਨੂੰ ਫਿਰ ਜਨਤਕ ਤੌਰ ਤੇ ਗੱਲਬਾਤ ਕਰਕੇ ਤੇ ਫਾਈਨਲ ਕੀਤਾ। ਜੀ ਮੈਂ ਸੋਚਦਾ ਜੀ ਬਹੁਤ ਵਧੀਆ ਉਪਰਾਲਾ ਵਾ, ਇਹ ਹੋਣਾ ਨਹੀਂ ਚਾਹੀਦਾ,
0: ਬਿਲਕੁਲ ਅੱਛਾ। ਜਿਹੜਾ ਬਹਿਬਲ ਕਲਾਂ ਗੋਲੀ ਕਾਂਡ ਆ ਜਿਸ ਨੂੰ ਲੈ ਕੇ ਰਾਜਨੀਤੀ ਬਹੁਤ ਚਰਚਾ ਦੇ ਵਿਚ ਰਹਿੰਦੀ ਹੈ, ਸਮੇਂ ਦਰ ਸਮੇਂ ਮੁੱਦਾ ਉੱਠਦਾ ਰਹਿੰਦਾ ਪਰ ਹਮੇਸ਼ਾ ਹੀ ਜਿੰਦਾ ਰਹੇਗਾ ਜਿਹਨਾਂ ਚਿਰ ਇਨਸਾਫ਼ ਨਹੀਂ ਮਿਲਦਾ, ਭਾਈ ਗੁਰਜੀਤ ਸਿੰਘ ਦੇ ਪਿਤਾ ਸਾਧੂ ਸਿੰਘ ਇਸੇ ਵਾਰਸ ਪੰਜਾਬ ਚ ਸ਼ਾਮਲ ਹੋਏ ਨੇ, ਕੀ ਅਸਰ ਮਹਿਸੂਸ ਕਰਦੇ ਤੁਸੀਂ?
4: ਵੇਖੋ ਉਹਨਾਂ ਨੇ ਚਿੱਟੇ ਲਫ਼ਜ਼ਾਂ ਨੇ ਕਹਿਤਾ, ਕਹਿੰਦਾ ਸੀ ਕਾਂਗਰਸ ਵੀ ਜਾਇਆ ਤੇ ਇੱਕ ਦੋ ਪਾਰਟੀਆਂ ਵੀ ਜਾਇਆ, ਸਾਨੂੰ ਇਨਸਾਫ਼ ਨਹੀਂ ਮਿਲਿਆ। ਅੱਜ ਸਾਨੂੰ ਮਿਲਦਾ ਵੀ ਸ਼ਾਇਦ ਸਾਨੂੰ ਇਸ ਪਾਰਟੀ ਨੂੰ ਇਨਸਾਫ਼ ਮਿਲ ਜੇ, ਇਹਨਾਂ ਵਾਸਤੇ ਕੰਪੇਨ ਵੀ ਕਰਾਂਗੇ, ਇਹਨਾਂ ਵਾਸਤੇ ਸਭ ਕੁਛ ਕਰਾਂਗੇ। ਅੱਜ ਉਹਨਾਂ ਨੂੰ ਸਰੂਪੇ ਪਾ ਕੇ ਤੇ ਵਾਰਸ ਪੰਜਾਬ ਪਾਰਟੀ ਸ਼ਾਮਲ ਕੀਤਾ ਗਿਆ। ਉਹ ਇਹ ਗੱਲ ਕਹਿੰਦੇ ਕਿ ਇੱਥੇ ਕੇਜਰੀਵਾਲ ਅੱਧਾ ਘੰਟਾ ਮੇਰੇ ਪੈਰ ਫੜ ਕੇ ਬਿਠਾ ਰਿਹਾ ਸੀਗਾ 2022 ਦੀਆਂ ਚੋਣਾਂ ਤੋਂ ਪਹਿਲਾਂ, ਭਗਵੰਤ ਮਾਨ ਮੇਰੇ ਕੋਲ ਆ ਕੇ, ਮੈਂ ਅੰਦਰ ਸੀ ਤੇ ਖੁੱਲੀ ਤੇ ਖੁੱਲੀ ਜਾ ਕੇ ਬੈਠਾ ਸੀਗਾ, ਮੈਂ ਮਿਲਣਾ ਗੁਰਜੀਤ ਸਿੰਘ ਹੋਰਾਂ ਨੂੰ, ਤੇ ਮੁੜ ਕੇ ਕਦੀ ਫੋਨ ਨਹੀਂ ਚੁੱਕਿਆ ਸਾਡਾ, ਕੋਈ ਫੋਨ ਚੁੱਕ ਲਿਆ ਬੰਦਾ।
0: ਇਹੀ ਤੇ ਰਾਜਨੀਤਿਕ ਨੌਟੰਕੀਆਂ ਨੇ ਨਾ ਇਹਨਾਂ ਦੀਆਂ। ਪਟ ਸਾਹਿਬ ਕੱਲ ਮਿਲਦੇ ਆ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ। ਇਸ ਤਰ੍ਹਾਂ ਜੀ ਪੱਤਰਕਾਰੀ ਦੇ ਬਾਬਾ ਬੋਰਡ ਸੀਨੀਅਰ ਪੱਤਰਕਾਰ ਸਰਦਾਰ ਜਸਵੀਰ ਸਿੰਘ ਜੀ ਪੱਟੀ, ਮੈਂ ਤੁਹਾਡਾ ਦੋਸਤ ਹੋਸ ਦਿਲਬਾਗ ਸਿੰਘ ਚਾਵਲਾ। ਹੁਣ ਸੁਣੋ ਏਸ਼ੀਅਨ ਵਿਜ਼ਨ ਤੇ ਆਪਾਂ ਲੈਂਦੇ ਹਾਂ ਆਗਿਆ, ਕਿਸੇ ਨੇ ਹੋਸਟ ਬਣਨਾ, ਪ੍ਰੋਗਰਾਮ ਸ਼ੁਰੂ ਕਰਨਾ, 416-303-1515 ਮੇਰਾ ਨੰਬਰ, 416-716-7094 ਔਰ ਤੁਸੀਂ ਆਪਣਾ ਪ੍ਰੋਗਰਾਮ ਸ਼ੁਰੂ ਕਰਨਾ ਤਾਂ ਵੀ 416-303-1515 ਮੇਰਾ ਨੰਬਰ, 416-716-7094 ਆਪਣੀ ਐਡਵਰਟਾਈਜ਼ਮੈਂਟ ਬੁੱਕ ਕਰਨੀ ਹੈ। ਡਾਇਰੈਕਟ ਨੰਬਰ ਮੇਰਾ 416-716-7794-94। ਭੁੱਲਾਂ ਚੁੱਕਾਂ ਦੀ ਮਾਫ਼ੀ। ਜਾਣ ਤੋਂ ਪਹਿਲਾਂ ਸਾਡੇ ਵੀਰ ਪਰਮਜੀਤ ਸਿੰਘ ਬਿਰਦੀ ਤੇ ਵੀਰ ਗੁਰਵਿੰਦਰ ਆਲੂਵਾਲੀ ਜੀ ਨੇ ਆਪਣਾ ਸ਼ੋਅ ਸ਼ੁਰੂ ਕਰ ਲਿਆ 12 ਵਜੇ ਤੋਂ ਲੈ ਕੇ 1 ਵਜੇ ਤੱਕ ਐਵਰੀ ਸੈਟਰਡੇ। ਉਹਨਾਂ ਨੂੰ ਬਹੁਤ ਸਾਰੀਆਂ ਬੈਸਟ ਵਿਸ਼ ਸ਼ੁਭਕਾਮਨਾਵਾਂ। ਕੁਝ ਨਾਮ ਸਾਡੇ ਲਿਸਟ ਦੇ ਵਿੱਚ ਨੇ, ਜਿਵੇਂ ਅਸੀਂ ਦੱਸਦੇ ਕਿ ਸਾਡੀ ਇੱਕ ਮਜਬੂਰੀ ਹੈ, ਜੇ ਸਟਿਲ ਸਾਡਾ ਟੈਸਟਿੰਗ ਪੀਰੀਅਡ ਚੱਲ ਰਿਹਾ ਤੇ ਉਸ ਟੈਸਟਿੰਗ ਪੀਰੀਅਡ ਦੇ ਦਰਮਿਆਨ ਅਸੀਂ ਇਸ ਨੂੰ ਪ੍ਰੋਪਰ, ਜਿੰਨਾ ਚਿਰ ਸਾਡਾ ਫਾਰਮ ਪੂਰਾ ਨਹੀਂ ਹੁੰਦਾ, ਅਸੀਂ ਕੁਝ ਇੱਕ ਕਹਿ ਲਓ ਕਿ ਰੂਲ ਐਂਡ ਰੈਗੂਲੇਸ਼ਨ ਨੂੰ ਫਾਲੋ ਕਰ ਰਹੇ ਹਾਂ। ਸੋ ਤੁਸੀਂ ਵੀ ਜੇਕਰ ਕੋਈ ਸਾਥ ਦੇਣਾ ਚਾਹੋ, ਸਪੋਰਟ ਕਰਨਾ ਚਾਹੋ, ਸਾਨੂੰ ਕਾਲ ਕਰ ਲਓ ਆਪਣੇ ਨੰਬਰ 416-716-7794-94। ਮੇਰਾ ਨੰਬਰ ਹੈ ਅਰਸ਼ 416-303-1515। ਹੁਣ ਸੁਣੋ ਏਸ਼ੀਅਨ ਵਿਜ਼ਨ ਤੇ ਮੇਰੇ ਵੱਲੋਂ ਭੁੱਲਾਂ ਚੁੱਕਾਂ ਦੀ ਮਾਫ਼ੀ। ਰੱਬ ਰਾਖਾ, ਸਤਿ ਸ੍ਰੀ ਅਕਾਲ।
2: Real news, real impact, showing you real world. CJMR 1320. CJMR 1320. The voice of the city.
3: Tusi sun rahe ho Chawla News Network Toronto, CNN Toronto.
6: Jo aaya se chali si.
7: ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋਹ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀ ਧਾਰਮਿਕ ਰੋਹ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 647-547-8188 6475478188 Lotus Funeral Home।

0: नवंबर 5 से 8 तक बनाओ दिवाली ब्रांड दिवाली।
1: ਕੀ ਤੁਸੀਂ ਐਲਰਜੀਜ਼, ਜੋੜਾਂ ਦਾ ਦਰਦ, ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ? ਕੀ ਤੁਸੀਂ ਡਾਇਬੀਟੀਜ਼, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਥੱਕ ਗਏ ਹੋ? ਜੇ ਹਾਂ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ, ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਨ੍ਹਾਂ ਦੀ ਟੀਮ ਬ੍ਰੈਂਪਟਨ ਵਿੱਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ। ਇਸ ਸੈਮੀਨਾਰ ਵਿੱਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਸ ਬਾਰੇ ਦੱਸਣਗੇ ਅਤੇ ਸਮਝਾਉਣਗੇ ਕਿ ਕੀ ਡਾਇਟ, ਲਾਈਫ ਸਟਾਈਲ ਵਿੱਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ। ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ। ਸੀਟਸ ਲਿਮਿਟਿਡ ਨੇ, ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ। ਕਾਲ ਕਰੋ 6045935030604593050। ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ, ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ। 2026 ਬ੍ਰੈਂਪਟਨ ਮਿਊਨਿਸਪਲ ਇਲੈਕਸ਼ਨ ਸੋਮਵਾਰ 26 ਅਕਤੂਬਰ ਨੂੰ ਹੈ। ਜੇ ਤੁਸੀਂ ਵੋਟਿੰਗ ਡੇ ਵਾਲੇ ਦਿਨ ਵੋਟ ਨਹੀਂ ਪਾ ਸਕਦੇ ਤਾਂ ਤੁਸੀਂ ਐਡਵਾਂਸ ਵੋਟਿੰਗ ਦੇ ਦਿਨਾਂ ਦੌਰਾਨ ਪਹਿਲਾਂ ਵੋਟ ਪਾ ਸਕਦੇ ਹੋ। ਐਡਵਾਂਸ ਵੋਟਿੰਗ 9, 10, 11, 16 ਅਤੇ 17 ਅਕਤੂਬਰ ਨੂੰ ਹੋਵੇਗੀ। ਵੀਕ ਡੇਜ਼ ਵਿੱਚ ਵੋਟਿੰਗ ਦਾ ਸਮਾਂ ਦੁਪਹਿਰ 12 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਹੋਵੇਗਾ ਅਤੇ ਵੀਕਐਂਡਸ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਤੁਸੀਂ ਬ੍ਰੈਂਪਟਨ ਵਿੱਚ ਕਿਸੇ ਵੀ ਐਡਵਾਂਸ ਵੋਟਿੰਗ ਲੋਕੇਸ਼ਨ ਤੇ ਵੋਟ ਪਾ ਸਕਦੇ ਹੋ। ਵੋਟ ਪਾਉਣ ਲਈ ਜੇ ਤੁਹਾਨੂੰ ਵੋਟਰ ਨੋਟਿਸ ਮਿਲੀ ਹੈ ਤਾਂ ਉਹ ਆਪਣੇ ਨਾਲ ਲੈ ਕੇ ਆਓ। ਨਾਲ ਹੀ ਆਪਣੀ ਪਹਿਚਾਣ ਦਾ ਸਬੂਤ ਆਈਡੀ ਲੈ ਕੇ ਆਓ ਜਿਸ ਉੱਤੇ ਤੁਹਾਡਾ ਨਾਮ ਅਤੇ ਐਡਰੈਸ ਲਿਖਿਆ ਹੋਵੇ। ਜੇ ਤੁਹਾਨੂੰ ਵੋਟਰ ਨੋਟਿਸ ਨਹੀਂ ਮਿਲੀ ਤਾਂ ਵੋਟ ਪਾਉਣ ਲਈ ਆਪਣੀ ਆਈਡੀ ਨਾਲ ਲੈ ਕੇ ਆਓ। ਤੁਸੀਂ ਉੱਥੇ ਹੀ ਆਪਣੀ ਵੋਟਰ ਇਨਫਾਰਮੇਸ਼ਨ ਅਪਡੇਟ ਕਰ ਸਕਦੇ ਹੋ ਜਾਂ ਆਪਣੀ ਵੋਟਰ ਇਨਫਾਰਮੇਸ਼ਨ ਐਡ ਕਰਵਾ ਸਕਦੇ ਹੋ। ਵੋਟਿੰਗ ਲੋਕੇਸ਼ਨ, ਵੋਟਰ ਇਨਫਾਰਮੇਸ਼ਨ ਅਤੇ ਕੈਂਡੀਡੇਟਸ ਦੀ ਲਿਸਟ ਲਈ brampton.ca/brampton votes ਤੇ ਜਾਓ। ਇਹ ਮੈਸੇਜ
2: ਤੇ ਟਰੱਕ ਦੀ 1 ਨੰਬਰ ਰਿਪੇਅਰ ਕਰਾ
3: ਸੱਚੀ
2: ਔਰ ਮੁੱਚੀ
3: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁਖਾ ਟੇਸੀ ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, ਡੀਪੀਐਫ ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲਿਊਸ਼ਨਸ A to Z ਸਰਵਿਸ ਕਰਕੇ ਦੇਣਗੇ।
2: ਇਹਨਾਂ ਕੋਲ ਸਾਲਾਂ ਦਾ ਤਜਰਬਾ।
3: ਹੁਣ ਐਡਰੈਸ ਵੀ ਲਿਖਾ।
2: ਲੈ ਲਿਖ ਲਾ, 1 Good Mark Place Etobicoke Unit 5
3: Call 647-706-9257 647-706-9257
4: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
5: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ 1 roof। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ Unit 42A ਬ੍ਰਾਂਪਟਨ। ਕਾਲ 9058-8557 ਅਨਾਜ ਮਾਰਟ।
6: ਕਟਾਰੀਆ ਟੂਰਸ ਐਂਡ ਟਰੈਵਲ, ਦੁਨੀਆ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ, PR ਕਾਰਡ, ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ, ਵਿਜ਼ਟਰ, ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸੋਰਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟਰੈਵਲ, 2883 ਡੈਰੀ ਰੋਡ ਐਟ ਏਅਰਪੋਰਟ ਰੋਡ, 4550 ਈਵਨਸ ਰੋਡ, ਜੂਨ 12 ਇਨ ਬ੍ਰੈਂਪਟਨ, ਔਰ ਕਾਲ ਅਵਤਾਰ ਕਟਾਰੀਆ 9056781200 9056781200। ਕਟਾਰੀਆ Tours and Travel.
7: Real news, real impact. Showing you real world. CJMR 1320. CJMR 1320. The voice of the city.

ਸਾਰੇ ਹੀ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਤੇ ਦਰਸ਼ਕਾਂ ਨੂੰ ਅਰਸ਼ ਚਾਵਲਾ ਵੱਲੋਂ ਅਦਬ ਅਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਬਲਾਈ ਪ੍ਰਵਾਨ ਪ੍ਰੋਗਰਾਮ ਦੇ ਵਿਚ ਆਪ ਜੀਆਂ ਦਾ ਸਾਰਿਆਂ ਦਾ ਹਾਰਦਿਕ ਨਿੱਘਾ ਸਵਾਗਤ ਹੈ ਜੀ। ਅ ਵੈਰੀ ਵੈਰੀ ਗੁੱਡ ਮਾਰਨਿੰਗ ਜੀ। 11:10 ਹੋ ਚੁੱਕੇ ਨੇ, ਪ੍ਰੋਗਰਾਮ ਏਸ਼ੀਅਨ ਵਿਜ਼ਨ ਦੀ ਵਾਰੀ ਸ਼ੁਰੂ ਹੋ ਚੁੱਕੀ ਹੈ। ਠੀਕ 12 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੇਗਾ ਇਹਨਾਂ ਕੁਛ ਇਕ ਪਲਾਂ ਦੇ ਵਿਚ, ਮਿੰਟਾਂ ਦੇ ਵਿਚ। ਦੁਨੀਆਂ ਭਰ ਦੀਆਂ ਭਰਪੂਰ ਖ਼ਬਰਾਂ, ਗੱਲਾਂ ਬਾਤਾਂ ਲੈ ਕੇ ਦਾਸ ਆਯੁਸ਼ ਚਾਵਲਾ ਤੁਹਾਡੇ ਵਾਸਤੇ ਹਾਜ਼ਰ ਹੈ। ਸਾਡੇ ਨਾਲ ਜੁੜਨਾ ਚਾਹੁੰਦੇ ਹੋ ਫੇਸਬੁੱਕ ਅਤੇ ਯੂਟਿਊਬ ਦਾ ਪੇਜ ਰੰਗਲਾ ਪੰਜਾਬ ਦਾ, ਜ਼ਰੂਰ ਲਾਈਕ ਸ਼ੇਅਰ ਦੇ ਨਾਲ ਸਬਸਕ੍ਰਾਈਬ ਕਰਦੇ ਕਰੋ। ਲੰਬੇ ਰੂਟਾਂ ਤੇ ਜਾ ਰਹੇ ਹੋ ਤਾਂ ਲੋਕਲ ਨੰਬਰ 6479101320 6479101320 6479101320 ਤੁਸੀਂ ਡਾਇਲ ਕਰਕੇ ਸਾਨੂੰ ਸੁਣ ਸਕਦੇ ਹੋ। ਅਮਰੀਕਾ ਦਾ ਨੰਬਰ ਹੈ ਜੀ 6417411919 ਤੇ ਡਾਇਲ ਕਰਕੇ ਸੁਣ ਸਕਦੇ ਹੋ। ਆਕਾਸ਼ਵਾਣੀ 1320 ਦੀਆਂ ਲਹਿਰਾਂ ਦੂਰ ਦੁਰੇਡੇ ਤੱਕ ਸਾਨੂੰ ਸੁਣਿਆ ਜਾ ਰਿਹਾ ਜੀ, ਥੈਂਕ ਯੂ ਸੋ ਮਚ। ਸਟੂਡੀਓ ਦੇ ਵਿਚ ਕੋਈ ਵੀ ਗੱਲਬਾਤ 905-813-1320, ਰੰਗਲਾ ਪੰਜਾਬ ਦਾ ਐਪ, 1320 ਦਾ ਐਪ ਅਤੇ ਆਈ ਹਾਟ ਰੇਡੀਓ ਤੇ ਤੁਸੀਂ ਸਾਨੂੰ ਲਾਈਵ ਟੈਸਲਾ ਦੀ ਗੱਡੀ ਦੇ ਵਿਚ ਸੁਣ ਸਕਦੇ ਹੋ। ਸ਼ੁਕਰੀਆ, ਧੰਨਵਾਦ ਸਰ, ਤੁਸੀਂ ਟਿਊਨਡ ਅਪ ਕਰ ਚੁੱਕੇ ਹੋਵੋਗੇ। ਮੈਂ

0: ਸ਼ਾਂ ਦੀ ਜਾਂਚ ਸੀਬੀਆਈ ਹਵਾਲੇ। ਬਹਿਰੀਨ ਮਾਮਲੇ ਚ ਅਕਾਲ ਤਖ਼ਤ ਸਿੱਖ ਰੇਤ ਵੱਲੋਂ ਵਾਇਰਲ ਖਬਰਾਂ ਦਾ ਖੰਡਨ। ਚੰਡੀਗੜ੍ਹ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ। ਹਾਈ ਅਲਰਟ ਤੇ ਪੁਲਿਸ ਤੇ ਸੁਰੱਖਿਆ ਏਜੰਸੀਆਂ। ਸਿਆ ਮਾਨ ਦੀ ਮਾਨਸਾ ਫੇਰੀ ਤੋਂ ਪਹਿਲਾਂ ਪੁਲਿਸ ਨੇ ਘਰਾਂ ਚੋ ਚੱਕੇ ਅਧਿਆਪਕ ਆਗੂ। ਏਸ਼ੀਅਨ ਗੇਮਾਂ ਦੇ ਵਿਚ ਭਾਰਤ 85 ਤਮਗਿਆਂ ਨਾਲ ਚੌਥੇ ਨੰਬਰ ਤੇ। ਪੀਐਮ ਮੋਦੀ ਨੇ ਖਿਡਾਰੀਆਂ ਨੂੰ ਦਿੱਤੀ ਵਧਾਈ। ਹੁਣ ਖਬਰਾਂ ਵਿਸਤਾਰ ਦੇ ਨਾਲ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਦੇ ਵਿਚ ਸਰਕਾਰੀ ਬਦਲੀਆਂ ਤੇ ਪੋਸਟਿੰਗਾਂ ਚ ਲੈਣ ਦੇਣ ਦੇ ਦੋਸ਼ਾਂ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ। ਪਟੀਸ਼ਨ ਕਰਤਾ ਨਿਖਿਲ ਨੇ ਹਾਈ ਕੋਰਟ ਚ ਦਾਇਰ ਪਟੀਸ਼ਨ ਚ ਸਰਕਾਰੀ ਅਹੁਦਿਆਂ ਤੇ ਤੈਨਾਤ ਵਿਅਕਤੀਆਂ, ਸਰਕਾਰੀ ਉੱਚ ਅਧਿਕਾਰੀਆਂ ਦੇ ਉਪਰ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਨੇ ਤੇ ਮੁੱਖ ਮੰਤਰੀ ਦਫ਼ਤਰ ਦੇ ਕੁਝ ਵਿਅਕਤੀਆਂ ਤੇ ਵੀ ਉਂਗਲ ਚੁੱਕੀ ਸੀ। ਈਡੀ ਵੱਲੋਂ ਇਸ ਦੇ ਲਈ ਸਭ ਤੋਂ ਪਹਿਲਾਂ ਪੰਜਾਬ ਦੇ ਡੀਜੀਪੀ ਨੂੰ 3 ਪੱਤਰ ਲਿਖ ਕੇ ਸਰਕਾਰੀ ਬਦਲੀਆਂ, ਤੈਨਾਤੀਆਂ ਤੇ ਹੋਰ ਲੈਣ ਦੇਣ ਦੇ ਵਿਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਗਏ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਅਸ਼ਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਬੈਂਚ ਨੇ ਇਸ ਮਾਮਲੇ ਤੇ ਸਾਰੀਆਂ ਧਿਰਾਂ ਤੇ ਵਿਸਤਾਰਤ ਪਖਤ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਰਾਖਵਾਂ ਕਰ ਲਿਆ ਸੀ। ਅੱਜ ਬੈਂਚ ਨੇ ਇਸ ਪਟੀਸ਼ਨ ਤੇ ਫੈਸਲਾ ਸੁਣਵਾਇਆ। ਚੀਫ਼ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਇਸ ਮਾਮਲੇ ਤੇ ਨਿਰਪੱਖ ਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਸ ਮਾਮਲੇ ਚ ਪੰਜਾਬ ਪੁਲਿਸ ਦੀ ਹੁਣ ਤੱਕ ਦੀ ਕਾਰਵਾਈ ਸੰਤੁਸ਼ਟ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਨਸਾ ਜ਼ਿਲ੍ਹੇ ਦੇ ਪਿੰਡ ਫੱਤਾ ਮਲੋਕਾ ਚ ਫੇਰੀ ਦੇ ਮੱਦੇਨਜ਼ਰ ਤੜਕਸਾਰ ਪੁਲਿਸ ਵੱਲੋਂ ਵੱਖ ਵੱਖ ਅਧਿਆਪਕ ਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਤੋਂ ਹਿਰਾਸਤ ਲੈਣ ਦੀਆਂ ਸੂਚਨਾਵਾਂ ਮਿਲੀਆਂ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਹਿਰਾਸਤ ਚ ਲਏ ਆਗੂਆਂ ਚ ETT ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰੈਸ ਸਕੱਤਰ ਰਾਜੇਸ਼, ਡੈਮੋਕ੍ਰੇਟਿਕ ਟੀਚਰ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਤਾਮਕੋਟ, ਇਸ ਦੇ ਨਾਲ ਹੋਰ ਵੀ ਕਈ ਜਥੇਬੰਦੀਆਂ ਦੇ ਆਗੂ ਸ਼ਾਮਲ ਨੇ। ਅਧਿਆਪਕ ਜਥੇਬੰਦੀਆਂ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਤੜਕਸਾਰ ਸ਼ੁਰੂ ਹੋਈ ਇਸ ਕਾਰਵਾਈ ਤੋਂ ਬਾਅਦ ਅਧਿਆਪਕ ਆਗੂ ਕਈ ਘਰਾਂ ਤੋਂ ਇਧਰ ਉਧਰ ਹੋ ਗਏ। ਇਸ ਕਾਰਨ ਅਧਿਆਪਕਾਂ ਦੀ ਗੈਰ ਹਾਜ਼ਰੀ ਦੀਆਂ ਸੂਚਨਾਵਾਂ ਵੀ ਮਿਲੀਆਂ ਤੇ ਵਿਦਿਆਰਥੀ ਆਪਣੇ ਟੀਚਰਸ ਨੂੰ ਉਡੀਕਦੇ ਰਹੇ।
1: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਸ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਸ਼ ਚਾਵਲਾ 416-316-1515
0: ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਉਨ੍ਹਾਂ ਦਾ ਅਜਿਹਾ ਕੋਈ ਕਰਮਚਾਰੀ ਨਹੀਂ ਹੈ ਜਿਸ ਨੂੰ ਬਹਿਰੀਨ ਵਾਲੀ ਬੀਬੀ ਦੇ ਮਾਮਲੇ ਚ ਪੁਲਿਸ ਵੱਲੋਂ ਪੁੱਛਗਿੱਛ ਵਾਸਤੇ ਸਮਨ ਕੀਤਾ ਹੋਵੇ। ਸਕੱਤਰੇਤ ਦੇ ਅਧਿਕਾਰੀ ਨੇ ਆਖਿਆ ਕਿ ਕੁਝ ਮੀਡੀਆ ਚੈਨਲਾਂ ਵੱਲੋਂ ਇਹ ਗਲਤ ਖ਼ਬਰ ਪ੍ਰਸਾਰਿਤ ਕੀਤੀ ਜਾ ਰਹੀ ਹੈ ਕਿ ਸਕੱਤਰੇਤ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਮੁਲਾਜ਼ਮ ਸਤਬੀਰ ਸਿੰਘ, ਅਮਰਜੀਤ ਸਿੰਘ ਚਾਵਲਾ ਦੇ ਨਾਲ ਸਬੰਧਤ ਕਥਿਤ ਜਬਰ ਜਨਾਹ ਦੇ ਮਾਮਲੇ ਚ ਪੰਜਾਬ ਪੁਲਿਸ ਵੱਲੋਂ ਤਲਬ ਕੀਤਾ ਗਿਆ। ਉਨ੍ਹਾਂ ਨੇ ਸਕੱਤਰੇਤ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਿਨਾਂ ਕਿਸੇ ਤਸਦੀਕ ਦੇ ਅਜਿਹੀ ਖ਼ਬਰ ਫੈਲਾਉਣ ਦੀ ਨਿਖੇਧੀ ਕੀਤੀ ਹੈ। ਸਕੱਤਰੇਤ ਵੱਲੋਂ ਸਪਸ਼ਟ ਕੀਤਾ ਗਿਆ ਕਿ ਸਬੰਧਤ ਸਮੇਂ ਦੌਰਾਨ ਸਤਬੀਰ ਸਿੰਘ ਨਾਮ ਦਾ ਕੋਈ ਮੁਲਾਜ਼ਮ ਨਾ ਹੈ ਨਾ ਕਦੇ ਸੀ। ਚੰਡੀਗੜ੍ਹ ਦੇ 6 ਵੱਖ ਵੱਖ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਸ਼ਹਿਰ ਚ ਦਹਿਸ਼ਤ ਫੈਲ ਗਈ। ਪੁਲਿਸ ਕੰਟਰੋਲ ਰੂਮ ਨੂੰ ਮਿਲੀ ਸੂਚਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਚ ਆਈਆਂ। ਧਮਕੀ ਮਿਲਣ ਵਾਲੇ ਸਕੂਲਾਂ ਦੇ ਵਿਚ ਏਅਰਫੋਰਸ ਸਕੂਲ ਸੈਕਟਰ 31, ਸੈਂਟ ਸੋਲਜਰ ਸਕੂਲ, DAV ਮਾਡਲ ਸਕੂਲ, ਸੈਂਟ ਸਟੀਵਨ ਸਕੂਲ, ਅਜੀਤ ਸਿੰਘ ਸਕੂਲ ਅਤੇ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਵਿਚ ਸਕੂਲ ਸ਼ਾਮਲ ਨੇ। ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਤੇ ਬੰਬ ਨਿਰੋਧਕ ਦਸਤੇ ਸਕੂਲ ਦੇ ਵਿਚ ਪਹੁੰਚ ਕੇ ਤੇ ਪੂਰੇ ਕੈਂਪਸ ਦੇ ਨਾਲ ਨਾਲ ਆਲੇ ਦੁਆਲੇ ਦੇ ਇਲਾਕਿਆਂ ਦੀ ਜਾਂਚ ਸ਼ੁਰੂ ਹੋਈ। ਫਿਲਹਾਲ ਸਕੂਲਾਂ ਚ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ ਹੈ। ਪੁਲਿਸ ਇਹ ਜਾਂਚਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਧਮਕੀ ਕਿਸ ਮਾਧਿਅਮ ਰਾਹੀਂ ਭੇਜੀ ਗਈ, ਇਹ ਅਸਲੀ ਹੈ ਜਾਂ ਨਹੀਂ, ਜਾਂ ਫਿਰ ਕਿਸੇ ਨੇ ਦਹਿਸ਼ਤ ਫੈਲਾਉਣ ਦੇ ਮਕਸਦ ਦੇ ਨਾਲ ਸਿਰਫ ਝੂਠੀ ਅਫਵਾਹ ਫੈਲਾਈ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਐਤਵਾਰ ਨੂੰ ਨਗੋਆ ਏਸ਼ੀਆਈ ਖੇਡਾਂ ਦੇ ਵਿਚ ਭਾਰਤੀ ਦਲ ਦੇ ਪ੍ਰਦਰਸ਼ਨ ਦੇ ਲਈ ਖਿਡਾਰੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤੀ ਖਿਡਾਰੀਆਂ ਦੀ ਦ੍ਰਿੜਤਾ, ਜਜ਼ਬੇ ਤੇ ਖੇਡ ਭਾਵਨਾ ਦੇ ਨਾਲ ਦੇਸ਼ ਦੀ ਨੁਮਾਇੰਦਗੀ ਕੀਤੀ ਹੈ। ਏਸ਼ੀਆਈ ਖੇਡਾਂ ਦੇ ਵਿਚ ਭਾਰਤ ਨੇ ਕੁੱਲ 85 ਤਮਗੇ ਜਿੱਤੇ ਨੇ, ਜਿਨ੍ਹਾਂ ਵਿਚ 21 ਸੋਨੇ, 27 ਚਾਂਦੀ ਤੇ 37 ਕਾਂਸੇ ਦੇ ਤਮਗੇ ਸ਼ਾਮਲ ਨੇ। ਭਾਰਤ ਤਮਗਾ ਲਿਸਟ ਵਿਚ ਚੌਥੇ ਨੰਬਰ ਤੇ ਰਿਹਾ। ਚੀਨ ਵਿਚ 2023 ਚ ਪਿਛਲੀਆਂ ਏਸ਼ੀਆਈ ਖੇਡਾਂ ਦੇ ਮੁਕਾਬਲੇ ਭਾਰਤ ਨੇ ਇਸ ਵਾਰ 21 ਤਮਗੇ ਘੱਟ ਜਿੱਤੇ ਨੇ। ਪ੍ਰਧਾਨ ਮੰਤਰੀ ਨੇ ਇਕ ਪੋਸਟ ਚ ਕਿਹਾ ਕਿ ਜਿਵੇਂ ਏਸ਼ੀਆਈ ਖੇਡਾਂ 2026 ਸਮਾਪਤ ਹੋ ਰਹੀਆਂ ਨੇ, ਮੈਂ ਭਾਰਤੀ ਦਲ ਦੇ ਹਰੇਕ ਮੈਂਬਰ ਨੂੰ ਵਧਾਈ ਦਿੰਦਾ ਜਿਨ੍ਹਾਂ ਦੇ ਦ੍ਰਿੜਤਾ, ਜਜ਼ਬੇ ਤੇ ਸ਼ਾਨਦਾਰ ਖੇਡ ਭਾਵਨਾ ਨਾਲ ਸਾਡੇ ਦੇਸ਼ ਦੀ ਨੁਮਾਇੰਦਗੀ ਕੀਤੀ ਹੈ। ਦੱਸ ਦਈਏ ਕਿ 2 ਹਫ਼ਤਿਆਂ ਤੋਂ ਵੱਧ ਸਮੇਂ ਤੱਕ ਚੱਲੇ ਏਸ਼ੀਆਈ ਖੇਡ ਮੁਕਾਬਲਿਆਂ ਚ ਏਸ਼ੀਆ ਦੇ 45 ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਸ ਦੌਰਾਨ 350 ਤੋਂ ਵੱਧ ਰਿਕਾਰਡ ਬਣੇ, ਜਿਨ੍ਹਾਂ ਵਿਚ ਘੱਟੋ ਘੱਟ 50 ਵਿਸ਼ਵ ਰਿਕਾਰਡ ਸ਼ਾਮਲ ਨੇ। ਖੇਡਾਂ ਦੀ ਸਮਾਪਤੀ ਨਾਗੋਆ ਦੇ ਮਿਜ਼ੂ ਪਾਰਕ ਐਥਲੈਟਿਕ ਸਟੇਡੀਅਮ ਚ ਸ਼ਾਨਦਾਰ ਸਮਾਪਤੀ ਸਮਾਰੋਹ ਨੂੰ ਹੋਈ ਹੈ। ਇਸ ਦੇ ਨਾਲ ਹੀ 2 ਹਫ਼ਤਿਆਂ ਤੋਂ ਵੱਧ ਸਮੇਂ ਤੱਕ ਚੱਲਿਆ ਖੇਡਾਂ ਦਾ ਮਹਾਕੁੰਭ ਵੀ ਸਮਾਪਤ ਹੋ ਗਿਐ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਇਜਾਜ਼ਤ ਦਿਓ, ਧੰਨਵਾਦ।
2: You're listening to CNN Toronto, Chawla News.

0: ਲੋ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਅਰਸ਼ ਚਾਵਲਾ ਆਓ ਫਿਰ ਹੁਣ ਜਗਰਾਓਂ ਸ਼ਹਿਰ ਲੈ ਕੇ ਚੱਲੀਏ ਤੁਹਾਨੂੰ ਜਿੱਥੇ ਵੀਰ ਰਣਜੀਤ ਸਿੰਘ ਜੀ ਰਾਣਾ ਤੁਹਾਡੇ ਨਾਲ ਹਾਜ਼ਰ ਹੋਣ ਵਾਲੇ ਨੇ ਜੀ ਖਬਰਾਂ ਦੇ ਵਿਸ਼ੇਸ਼ ਬੁਲੇਟਿਨ ਨੂੰ ਗੱਲਬਾਤ ਨੂੰ ਸਪਾਂਸਰ ਕਰਨ ਜਾ ਰਹੇ ਨੇ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਤੋਂ ਵੱਡੇ ਵੀਰ ਹੈਪੀ ਪਟਿਆਲ ਸੁੱਖਾ ਢੇਸੀ ਤੁਸੀਂ ਇੰਜਨ ਦਾ ਕੰਮ ਕਰਾਉਣਾ ਹੋਵੇ ਟ੍ਰਾਂਸਮਿਸ਼ਨ ਦਾ ਕੰਮ ਕਰਨਾ ਹੋਵੇ ਰੀਬਿਲਡ ਕਰਨ ਦੇ ਚੈਂਪੀਅਨ ਨੇ ਜੀ ਤੁਸੀਂ ਅਗਰ ਕੋਈ ਵੀ ਕੰਮ ਕਰਾਉਣਾ ਹੋਵੇ ਇਹਨਾਂ ਤੋਂ ਟਰੱਕਿੰਗ ਰਿਲੇਟਿਡ ਇਲੈਕਟ੍ਰੀਕਲ ਰਿਪੇਅਰ ਸਾਫਟਵੇਅਰ ਦੀ ਅਪਡੇਟ ਜਾਂ ਏ ਟੂ ਜ਼ੈਡ ਕੰਮ ਕਰਕੇ ਦਿੰਦੇ ਨੇ ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਤੋਂ ਵੱਡੇ ਵੀਰ ਹੈਪੀ ਪਟਿਆਲ ਤੇ ਵੀਰ ਸੁੱਖਾ ਢੇਸੀ ਵੀਰ ਵਨ ਗੁੱਡ ਮਾਰਕ ਪਲੇਸ ਈਟੋਬਿਕੋ ਦੇ ਵਿੱਚ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 6477069257 ਪ੍ਰੋਗਰਾਮ ਨੂੰ ਨਨੁਆ ਐਂਡ ਏਓਫੀ ਲੋਇਰਸ ਵੱਲੋਂ ਸਪਾਂਸਰ ਕੀਤਾ ਜਾ ਰਿਹਾ ਅਗਰ ਤੁਹਾਨੂੰ ਕਿਸੇ ਨੇ ਲਵ ਲੈਟਰ ਭਾਵ ਚਿੱਠੀ ਭੇਜ ਦਿੱਤੀ ਹੈ ਜੀ ਲਿਟੀਗੇਸ਼ਨ ਲੋਇਰ ਲੱਭ ਰਹੇ ਹੋ ਖਾਸ ਕਰਕੇ ਡਿਸੇਬਿਲਟੀ ਕਲੇਮ ਲਈ ਵਾਸਤੇ ਜਾਂ ਤੁਸੀਂ ਫੈਮਿਲੀ ਲਾਅ ਮੈਟਰ ਇਮੀਗ੍ਰੇਸ਼ਨ ਲਾਅ ਮੈਟਰ ਪਰਸਨਲ ਇੰਜਰੀ ਲਾਅ ਮੈਟਰ ਲਈ ਨਨੁਆ ਐਂਡ ਆਈਓਫੀ ਲੋਇਰਸ ਦੇ ਤੁਸੀਂ ਵੀਰ ਗੁਰਦੀਪ ਨਨੁਆ ਜੀ ਨੂੰ ਕਾਲ ਕਰ ਸਕਦੇ ਹੋ ਤੁਹਾਡੀ ਬੋਲੀ ਬੋਲ ਦਾ ਸਟਾਫ ਅਵੇਲੇਬਲ ਹੈ ਉੱਥੇ ਨਨੁਆ ਐਂਡ ਏਓਫੀ ਲੋਇਰਸ ਨੂੰ ਤੁਸੀਂ ਕਾਲ ਕਰ ਸਕਦੇ ਹੋ 6477973688 9 ਤੇ ਕਾਲ ਕਰ ਸਕਦੇ ਹੋ 7077 ਕੀਲ ਸਟਰੀਟ ਸਵੀਟ 301 ਦੇ ਵਿੱਚ ਸਥਿਤ ਨੇ ਨਨੁਆ ਐਂਡ ਏਓਫੀ ਲੋਇਰਸ ਆਓ ਫਿਰ ਜਗਰਾਓਂ ਸ਼ਹਿਰ ਸਵੀਟ ਮਹਿਲ ਵੱਲੋਂ ਸਪਾਂਸਰ ਕੀਤੀਆਂ ਜਾ ਰਹੀਆਂ ਨੇ ਗੱਲਾਂ ਬਾਤਾਂ ਨੂੰ ਸਪਾਂਸਰ ਕਰ ਰਹੇ ਨੇ ਜੀ ਸਵੀਟ ਮਹਿਲ ਡਾਇਨਿੰਗ ਟੇਕ ਆਊਟ ਕੇਟਰਿੰਗ ਦੀ ਬਾਬਾ ਬੋਰਡ ਸੁੱਖਾ ਕੰਗ ਜੀ ਨੂੰ ਕਾਲ ਕਰ ਸਕਦੇ ਹੋ 4166799191 ਜਗਰਾਓਂ ਸ਼ਹਿਰ ਤੋਂ ਵੀਰ ਰਾਣਾ ਜੀ ਸਾਡੇ ਨਾਲ ਲਾਈਨ ਤੇ ਜੁੜ ਚੁੱਕੇ ਨੇ ਕਰਦੇ ਆ ਉਹਨਾਂ ਦਾ ਸਵਾਗਤ ਰਾਣਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡੇ ਆਪਣੇ ਸ਼ੋਅ ਦੇ ਵਿੱਚ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਠੀਕ ਠਾਕ ਹੋ
1: ਬਿਲਕੁਲ ਤੰਦਰੁਸਤ ਜਿੰਨੇ ਸਵਾਸ ਗੁਰੂ ਰਾਮਦਾਸ ਜੀ ਨੇ ਦਿੱਤੇ ਹੋਏ ਆ ਚੜ੍ਹਦੀ ਕਲਾ ਦੇ ਵਿੱਚ
0: ਆਓ ਫਿਰ ਖਬਰਾਂ ਦਾ ਸਿਲਸਿਲਾ ਅਸੀਂ ਸ਼ੁਰੂ ਕਰੀਏ ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨਾ ਚਾਹੁੰਦੇ ਤਾਂ 905-813-1320 ਤੇ ਰਾਣਾ ਜੀ ਦੇ ਨਾਲ ਕੋਈ ਵੀ ਤੁਸੀਂ ਸਵਾਲ ਪੁੱਛ ਸਕਦੇ ਹੋ ਰਾਣਾ ਜੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੇ OSD ਤੇ ਹੋਵੇਗੀ FIR ਦਰਜ ਮਾਨ ਸਰਕਾਰ ਮੁਸ਼ਕਲਾਂ ਦੇ ਵਿੱਚ ਘਿਰੀ ਜਾ ਰਹੀ ਹੈ ਜੀ
1: ਬਿਲਕੁਲ ਬਿਲਕੁਲ ਅੰਸ਼ ਭਾਜੀ ਆਪਾਂ ਨੂੰ ਸਭ ਨੂੰ ਪਤਾ ਵੀ ਜਦੋਂ ਮੁੱਖ ਮੰਤਰੀ ਸਾਹਿਬ ਕੁਰਸੀ ਤੇ ਬੈਠੇ ਸੀ ਤਾਂ ਇੱਕੋ ਗੱਲ ਸੀ ਕਿ ਮੈਂ ਇਮਾਨਦਾਰ ਕੱਟੜ ਇਮਾਨਦਾਰੀ ਸਰਕਾਰ ਆਪਾਂ ਕੱਲ ਵੀ ਗੱਲ ਕੀਤੀ ਸੀ ਪਰ ਦਿਨੋ ਦਿਨ ਇਹ ਸਰਕਾਰ ਵਿਵਾਦਾਂ ਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ ਹੁਣ ਆਪਾਂ ਗੱਲ ਕਰੀਏ ਕਿ ਉਹਨਾਂ ਦੇ OSD ਰਾਜਵੀਰ ਘੁੰਮਣ ਜਿਹੜੇ ਮਾਨ ਸਰਕਾਰ ਦੇ OSD ਹੈ ਰਾਜਵੀਰ ਘੁੰਮਣ ਉਹਨਾਂ ਤੇ ਕਹਿੰਦੇ ਵੱਡੀ ਤਲਵਾਰ ਗਿਰਦੀ ਨਜ਼ਰ ਆ ਰਹੀ ਹੈ ਕਿਉਂ ਗਿਰਦੀ ਨਜ਼ਰ ਆ ਰਹੀ ਹੈ ਕਿਉਂਕਿ ਜਿਹੜਾ ਸਰਕਾਰੀ CMO ਹਾਊਸ ਆ ਉਸ ਵਿੱਚ ਬੈਠ ਕੇ ਮੀਟਿੰਗਾਂ ਕੀਤੀਆਂ ਗਈਆਂ ਬਦਲੀਆਂ ਕਰਵਾਉਣ ਦੇ ਲਈ ਲੱਖਾਂ ਰੁਪਏ ਕਰੋੜਾਂ ਰੁਪਏ ਰਿਸ਼ਵਤ ਲਈ ਜਾਂਦੀ ਸੀ ਉਹਨਾਂ ਦੇ ਵਿੱਚ ਕੁਛ ਵਿਚੋਲੇ ਬਣੇ ਹੋਏ ਸੀ ਜਿਹੜੇ ਵਟਸਐਪ ਤੇ ਰਾਜਵੀਰ ਨਾਲ ਗੱਲਬਾਤ ਕਰਦੇ ਸੀ ਵਟਸਐਪ ਤੇ ਇਹਨਾਂ ਨੂੰ ਜਿਹੜੀ ਜੀ ਕਿਸੇ ਨੇ ਬਦਲੀ ਕਰਾਣੀ ਉਹਦਾ ਡੈਜੀਨੇਸ਼ਨ ਨੰਬਰ ਉਸਦਾ ਆਈ ਕਾਰਡ ਉਸਦੀ ਕਿੱਥੋਂ ਤੋਂ ਕਿੱਥੇ ਬਦਲੀ ਕਰਾਣੀ ਆ ਉਹ ਸਾਰਾ ਡਾਟਾ ਵਟਸਐਪ ਤੇ ਭੇਜਦੇ ਸੀ ਤੇ ਰਾਜਵੀਰ ਉਹਨਾਂ ਨੂੰ ਵਟਸਐਪ ਤੇ ਜਿਹੜੀ ਅਮਾਉਂਟ ਭੇਜਦਾ ਸੀ ਵੀ ਇੰਨੀ ਅਮਾਉਂਟ ਇਹਨਾਂ ਦੀ ਲੱਗੇਗੀ ਤੇ ਅੱਗੇ ਇਸ ਤਰੀਕੇ ਨਾਲ ਕੰਮ ਹੋਵੇਗਾ ਤੇ ਇਸੇ ਤਰੀਕੇ ਨਾਲ ਹੀ ਸਾਈਬਰ ਸੈੱਲ ਨੇ ਇੱਕ ਵੱਡਾ ਉਹਨਾਂ ਦਾ ਜਿਹੜਾ ਰੱਖ ਤਾ ਉਹ ਖੁਲਾਸਾ ਕੀਤਾ ਜਦੋਂ ED ਨੇ ਇਸ ਚੀਜ਼ ਦਾ ਖੁਲਾਸਾ ਕੀਤਾ ਪੁਲਿਸ ਨੂੰ DGP ਨੂੰ ਕਿਹਾ ਕਿ ਮੇਰੇ ਕੋਲ ਆਹ ਸਾਰੇ ਪ੍ਰੂਫ ਆ ਇਹਨਾਂ ਤੇ ਪਰਚਾ ਦਰਜ ਕਰ ਤਾਂ ਪੰਜਾਬ ਪੁਲਿਸ ਨੇ ਪਰਚਾ ਦਰਜ ਕਰਨ ਤੋਂ ਇਨਕਾਰ ਦੇ ਦਿੱਤਾ ਜਿਹੜੇ DGP ਸਾਹਿਬ ਆ ਗੌਰਵ ਯਾਦਵ ਜੀ ਉਹਨਾਂ ਨੇ ਕਹਿਤਾ ਕਿ ਅਸੀਂ ਭਾਈ OSD ਤੇ ਪਰਚਾ ਨਹੀਂ ਕਰਾਂਗੇ ਮੁੱਖ ਮੰਤਰੀ ਸਾਹਿਬ ਤੇ ਤਾਂ ਫਿਰ ED ਨੇ ਆਪਣੀ ਸਾਰੀਆਂ ਰਿਪੋਰਟਾਂ ਮਾਨਯੋਗ ਹਾਈਕੋਰਟ ਦੇ ਵਿੱਚ ਸਾਰੀਆਂ ਰਿਪੋਰਟਾਂ ਰੱਖ ਦਿੱਤੀਆਂ ਤਾਂ ਮਾਨਯੋਗ ਹਾਈਕੋਰਟ ਨੇ ਸਾਰੀਆਂ ਰਿਪੋਰਟਾਂ ਨੂੰ ਦੇਖਦੇ ਹੋਏ ਉਹਨਾਂ ਤੇ ਸਖ਼ਤ ਕਾਰਵਾਈ ਕਰਨ ਦਾ ਐਲਾਨ ਕਰ ਦਿੱਤਾ ਉਹਨਾਂ ਨੇ ਅੱਜ ਜਿਹੜਾ ਆਰਡਰ ਸੁਣਾ ਦਿੱਤਾ ਕਿ CBI ਦੀ ਜਾਂਚ ਬੈਠੇ ਤੇ 2 ਮਹੀਨਿਆਂ ਦੇ ਵਿੱਚ CBI ਨੂੰ ਕਹਿਤਾ ਕਿ 2 ਮਹੀਨਿਆਂ ਦੇ ਵਿੱਚ ਇੱਕ ਸਾਰੇ ਕੇਸ ਦੀ ਰਿਪੋਰਟ ਬਣਾ ਕੇ ਮੇਰੇ ਕੋਲੇ ਤਿਆਰ ਹੋਵੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਸਾਰੇ ਪ੍ਰੂਫਾਂ ਦੇ ਸਬੂਤਾਂ ਦੇ ਬਾਵਜੂਦ ਇਹ ਬਣਦੀ ਕਾਰਵਾਈ ਹੈ ਤਾਂ ਕਾਰਵਾਈ ਕਿਸੇ ਤਰੀਕੇ ਨਾਲ ਢਿੱਲੀ ਨਹੀਂ ਹੋਣੀ ਚਾਹੀਦੀ ਅਸਪਾ ਜੀ ਗੱਲ ਇਹ ਹੈ ਕਿ ਪਹਿਲਾਂ ਤਾਂ ਪੰਜਾਬ ਦੇ ਵਿੱਚ ED ਦੀ ਵੱਡੀ ਸਰਗਰਮੀ ਐਂਟਰੀ ਹੁੰਦੀ ਸਰਗਰਮ ਐਂਟਰੀ ਹੁੰਦੀ ਹੈ ਐਂਟਰੀ ਹੋਣ ਤੋਂ ਬਾਅਦ ਹੁਣ CBI ਦੀ ਵੱਡੀ ਜਾਂਚ ਪੰਜਾਬ ਦੇ ਵਿੱਚ ਐਂਟਰੀਆਂ ਚੱਲ ਪਈ ਆ ਹੁਣ CBI ਵੀ ਲਗਾਤਾਰ ਪੂਰੇ ਐਕਟਿਵ ਹੋਈ ਹੋਈ ਆ ਆਪਣੇ ਪੂਰੇ ਖੁਲਾਸੇ ਕਰਨ ਦੇ ਵਿੱਚ ਹੁਣ CBI ਨੇ ਸਾਰੇ ਕੇਸ ਦੀ ਜਾਂਚ ਆਪਣੇ ਹੱਥ ਵਿੱਚ ਲੈ ਲਈ ਤੇ CBI ਵੀ ਤੁਰੰਤ ਫਾਈਲਾਂ ਲੈ ਕੇ ਹਾਈਕੋਰਟ ਦੇ ਵਿੱਚੋਂ ਤੁਰੰਤ ਫਾਈਲਾਂ ਦੇ ਜਿਹੜੇ ਅਪਡੇਟ ਕਰ ਰਹੀ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ 2 ਮਹੀਨਿਆਂ ਤੋਂ ਪਹਿਲਾਂ ਹੀ ਅਸੀਂ ਇਸ ਦੀ ਹਾਈਕੋਰਟ ਦੇ ਵਿੱਚ ਰਿਪੋਰਟ ਦੇਵਾਂਗੇ ਪਰ ਇੱਥੇ ਇਹ ਹੈ ਕਿ OSD ਜਿਹੜਾ ਉਲਝਣਾਂ ਦੇ ਵਿੱਚ ਸਾਹਮਣਾ ਕਰਨਾ ਪੈ ਸਕਦਾ ਔਰ ਵੱਡੀ ਗੱਲ ਇਹ ਕਿ OSD ਕਿਤੇ ਵੀ ਵਿਦੇਸ਼ ਨਾ ਜਾਵੇ ਉਸਦੀ ਪਾਸਪੋਰਟ ਜਮ੍ਹਾਂ ਕਰਾਉਣ ਦੀ ਮੰਗ ਕੀਤੀ ਜਾ ਸਕਦੀ ਜਾ ਰਹੀ ਹੈ। ਤੇ ਇਹ ਵੀ ਕਿਹਾ ਗਿਆ ਕਿ ਜਿਹੜੇ ਇਹਨਾਂ ਦੇ ਵਿੱਚ ਵਿਚੋਲੇ ਬਣੇ ਹੋਏ ਸੀ, ਜਿਹੜੇ ਵਟਸਐਪ ਤੇ ਇਹਨਾਂ ਨਾਲ ਗੱਲਬਾਤ ਕਰਦੇ ਸੀ ਉਸ ਲਈ ਰਾਜਵੀਰ ਘੁੰਮਣ ਜੀ ਨਾਲ, ਤੇ ਜਿਹੜੇ ਇਹਨਾਂ ਨੂੰ ਵਟਸਐਪ ਤੇ ਪੂਰੀ ਜਿਹੜੇ ਪੈਸਿਆਂ ਦਾ ਲੈਣ ਦੇਣ ਹੁੰਦਾ ਸੀ ਵਟਸਐਪ ਤੇ ਰੈਜੀਨੇਸ਼ਨ ਦੇ ਕਾਰਡ ਭੇਜਣ ਦੀ ਬਦਲੀ ਕਿੱਥੋਂ ਤੋਂ ਕਿੱਥੇ ਕਰਾਣੀ ਆ। ਹੁਣ ਅਰਸ਼ ਭਾਜੀ ਇੱਕ ਪੋਰਟਲ ਹੁੰਦੀ ਹੈ ਜਿਹੜੀ ਸਰਕਾਰੀ ਮਹਿਕਮੇ ਦੇ ਵਿੱਚ ਖੁੱਲਦੀ, ਉਸ ਦੇ ਵਿੱਚ ਡੈਜੀਨੇਸ਼ਨ ਨੰਬਰ ਪਾਇਆ ਜਾਂਦਾ, ਉਹ ਨੰਬਰ ਤੋਂ ਬੰਦੇ ਦੀ ਬਦਲੀ ਹੁੰਦੀ ਹੈ ਕਿ ਕਿੱਥੇ ਵੀ ਜਾ ਕੇ ਬੰਦੇ ਨੇ ਕਿਹੜੇ ਜ਼ਿਲ੍ਹੇ ਚ ਜਾਣਾ, ਕਿਹੜੇ ਕਿੱਥੇ ਜਾਣਾ। ਤਾਂ ਫਿਰ ਇਹ ਦੇਖਦੇ ਵੀ ਜੇ ਟੀਚਰ ਦੀ ਬਦਲੀ ਕਰਨੀ ਹੈ ਤਾਂ 10 ਲੱਖ ਰੁਪਇਆ ਲੈ ਲਓ। ਹੁਣ ਦਿੰਦੇ ਕਿਉਂ ਆ? ਮੰਨ ਲਓ ਇੱਕ ਟੀਚਰ ਬਠਿੰਡੇ ਦਾ ਰਹਿਣ ਵਾਲੀ ਕੋਈ ਮਹਿਲਾ ਬਠਿੰਡੇ ਦੀ ਹੈ ਤੇ ਉਹਦੀ ਬਦਲੀ ਇਹਨਾਂ ਨੇ ਜਲੰਧਰ ਕਰ ਦੇਣੀ ਆ। ਹੁਣ ਜਲੰਧਰ ਤੋਂ ਬਠਿੰਡਾ ਬਹੁਤ 200-250 ਕਿਲੋਮੀਟਰ ਦੀ ਦੂਰੀ ਤੇ ਆ, ਫਿਰ ਉਹ ਡੇਲੀ ਅਪ ਡਾਊਨ ਤਾਂ ਕਰ ਨਹੀਂ ਸਕਦੀ, ਫਿਰ ਉਹ ਉੱਥੇ ਵਿਚਾਰੀ ਰਿਹਾਇਸ਼ ਕਰਦੀ ਆ, ਫਿਰ ਉਹ 2-4 ਸਾਲ ਉੱਥੇ ਲਾਉਂਦੀ ਆ, ਫਿਰ ਉਹਨਾਂ ਨੂੰ ਆਏ ਹੁੰਦਾ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਮੈਂ ਆਪਣੇ ਏਰੀਏ ਚ ਕਿਉਂ ਨਾ ਚਲੀ ਜਾਵਾਂ ਤਾਂ ਜੋ ਮੈਂ ਆਪਣੇ ਪਰਿਵਾਰ ਨਾਲ ਆਪਣੇ ਬੱਚਿਆਂ ਨਾਲ ਉੱਥੇ ਰਹਿ ਸਕਾਂ। ਫਿਰ ਉਹ ਕੀ ਕਰਦੇ ਆ? ਫਿਰ ਉਹ ਐਸਾ ਕਦਮ ਚੱਕਣ ਲਈ ਫਿਰ ਕਿਸੇ ਮੰਤਰੀ ਦੀ ਮਦਦ ਕਰਦੇ ਜਾਂ ਵਿੱਚ ਵਿਚੋਲਿਆਂ ਨੂੰ ਕਹਿੰਦੇ ਆ ਵੀ ਭਾਈ ਸਾਡੀ ਬਦਲੀ ਕਰਾ ਦੋ। ਪਰ ਵਿਚੋਲੇ ਕੀ ਕਰਦੇ ਆ? ਫਿਰ ਵਿਚੋਲੇ ਕਾ ਰਾਜਵੀਰ ਅਰਗੇ ਨਾਲ ਓਐਸਡੀ ਨਾਲ ਗੱਲ ਕਰਦੇ, ਫਿਰ ਓਐਸਡੀ ਸਾਹਿਬ ਕਹਿੰਦੇ ਆ ਵੀ ਭਾਈ 8 ਲੱਖ ਰੁਪਇਆ ਲਊਗਾ। ਫਿਰ ਜਿਹੜੇ ਵਿਚੋਲੇ ਹੁੰਦੇ ਉਹ ਗਾਂ 10 ਲੱਖ ਕਹਿ ਦਿੰਦੇ, 15 ਲੱਖ ਕਹਿ ਦਿੰਦੇ ਆ, ਵਿੱਚੋਂ ਆਪਦੀ ਵੀ ਕੁੰਡੀ ਲਾਉਣੀ ਹੁੰਦੀ ਵਿਚੋਲਿਆਂ ਨੇ। ਫਿਰ ਇਸ ਤਰੀਕੇ ਨਾਲ ਇਹ ਸਾਰੀ ਚੈਨ ਦੀ ਚੈਨ ਅੱਜ ਖੁਲਾਸਾ ਕੀਤਾ ਗਿਆ ਹਾਈ ਕੋਰਟ ਦੇ ਵਿੱਚ, ਪੂਰੀ ਚੈਨ ਦੀ ਚੈਨ ਵਿਦ ਪ੍ਰਿਪ ਵਿਦ ਆਈ ਨੀ ਵੀ ਇੱਕ ਬਰਬਲੀ ਗੱਲ ਹੁੰਦੀ, ਵਿਦ ਡਾਕੂਮੈਂਟ ਵਿਦ ਪ੍ਰੂਫ ਸਾਰੇ ਪਹੁੰਚਦੇ ਕੀਤੇ ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਨੇ ਆਦੇਸ਼ ਜਾਰੀ ਕਰ ਦਿੱਤੇ ਕਿ CBI ਤੋਂ ਰਿਪੋਰਟ ਮੰਗੀ ਗਈ ਹੈ ਤੇ ਜਲਦ ਹੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਵਿਚੋਲਿਆਂ ਤੇ ਰਾਜਵੀਰ ਘੁੰਮਣ ਤੇ ਸਾਰਿਆਂ ਤੇ ਭ੍ਰਿਸ਼ਟਾਚਾਰ ਦਾ, ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ, ਉਹ ਵੀ CM ਹਾਊਸ ਵਿੱਚ ਬੈਠ ਕੇ। ਇਹ ਨਹੀਂ ਕਿ ਕਿਸੇ ਨੇ ਆਪਣੇ ਪਰਸਨਲ ਕੋਠੀ ਵਿੱਚ ਬੈਠ ਕੇ ਗੱਲ ਕੀਤੀ। ਅਰਸ਼ ਭਾਜੀ ਜਦੋਂ ਵੀ ਜਿਹੜੇ ਸਰਕਾਰੀ ਫੋਨ ਚੱਲਦੇ ਆ ਇਹ CM ਹਾਊਸ ਦੇ ਵਿੱਚ ਚੱਲਦੇ ਆ ਤੇ ਇਹਨਾਂ ਤੇ ਬੈਠ ਕੇ ਜੋ ਗੱਲਬਾਤ ਹੁੰਦੀ ਆ ਉਹਦਾ ਵੀ ਰਿਕਾਰਡ ਆ। ਤੇ ਗੱਲ ਇਹ ਆ ਬਈ ਇਹ CM ਹਾਊਸ ਦੇ ਵਿੱਚ ਬੈਠ ਕੇ, ਉਹ ਵੀ ਕਿਉਂ? ਹੁਣ ਆਪਾਂ ਇਹ ਕਹਿ ਸਕਦੇ ਕਿ ਮੁੱਖ ਮੰਤਰੀ ਦੇ ਕੰਨ ਦੇ ਹੇਠ ਇਹ ਸਾਰਾ ਕੰਮ ਹੋਇਆ ਵਾ। ਇਹ ਜੀ ਗੱਲ ਨਹੀਂ ਕਿ ਮੁੱਖ ਮੰਤਰੀ ਕਹਿ ਦੇਣਗੇ ਵੀ ਭਾਈ ਮੈਨੂੰ ਪਤਾ ਹੀ ਨਹੀਂ, ਕਿਉਂਕਿ ਮੁੱਖ ਮੰਤਰੀ ਦੇ ਦਫ਼ਤਰ CM ਹਾਊਸ ਦੇ ਵਿੱਚ ਬੈਠ ਕੇ ਕਰੋੜਾਂ ਰੁਪਏ ਦੀ ਫਰੋਤੀ ਮੈਂ ਲਈ ਜਾਂਦੀ ਸੀ, ਬਦਲੀਆਂ ਕੀਤੀਆਂ ਜਾਂਦੀਆਂ ਸੀ ਮਰਜ਼ੀ ਨਾਲ, ਜਿੱਥੇ ਜਿੱਥੇ ਬਦਲਣੇ, ਕਿੱਥੇ ਕਿੱਥੇ ਕਿਹੜੇ ਬੰਦੇ ਨੂੰ ਕਿੱਥੇ ਕਿੱਥੇ ਬਦਲਣਾ, ਸਾਰੀਆਂ ਪੈਸੇ ਲੈ ਕੇ ਬਦਲੀਆਂ ਕੀਤੀਆਂ ਜਾਂਦੀਆਂ ਸੀ। ਇਹ ਪੂਰਾ ਅੱਜ ਖੁਲਾਸਾ ਕੀਤਾ ਗਿਆ ਵਾ ਤੇ ਹੁਣ ਦੇਖਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਦੋਂ ਤੋਂ ਇਹ ਕਾਰਵਾਈ ਹੁੰਦੀ ਹੈ। ਪਰ ਪਰਚੇ ਦੀ 100% ਜਾਂਚ ਹੋ ਚੁੱਕੀ ਕਿ ਪਰਚਾ ਦਰਜ ਹੋਏਗਾ OSD ਤੇ, ਜਿਹੜੇ ਉਹਨਾਂ ਦੇ ਨਾਲ ਵਿਚੋਲੇ ਬਣੇ ਹੋਏ ਸੀ ਉਹਨਾਂ ਸਾਰਿਆਂ ਤੇ ਮੁਕੱਦਮਾ ਦਰਜ ਹੋਵੇਗਾ।
0: 905-813-1320 ਵਾਰੀ ਸਾਡੇ ਸਰੋਤਿਆਂ ਦੀ, ਤੁਸੀਂ ਆਪਣਾ ਕੋਈ ਸਵਾਲ ਜਾਂ ਟਿੱਪਣੀ ਕਰਨਾ ਚਾਹੁੰਦੇ ਹੋ ਤਾਂ 905-813-1320 9058131320। ਅਕਾਲੀ ਦਲ ਤੇ ਭਾਜਪਾ ਵਿਚਾਲੇ ਕਹਿੰਦੇ ਗੱਠਜੋੜ ਦੀ ਸਹਿਮਤੀ ਹੋ ਸਕਦੀ ਹੈ?
1: ਬਿਲਕੁਲ ਬਿਲਕੁਲ ਬਿਲਕੁਲ ਅਰਸ਼ ਭਾਜੀ, ਬਹੁਤ ਲੰਬੇ ਅਰਸੇ ਤੋਂ ਇਹ ਗੱਲਾਂ ਚਰਚਾ ਆਪਾਂ ਬਹੁਤ ਵਾਰੀ ਕੀਤੀ ਆ। ਮੈਨੂੰ ਲੱਗਦਾ 2 ਸਾਲ ਪਹਿਲਾਂ ਵੀ ਆਪਾਂ ਇਹ ਚਰਚਾ ਕਰ ਚੁੱਕੇ ਹਾਂ ਕਿ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋ ਸਕਦਾ, ਪਰ ਕਿਤੇ ਨਾ ਕਿਤੇ ਫਿਰ ਆਪਾਂ ਕਹਿੰਦੇ ਸੀ ਵੀ ਗੱਠਜੋੜ ਨਹੀਂ ਹੋਵੇਗਾ
0: ਜੀ।
1: ਇਹ ਹਮੇਸ਼ਾ ਰਹੀਆਂ ਖੁੰਡ ਚਰਚਾ ਬਣੀਆਂ, ਪਰ ਹੁਣ ਬੀਤੇ 2 ਦਿਨਾਂ ਤੋਂ ਅੰਦਰਲੇ ਸੂਤਰਾਂ ਤੋਂ ਪਤਾ ਲੱਗਿਆ ਕਿ ਚਰਚਾ ਜਿਹੜੀ ਇਹ ਬਣੀ ਸੀ ਇਹ ਸਹਿਮਤੀ ਹੋ ਚੁੱਕੀ ਆ। ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਤਿਆਰੀਆਂ ਤੇ ਆ। ਅਕਤੂਬਰ ਦੇ ਲਾਸਟ ਦੇ ਵਿੱਚ ਇਹ ਵੀ ਦੱਸ ਦਿੰਦੇ ਕਿ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋ ਜਾਵੇਗਾ। ਤੇ ਇਹ ਸੋਚਣ ਵਾਲੀ ਗੱਲ ਇਹ ਹੈ ਕਿ ਕਿਹੜੀਆਂ ਕਿਹੜੀਆਂ ਹੁਣ ਸੀਟਾਂ ਤੋਂ ਅਕਾਲੀ ਦਲ ਲੜੇਗੀ ਤੇ ਕਿਹੜੀਆਂ ਕਿਹੜੀਆਂ ਸੀਟਾਂ ਤੋਂ ਭਾਜਪਾ ਆਪਣੇ ਬੰਦਿਆਂ ਨੂੰ, ਕੈਂਡੀਡੇਟਾਂ ਨੂੰ ਚੋਣ ਲੜਾਏਗੀ। ਪਰ ਗੱਲੀ ਇਹ ਖੁੰਡ ਚਰਚਾ ਨਹੀਂ ਰਹੀ ਅਰਸ਼ ਭਾਜੀ, ਪਰ ਇਸ ਦੀ ਇਹ ਵੀ ਦੱਸ ਦਿੰਦੇ ਆ ਦਰਸ਼ਕਾਂ ਨੂੰ ਦੱਸ ਦਿੰਦੇ ਕਿ ਇਸ ਦੀ ਨਾ ਤਾਂ ਭਾਜਪਾ ਨੇ ਕੋਈ ਪੁਸ਼ਟੀ ਕੀਤੀ ਆ ਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਪੁਸ਼ਟੀ ਕੀਤੀ ਹਾਲੇ ਤੀਕਰ ਵੀ ਭਾਈ ਇਹ ਅਸੀਂ ਗੱਠਜੋੜਾ। ਪਰ ਜਿਹੜੀਆਂ ਹੁਣ ਸਿਆਸੀ ਚਰਚਾਵਾਂ ਹੋ ਗਈਆਂ, ਪਹਿਲਾਂ ਸੀ ਖੁੰਡ ਚਰਚਾ ਵੀ ਪਿੰਡਾਂ ਵਿੱਚ ਬੈਠ ਕੇ ਬੰਦੇ ਕਹਿਣ ਲੱਗ ਗਏ, ਹੁਣ ਲੀਡਰਾਂ ਦੇ ਵਿੱਚ ਅੰਦਰ ਸਿਆਸੀ ਚਰਚਾਵਾਂ ਚੱਲ ਰਹੀਆਂ ਨੇ। ਜਿਹੜੇ ਵਿਰੋਧੀ ਧਿਰਾਂ ਦੇ ਲੀਡਰ ਆ ਉਹ ਵੀ ਸਿਆਸੀ ਚਰਚਾ ਕਰ ਰਹੇ ਆ ਕਿ ਜੇਕਰ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਗੱਠਜੋੜ ਕਰਕੇ ਚੋਣ ਲੜਦੀ ਆ ਤਾਂ ਕਿਤੇ ਨਾ ਕਿਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਪੈਰ ਜਿਹੜੀ ਪੰਜਾਬ ਦੇ ਵਿੱਚ ਫਿਰ ਤੋਂ ਮਜ਼ਬੂਤ ਕਰ ਜਾਵੇਗੀ। ਤੇ ਇਹ ਚਰਚਾਵਾਂ ਹੁਣ ਲੀਡਰਾਂ ਦੇ ਜਦੋਂ ਮੂੰਹੋਂ ਇਹ ਗੱਲਾਂ ਹੋਣ ਲੱਗ ਜਾਣ ਤਾਂ ਇਹ ਸਮਝ ਲਓ ਕਿ ਚਰਚਾਵਾਂ ਅੰਦਰਗਤੀ ਸੂਤਰਾਂ ਤੋਂ ਇਹ ਪਤਾ ਲੱਗ ਰਿਹਾ ਕਿ ਇਹਨਾਂ ਦਾ ਗੱਠਜੋੜ ਫਾਈਨਲ ਹੋ ਚੁੱਕਾ ਹੈ। ਗੁਪਤ ਮੀਟਿੰਗਾਂ ਹੋ ਰਹੀਆਂ ਨੇ, ਗੁਪਤ ਫੋਨ ਕਾਲਾਂ ਹੋ ਰਹੀਆਂ ਨੇ, ਆਪਸ ਵਿੱਚ ਮਿਲਣ ਦੇ ਟਾਈਮ ਰੱਖੇ ਜਾ ਰਹੇ ਆ ਭਾਜਪਾ ਨਾਲ। ਤੇ ਜਲਦ ਹੀ ਇਹ ਵੀ ਗੱਲ ਆਪਾਂ ਜਿੰਨੇ ਵਾਰ ਵੀ ਆਪਾਂ ਇਹ ਗੱਲ ਦੀ ਪੁਸ਼ਟੀ ਕੀਤੀ ਤੇ ਹਰ ਵਾਰੀ ਕਲੀਅਰ ਵੀ ਕੀਤੀ ਆ ਕਿ ਪੁਸ਼ਟੀ ਕਿਉਂ ਕਰ ਰਹੇ ਹਾਂ, ਪਰ ਇਹ ਗੱਲ ਦੱਸਦੇ ਨੇ ਕਿ ਅਕਤੂਬਰ ਦੇ ਲਾਸਟ ਮਹੀਨੇ ਦੇ ਵਿੱਚ ਅਕਾਲੀ ਦਲ ਤੇ ਜਿਹੜਾ ਭਾਜਪਾ ਇਹਨਾਂ ਦੀ ਗੱਠਜੋੜ ਹੋਵੇਗਾ। ਗੱਠਜੋੜ ਹੋ ਕੇ ਪੰਜਾਬ ਦੇ ਵਿੱਚ 2027 ਦੇ ਵਿੱਚ ਚੋਣ ਲੜੀ ਜਾਏਗੀ। ਪਰ ਅਰਸ਼ ਭਾਜੀ ਇਹ ਜ਼ਰੂਰੀ ਸੀ, ਗੱਠਜੋੜ ਵੀ ਜ਼ਰੂਰੀ ਸੀ ਜੇਕਰ ਅਕਾਲੀ ਦਲ ਨੇ ਆਪਣੇ ਪੈਰ ਇਸ ਸਮੇਂ ਮਜ਼ਬੂਤ ਕਰਨੇ ਆ, ਕਿਉਂਕਿ ਆਪਾਂ ਨੂੰ ਪਤਾ ਕਿ ਪਿੱਛੇ ਜਿਹੜੀ ਅਕਾਲੀ ਦਲ ਪੰਜਾਬ ਸੱਤਾ ਦੇ ਵਿੱਚ ਆਈ ਸੀ ਉਦੋਂ ਵੀ ਗੱਠਜੋੜ ਨਾਲ ਆਈ ਸੀ, ਜਿੰਨੇ ਵਾਰੀ ਵੀ ਅਕਾਲੀ ਦਲ ਆਈ ਆ ਗੱਠਜੋੜ ਨਾਲ ਹੀ ਆਈ ਆ, ਚਾਹੇ ਬਸਪਾ ਦੇ ਗੱਠਜੋੜ ਰਿਹਾ ਚਾਹੇ ਬੀਜੇਪੀ ਨਾਲ ਗੱਠਜੋੜ ਰਿਹਾ। ਪਰ ਗੱਲ ਇਹ ਹੈ ਜੀ ਇਸ ਟਾਈਮ ਬੀਜੇਪੀ ਦੀ ਵੀ ਉਹ ਕੰਡੀਸ਼ਨ ਨਹੀਂ ਪੰਜਾਬ ਦੇ ਵਿੱਚ, ਤੇ ਨਾ ਹੀ ਸ਼੍ਰੋਮਣੀ ਅਕਾਲੀ ਦਲ ਦੀ ਉਹ ਕੰਡੀਸ਼ਨ ਆ ਪੰਜਾਬ ਦੇ ਵਿੱਚ। ਦੋਨਾਂ ਨੇ ਜੇਕਰ ਆਪਣੇ ਪੈਰ ਮਜ਼ਬੂਤ ਕਰਨੇ ਆ ਤਾਂ ਇਹਨਾਂ ਦੀ ਸਹਿਮਤੀ ਦੋਨਾਂ ਦੀ ਹੋਣੀ ਬਹੁਤ ਜ਼ਰੂਰੀ ਸੀ। ਇਸ ਕਰਕੇ ਗੱਠਜੋੜ ਦੀਆਂ ਪੂਰੀਆਂ ਉਮੀਦਾਂ ਪੂਰੀਆਂ ਤਿਆਰੀਆਂ ਅੰਦਰਗਤ ਹੋ ਚੁੱਕੀਆਂ, ਅੰਦਰਗਤ ਸਹਿਮਤੀ ਵੀ ਹੋ ਚੁੱਕੀ ਦੋਨਾਂ ਪਾਰਟੀਆਂ ਦੇ ਵਿੱਚ, ਤੇ ਅਕਤੂਬਰ ਦੇ ਲਾਸਟ ਮਹੀਨੇ ਲਾਸਟ ਦਿਨਾਂ ਦੇ ਵਿੱਚ ਤੁਹਾਨੂੰ ਇਹ ਵੀ ਖੁਲਾਸਾ ਕਰ ਦਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋ ਚੁੱਕਿਆ, ਬਸ ਕੱਲੇ ਕੈਂਡੀਡੇਟ ਅਨਾਉਂਸ ਕਰਨੇ ਬਾਕੀ ਆ ਕਿ ਕਿਹੜੀ ਕਿਹੜੀ ਜਗ੍ਹਾ ਤੇ ਕਿਹੜੇ ਕਿਹੜੇ ਕੈਂਡੀਡੇਟ ਲੜਨਗੇ। ਪਰ ਇਸ ਟਾਈਮ ਇਹ ਸਥਿਤੀ ਜੇਕਰ ਹੁੰਦੀ ਆ ਅਰਸ਼ ਭਾਜੀ, ਇਹ ਸਥਿਤੀ ਜੇਕਰ ਬਣਦੀ ਆ ਤਾਂ ਮੈਂ ਇਹ ਦਾਅਵੇ ਨਾਲ ਕਹਿੰਦਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦੀ ਟੱਕਰ ਰਹਿ ਜਾਏਗੀ, ਜੋ ਕਾਂਗਰਸ ਉਮੀਦਾਂ ਸੋਚ ਰਹੀ ਸੀ ਕਿ ਸ਼ਾਇਦ ਆਮ ਆਦਮੀ ਪਾਰਟੀ ਨਾਲ ਸਾਡੀ ਟੱਕਰ ਰਹਿ ਜਾਏਗੀ। ਜੇਕਰ ਇਹ ਗੱਠਜੋੜ ਹੋ ਜਾਂਦਾ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਜਿਹੜੀ ਆਮ ਆਦਮੀ ਪਾਰਟੀ ਦੀ ਆਪਸ ਵਿੱਚ ਦੋਨਾਂ ਦੀ ਟੱਕਰ ਰਹਿ ਜਾਵੇਗੀ। ਕਾਂਗਰਸ ਮੈਨੂੰ ਇੰਝ ਲੱਗਦਾ ਪਿਆ ਕਿ ਕਾਂਗਰਸ ਕਿਤੇ ਨਾ ਕਿਤੇ ਬੈਕਫੁੱਟ ਤੇ ਜਾ ਸਕਦੀ।
0: ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਏਸ਼ੀਅਨ ਵਿਜ਼ਨ 11 ਤੋਂ ਲੈ ਕੇ 12 ਵਜੇ ਤੱਕ। ਸਾਡੇ ਨਾਲ ਇਸ ਵੇਲੇ ਜਗਰਾਓਂ ਸ਼ਹਿਰ ਤੋਂ ਪੱਤਰਕਾਰ ਰਣਜੀਤ ਸਿੰਘ ਜੀ ਰਾਣਾ ਇਸ ਵੇਲੇ ਹਾਜ਼ਰ ਨੇ ਸਟੂਡੀਓ ਦੇ ਵਿੱਚ। ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ 905-813-1320 905-813-1320 ਦਿੱਲੀ ਤੱਕ ਪੰਜਾਬ ਦੇ ਖਜ਼ਾਨੇ ਵਿੱਚੋਂ ਕਿਵੇਂ ਜਾਂਦੀਆਂ ਨੇ ਤਨਖਾਹਾਂ? ਰਾਣਾ ਜੀ ਦੱਸੋ ਜ਼ਰਾ।
1: ਬਿਲਕੁਲ ਬਿਲਕੁਲ ਅਰਸ਼ ਭਾਜੀ, ਮੈਂ ਹੈਰਾਨੀ ਦੀ ਗੱਲ ਇਹ ਹੁੰਦੀ ਕਿ ਮਾਨ ਸਰਕਾਰ ਜਦੋਂ ਬਣਦੀ ਆ ਪੰਜਾਬ ਦੇ ਵਿੱਚ, ਹੋਂਦ ਵਿੱਚ ਆਉਂਦੀ ਆ, ਤਾਂ ਬਹੁਤ ਬਹੁਤ ਵੱਡੇ ਦਾਅਵੇ ਕੀਤੇ ਗਏ ਪੰਜਾਬ ਦੇ ਖਜ਼ਾਨੇ ਨੂੰ ਆਏ ਆ ਖਜ਼ਾਨੇ ਨੂੰ। ਮਾਨ ਸਾਹਿਬ ਉਹੀ ਆ ਜਿਹੜੇ ਕਹਿੰਦੇ ਸੀ ਕਿ ਪੰਜਾਬ ਦੇ ਖਜ਼ਾਨੇ ਨੂੰ ਇਹਨਾਂ ਨੇ ਲੁੱਟਿਆ ਹੀ ਆ, ਪਰ ਕਹਿੰਦੇ ਹੁਣ ਅਸੀਂ ਪੰਜਾਬ ਦੇ ਖਜ਼ਾਨੇ ਨੂੰ ਲੁੱਟਣ ਨਹੀਂ ਦੇਵਾਂਗੇ ਚਾਹੇ ਜੋ ਮਰਜ਼ੀ ਹੋ ਜੇ। ਪਰ ਮੈਨੂੰ ਇੰਜ ਲੱਗਦਾ ਪਿਆ ਕਿ ਮਾਨ ਸਾਹਿਬ ਦੇ ਸਾਰੇ ਸਾਰੀਆਂ ਕਿਤੇ ਨਾ ਕਿਤੇ ਦਾਅਵੇ ਅਰਸ਼ ਭਾਜੀ ਝੂਠੇ ਸਾਬਤ ਹੋ ਜਾਂਦੇ ਜਦੋਂ ਐਸੀ ਸਥਿਤੀ ਸਾਹਮਣੇ ਆ ਜਾਂਦੀ ਆ। ਹੁਣ ਗੱਲ ਕਰੀਏ ਕਿ ਅਰਵਿੰਦ ਕੇਜਰੀਵਾਲ ਦੇ ਘਰ ਦੇ ਵਿੱਚ ਜਿਹੜਾ ਰਸੋਈਆ ਲੱਗਿਆ ਹੋਇਆ, ਜਿਹੜਾ ਕਿਚਨ ਦਾ ਕੰਮ ਕਰਦਾ ਘਰ ਦੇ ਵਿੱਚ, ਸਫਾਈ ਦਾ ਕੰਮ ਕਰਦਾ, 85,000 ਰੁਪਇਆ ਹਰ ਮਹੀਨੇ ਪੰਜਾਬ ਦੇ ਖਜ਼ਾਨੇ ਚ ਉਸਦੇ ਖਾਤੇ ਦੇ ਵਿੱਚ ਜਾ।
0: ਅੱਛਾ,
1: ਹੁਣ ਇਹ ਦੇਖੋ ਵੀ ਦਿੱਲੀ ਅਰਵਿੰਦ ਕੇਜਰੀਵਾਲ ਦਾ ਮਕਾਨ ਆ, ਉੱਥੇ ਘਰ ਦੇ ਵਿੱਚ ਜਿਹੜਾ ਰਸੋਈਆ ਕੰਮ ਕਰਦਾ ਉਸਦੀ ਤਨਖਾਹ 85,000 ਰੁਪਇਆ, ਉਹ ਵੀ ਪੰਜਾਬ ਦੇ ਖਜ਼ਾਨੇ ਚੋਂ। ਅਰਵਿੰਦ ਕੇਜਰੀਵਾਲ ਦੇ ਜਿਹੜਾ ਹੋਰ ਘਰ ਦੇ ਵਿੱਚ ਜਿੰਨੇ ਵੀ ਨੌਕਰ ਚਾਕਰ ਲੱਗੇ ਹੋਏ, ਸਾਰਿਆਂ ਦੀਆਂ ਤਨਖਾਹਾਂ ਪੰਜਾਬ ਦੇ ਖਜ਼ਾਨੇ ਚੋਂ। ਅਰਵਿੰਦ ਕੇਜਰੀਵਾਲ ਦੀ ਗੱਡੀ ਚ ਪੈਟਰੋਲ ਪੈਂਦਾ, ਡੀਜ਼ਲ ਪੈਂਦਾ, ਗੱਡੀਆਂ ਜਾਂਦੀਆਂ, ਉਹਦੀਆਂ ਜਿਹੜੇ ਸਾਰੇ ਬਿੱਲ ਉਹ ਪੰਜਾਬ ਦੇ ਖਜ਼ਾਨੇ ਚੋਂ। ਹੋਰ ਵੀ ਜਿਹੜੇ ਜਿਵੇਂ ਹੋਰ ਵੀ ਜਿਹੜੇ ਦਿੱਲੀ ਦੇ ਵੱਡੇ ਵੱਡੇ ਲੀਡਰ ਆ, ਵੱਡੇ ਵੱਡੇ ਮੰਤਰੀ, ਉਹਨਾਂ ਦੇ ਘਰਾਂ ਦੇ ਵਿੱਚ ਜਿੰਨੇ ਨੇਪਾਲੀ ਜਾਂ ਕੋਈ ਰਸੋਈਏ ਕੰਮ ਕਰਦੇ ਆ, ਖਾਣੇ ਦਾ ਕੰਮ ਬਣਾਉਣ ਦਾ ਕਰਦੇ ਆ, ਪਰੋਸਣ ਦਾ ਖਾਣੇ ਦਾ ਕੰਮ ਕਰਦੇ, ਉਹਨਾਂ ਦੀਆਂ ਤਨਖਾਹਾਂ ਵੀ ਪੰਜਾਬ ਦੇ ਖਜ਼ਾਨੇ ਚੋਂ। ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਕਿੱਧਰ ਨੂੰ ਚੱਲ ਰਿਹਾ ਪੰਜਾਬ ਦਾ, ਮਾਨ ਸਰਕਾਰ ਕਿਹੜੇ ਰਾਹ ਤੇ ਲਿਜਾਣਾ ਚਾਹੁੰਦੀ ਪੰਜਾਬ। ਉਹ ਕਹਿੰਦੇ ਸੀ ਪੰਜਾਬ ਨੂੰ ਐਸਾ ਮਾਡਲ ਬਣਾਵਾਂਗੇ ਕਿ ਦੂਰੀਆਂ ਦੂਰੋਂ ਦੂਰੋਂ ਖੜਖੜ ਦੇਖਣਗੇ। ਮੈਨੂੰ ਲੱਗਦਾ ਦੇਖਣਗੇ ਜ਼ਰੂਰ, ਪਰ ਪੰਜਾਬ ਦਾ ਜਿਹੜਾ ਨੰਗ ਪੁਣਾ ਦਿਖਾਉਣਗੇ ਨਾ, ਇਹ ਪੰਜਾਬ ਦੇ ਹਾਲਾਤ ਇਹੋ ਜਿਹੇ ਕਰਕੇ ਜਾਣਗੇ ਕਿ ਦੁਨੀਆਂ ਦੇਖਣ ਦੀ ਗੱਲ, ਦੁਨੀਆਂ ਨੇ ਪਰੇ ਦੀ ਹੋ ਲੰਘਣਾ ਪੰਜਾਬ ਤੋਂ, ਕਿ ਯਾਰ ਪਰੇ ਦੀ ਹੋ ਕੇ ਲੰਘ ਜੇ ਪੰਜਾਬ ਤੋਂ। ਜਿਸ ਤਰੀਕੇ ਨਾਲ ਹਾਲਾਤ ਚੱਲ ਰਹੇ ਆ ਸਮੇਂ ਦੇ ਹਿਸਾਬ ਨਾਲ, ਮੈਂ ਉਸ ਸਮੇਂ ਦੀ ਗੱਲ ਕਰ ਰਿਹਾ, ਮੈਂ ਇਹ ਨੀ ਕਹਿੰਦਾ ਅੱਜ ਦੀ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਮੌਜੂਦਾ ਸਮੇਂ ਦੇ ਵਿੱਚ ਤਨਖਾਹਾਂ, ਰਸੋਈਆਂ ਦੀਆਂ ਤਨਖਾਹਾਂ, ਔਰ ਜਿਹੜੇ ਰਸੋਈਏ ਬਣੇ ਹੋਏ ਆ, ਜਿਹੜੇ ਰੋਟੀ ਖਾਣਾ ਪਰੋਸਣ ਦੇ ਵਿੱਚ ਉਹਨਾਂ ਦੇ ਰੱਖੇ ਹੋਏ ਅਰਵਿੰਦ ਕੇਜਰੀਵਾਲ, ਉਹਨਾਂ ਦੀਆਂ ਤਨਖਾਹਾਂ ਪੰਜਾਬ ਦੇ ਖਜ਼ਾਨੇ ਚੋਂ ਜਾ ਰਹੀਆਂ।
0: ਕੀ ਬਾਤ ਹੈ!
1: ਜੇਕਰ ਜਿਹੜੇ ਜਿਹੜੇ ਮਾਨ ਸਾਹਿਬ ਦੇ ਭਗਤ ਆ, ਜੇਕਰ ਵੈਰੀਫਾਈ ਕਰਨਾ ਤਾਂ ਵੈਰੀਫਾਈ ਕਰ ਦੇਣ, ਪੰਜਾਬ ਦੇ ਖਜ਼ਾਨੇ ਦੀ ਲਿਸਟ ਅਸੀਂ ਵਟਸਐਪ ਤੇ ਵੀ ਪਾ ਦਾਂਗੇ, ਜਿਹੜੇ ਬੰਦਾ ਕਹੂਗਾ ਪੰਜਾਬ ਦੇ ਖਜ਼ਾਨੇ ਤੇ ਕਿਵੇਂ ਕਿਵੇਂ ਪੈਸਾ, ਉਹਨਾਂ ਨੂੰ ਜਾਂਦਾ
0: ਜੀ।
1: ਉਹਨਾਂ ਦਾ ਬਕਾਇਦਾ ਸਪੈਸ਼ਲ ਲਿਖਿਆ ਹੁੰਦਾ ਅਰਸ਼ ਭਾਜੀ, ਪੰਜਾਬ ਦੇ ਖਜ਼ਾਨੇ ਦਾ ਜੋ ਹਿਸਾਬ ਹੁੰਦਾ ਨਾ, ਤਾਂ ਉਹਦੇ ਤੇ ਲਿਖਿਆ ਜਾਂਦਾ। ਜਿਵੇਂ ਆਪਾਂ ਕੱਲ ਹਰਜੋਤ ਬੈਂਸ ਦੀ ਗੱਲ ਕੀਤੀ ਸੀ ਤਾਂ ਉਹਦੇ ਲਿਖਿਆ ਹੋਇਆ ਸੀ, ਚਾਹੇ ਹਰਜੋਤ ਬੈਂਸ ਜੀ ਕੈਨੇਡਾ ਵਿੱਚ ਸੀਗੇ ਬੈਠੇ ਹੋਏ, ਪਰ ਉਹਨਾਂ ਨੇ ਲਿਖਿਆ ਹੋਇਆ ਸੀ ਕਿ ਇਸ ਦਿਨਾਂ ਦੇ ਵਿੱਚ ਇਹ ਸਕੂਲ ਗਏ ਇੰਨਾ ਖਰਚਾ, ਇਸ ਦਿਨਾਂ ਦੇ ਵਿੱਚ ਫਲਾਨੀ ਜਗ੍ਹਾ ਵਿਜ਼ਿਟ ਕੀਤੀ ਇੰਨਾ ਖਰਚਾ, ਇਸ ਦਿਨਾਂ ਦੇ ਵਿੱਚ ਫਲਾਨੀ ਜਗ੍ਹਾ ਗਏ ਲੋਕਾਂ ਨੂੰ ਪਾਰਟੀ ਵਰਗੀਆਂ ਗਤੀਵਿਧੀਆਂ ਬਾਰੇ ਦੱਸਣ ਇੰਨਾ ਖਰਚਾ। ਉਹ ਸਾਰਾ ਖਰਚਾ ਪਾਇਆ ਹੋਇਆ ਸੀ, 25,000, 30,000, 40,000, ਉਹ ਸਾਰੇ ਖਰਚੇ ਪਾਏ ਹੋਏ ਸੀ, ਪਰ ਹਰਜੋਤ ਵੈਂਸੀ ਉਸ ਟਾਈਮ ਕੈਨੇਡਾ ਬੈਠੇ ਸੀ, ਉਸ ਦਿਨਾਂ ਦੇ ਵਿੱਚ ਜਿਹੜੇ ਖਰਚੇ ਪਾ ਰਹੇ ਸੀ ਇਹ ਪੰਜਾਬ ਦੇ ਖਜ਼ਾਨੇ ਤੇ। ਤੇ ਮਤਲਬ ਇਹੀ ਗੱਲ ਹੁਣ ਅਰਵਿੰਦ ਕੇਜਰੀਵਾਲ ਆ ਵੀ ਭਾਈ ਇਹਨਾਂ ਦੇ ਘਰ ਦੇ ਵਿੱਚ ਰਸੋਈਆ ਲੱਗਿਆ, ਉਹਦੀ ਤਨਖਾਹ ਇੰਨੀ ਆ, ਇੰਨੇ ਕੱਟੇ ਗਏ, ਜਿਹੜਾ ਫਲਾਨੇ ਮੰਤਰੀ ਦੇ ਘਰੇ ਰਸੋਈਆ ਲੱਗਿਆ ਉਹਦੀ ਤਨਖਾਹ ਜੀ 55,000 ਰੁਪਇਆ, 55,000 ਪੰਜਾਬ ਦੇ ਖਜ਼ਾਨੇ ਚੋਂ। ਹੁਣ ਮੈਨੂੰ ਇਹ ਇੱਕ ਸਮਝ ਨਹੀਂ ਆਉਂਦੀ, ਜੇਕਰ ਉਹਨਾਂ ਨੂੰ ਇੰਨੇ ਹੀ ਸ਼ੌਂਕ ਆ, ਅਰਵਿੰਦ ਕੇਜਰੀਵਾਲ ਨਾ ਤਾਂ MLA ਆ ਨਾ ਕੋਈ ਮੰਤਰੀ ਆ, ਪਰ ਉਹਨੂੰ ਇੰਨੀਆਂ ਸੁੱਖ ਸਹੂਲਤਾਂ ਪੰਜਾਬ ਦੇ ਖਜ਼ਾਨੇ ਚੋਂ ਕਿਉਂ ਮਿਲ ਰਹੀਆਂ? ਦੱਸਣ ਦਾ ਕਾਰਨ ਮਾਨ ਸਾਹਿਬ ਕੋਲੇ ਹੈ ਹੀ ਨਹੀਂ। ਮਾਨ ਸਾਹਿਬ ਇਸ ਸਵਾਲ ਤੇ ਚੁੱਪੀ ਵੱਟ ਲੈਂਦੇ ਆ ਤੇ ਫਿਰ ਉਹ ਕਹਿ ਦਿੰਦੇ ਕਿੱਕਲੀ ਪਾਤੀ, ਫਲਾਨਾ ਪਾਤਾ। ਕੱਲੀਆਂ ਕਿੱਕਲੀਆਂ ਪਾਉਣ ਨਾਲ ਪੰਜਾਬ ਨਹੀਂ ਚੱਲਦਾ, ਪੰਜਾਬ ਪ੍ਰਤੀ ਸੀਰੀਅਸ ਹੋਣਾ ਪੈਂਦਾ। ਕੱਲੇ ਚੁਟਕਲਿਆਂ ਨਾਲ ਪੰਜਾਬ ਨਹੀਂ ਚੱਲਦਾ
0: ਜੀ।
1: ਵੀ ਇੱਕ ਇੱਕੋ ਹੀ ਗੱਲ, ਤੁਸੀਂ ਤੀਰ ਛੱਡਤਾ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ, ਦੱਬਦਾ ਕਿਤੇ ਆ, ਉਹ ਕਰਤਾ, ਇਹ ਸਾਰੀਆਂ ਚੀਜ਼ਾਂ ਨਾਲ ਪੰਜਾਬ ਨਹੀਂ ਚੱਲਦਾ। ਪੰਜਾਬ ਦੇ ਵਿੱਚ ਅੱਜ ਤੁਹਾਨੂੰ ਚਲਾਉਣ ਲਈ ਪੰਜਾਬ ਨੂੰ ਡਿਵੈਲਪਮੈਂਟ ਦੀ ਲੋੜ ਆ, ਪੰਜਾਬ ਨੂੰ ਉੱਚਾ ਚੱਕਣ ਦੀ ਲੋੜ ਆ। ਇਹ ਨਹੀਂ ਕਿ ਪੰਜਾਬ ਦੇ ਖਰਚੇ ਤੇ ਤੁਸੀਂ ਲੋਕੀ ਹੋਰ ਐਸ਼ ਕਰਨ। ਮਾਨ ਸਾਹਿਬ ਦੇ ਘਰੇ ਰਸੋਈਆ ਲੱਗਿਆ, ਮੈਂ ਕਹਿੰਦਾ ਬਿਲਕੁਲ ਪੰਜਾਬ ਦੇ ਖਜ਼ਾਨੇ ਤੋਂ ਤਨਖਾਹ ਜਾਣੀ ਚਾਹੀਦੀ ਆ। ਮਾਨ ਸਾਹਿਬ ਦੇ ਕੋਈ ਗੱਡੀ ਚ ਤੇਲ ਪੈਣਾ ਪੰਜਾਬ ਦੇ ਖਜ਼ਾਨੇ ਚੋਂ ਪੈਣਾ ਚਾਹੀਦਾ, ਕਿਉਂਕਿ ਸਾਡੇ ਪੰਜਾਬ ਦਾ ਰਾਜਾ ਉਹ ਮੁੱਖ ਮੰਤਰੀ ਸਾਡੇ ਪੰਜਾਬ ਨੂੰ ਚਲਾਉਣ ਵਾਲਾ। ਪਰ ਜੇਕਰ ਦਿੱਲੀ ਦੇ ਵਿੱਚ ਜਾ ਕੇ ਨੇਪਾਲੀਆਂ ਦੀਆਂ ਤਨਖਾਹਾਂ, ਰਸੋਈਆਂ ਦੀਆਂ ਤਨਖਾਹਾਂ, ਖਾਣੇ ਦੀਆਂ ਤਨਖਾਹਾਂ, ਮੰਤਰੀਆਂ ਦੇ ਹੋਰ ਜਿਹੜੇ ਖਰਚੇ ਉਹ ਦਿੱਲੀ ਪੰਜਾਬ ਦੇ ਖਜ਼ਾਨੇ ਤੇ ਪੈਣਗੇ, ਤਾਂ ਫਿਰ ਸਭ ਤੋਂ ਮਾੜੀ ਗੱਲ ਆ ਮਾਨ ਸਰਕਾਰ ਵਾਸਤੇ। ਹੁਣ ਆਪਾਂ ਨੂੰ ਪਤਾ ਕਿ ਗੈਤਰੀ ਬਸਨੋਈ ਦੇ ਦਿੱਲੀ ਦੇ ਵਿੱਚ ਵੀ ਖਰਚੇ ਮਾਨ ਸਾਹਿਬ ਚੱਕਦੇ ਪਏ ਆ। ਮਨੀਸ਼ ਸਿਸੋਦੀਆ ਜੀ ਜਿਹੜੇ ਅੱਜ ਇੱਥੇ ਕੁਛ ਵੀ ਨੀ, ਉਹਨਾਂ ਦੇ ਖਰਚੇ ਕੌਣ ਚੱਕ ਰਿਹਾ? ਮਾਂ ਪੰਜਾਬ ਦਾ ਖਜ਼ਾਨਾ, ਇਹਨਾਂ ਦੇ ਖਰਚੇ ਪੰਜਾਬ ਦਾ ਖਜ਼ਾਨਾ ਕਿਉਂ ਚੱਕੇ? ਗੱਲ ਤਾਂ ਸਵਾਲ ਇੱਥੇ ਉੱਠਦੇ ਆ, ਪੰਜਾਬ ਦੇ ਮੰਤਰੀਆਂ ਦੇ ਪੰਜਾਬ ਦਾ ਖਜ਼ਾਨਾ ਖਾਤੇ ਚੱਕੂਗਾ, ਕਿਉਂਕਿ ਉਹਨਾਂ ਨੇ ਪੰਜਾਬ ਦੇ ਮੰਤਰੀ ਆ। ਸਾਡੇ ਪੰਜਾਬ ਲਈ ਕੋਈ ਚੰਗਾ ਲੈ ਕੇ ਕਰਨਗੇ, ਸਾਡੇ ਪੰਜਾਬ ਲਈ ਕੋਈ ਚੰਗਾ ਲੈ ਕੇ ਵਧੀਆ ਤਰੀਕੇ ਨਾਲ ਸਾਡੇ ਪੰਜਾਬ ਨੂੰ ਅੱਗੇ ਵਧਾਉਣਗੇ
0: ਜੀ।
1: ਪਰ ਸਾਨੂੰ ਤਾਂ ਦਿੱਲੀ ਵਾਲਿਆਂ ਦੇ ਕੋਈ ਬਾਤ ਨਹੀਂ, ਅਸੀਂ ਤਾਂ ਦਿੱਲੀ ਵਾਲਿਆਂ ਨੂੰ ਵੋਟਾਂ ਵੀ ਨਹੀਂ ਪਾਈਆਂ, ਨਾ ਦਿੱਲੀ ਵਾਲੇ ਇੱਥੇ ਆ ਕੇ ਚੋਣ ਲੜੇ ਆ।
0: ਸਾਡੇ ਨਾਲ ਕੁਛ ਕਾਲਰ ਸਨ, ਦੁਬਾਰਾ ਕਾਲ ਕਰ ਲਓ ਕਾਲਰ 905-813-1320 905-813-1320 ਤੁਸੀਂ ਆਪਣੇ ਵਿਚਾਰ ਆਨ ਦੀ ਏਅਰ ਰੱਖ ਸਕਦੇ ਹੋ। ਤੁਸੀਂ ਇਸ ਵੇਲੇ ਸੁਣ ਰਹੇ ਹੋ ਛਾਵਲਾ ਨਿਊਜ਼ ਨੈਟਵਰਕ ਟੋਰਾਂਟੋ ਤੋਂ, ਤੁਸੀਂ 1320 AM ਤੇ ਇਸ ਵੇਲੇ ਪੱਤਰਕਾਰ ਰਣਜੀਤ ਸਿੰਘ ਜੀ ਰਾਣਾ ਸਾਡੇ ਨਾਲ ਲਾਈਵ ਨੇ ਜੀ, ਤੁਸੀਂ ਉਨ੍ਹਾਂ ਦੀ ਗੱਲਾਂ ਬਾਤਾਂ ਨੂੰ ਪਸੰਦ ਕਰ ਰਹੇ ਹੋ। ਆਖਰੀ ਸਵਾਲ ਫਿਰ ਆਪਾਂ ਕਰਾਂਗੇ ਵਾਈਂਡ ਅਪ ਸੈਗਮੈਂਟ ਨੂੰ। ਸੁਖਪਾਲ ਖਹਿਰਾ ਜੀ ਦੀ ਗੱਲਬਾਤ ਕਰੀਏ ਰਾਣਾ ਜੀ, ਤੇ ਸੁਖਪਾਲ ਖਹਿਰਾ ਦੀਆਂ ਵਧੀਆਂ ਮੁਸ਼ਕਲਾਵਾਂ ਕੀ ਕਹਿਣਾ ਚਾਹੁੰਦੇ ਹੋ?
1: ਬਿਲਕੁਲ ਬਿਲਕੁਲ ਅਰਸ਼ ਭਾਜੀ, ਬੀਤੇ ਦਿਨ ਉਹਨਾਂ ਨੇ ਗੈਤਰੀ ਬਿਸ਼ਨੋਈ ਨੂੰ ਲੈ ਕੇ ਵੱਡੇ ਟਿੱਪਣੀਆਂ ਕੀਤੀਆਂ, ਪਰ ਇੱਥੇ ਮੈਂ ਫਿਰ ਤੋਂ ਇਹ ਨਹੀਂ ਮੈਂ ਕਹਿੰਦਾ ਕਿ ਸੁਖਪਾਲ ਖਹਿਰਾ ਸਹੀ ਹੈ। ਕਈ ਲੋਕਾਂ ਨੇ ਕਹਿਣਾ ਕਿ ਬੇ ਫਿਰ ਮਾਨ ਸਾਹਿਬ ਤੇ ਕੱਟ ਲਾ ਰਿਹਾ, ਪਰ ਗੱਲ ਇਹ ਆ ਬਈ ਇੱਥੇ ਇਹ ਨੀ ਮੈਂ ਕਹਿੰਦਾ ਸੁਖਪਾਲ ਖਹਿਰਾ ਨੂੰ ਇੱਕ ਲੇਡੀਜ਼ ਵਾਸਤੇ ਨਹੀਂ ਐਸੇ ਸ਼ਬਦ ਨਹੀਂ ਵਰਤਣੇ ਚਾਹੀਦੇ।
0: ਇੱਕ ਕਾਲ ਲੈ ਲਈ ਰਾਣਾ ਜੀ, ਆਪਾਂ ਕਾਲ ਲੈ ਲਈ ਕਿ ਕਾਫੀ ਟਾਈਮ ਤੋਂ ਹੋਲਡ ਕਰ ਰਹੇ ਸੀ, ਦੁਬਾਰਾ ਕਾਲ ਕਰ ਰਹੇ ਸੀ, ਆਪਾਂ ਦੁਬਾਰਾ ਲੈ ਲਈ, ਫਿਰ ਆਪਾਂ ਦੁਬਾਰਾ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਕਾਲਰ।
2: ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ।
0: ਸਤਿ ਸ਼੍ਰੀ ਅਕਾਲ ਜੀ।
2: ਚਾਵਲਾ ਸਾਹਿਬ, ਰਾਣਾ ਸਾਹਿਬ ਕਹਿੰਦੇ ਵੀ ਕੇਜਰੀਵਾਲ ਕੋਈ ਅਹੁਦਾ ਨੀ ਗਾ, ਵਿਚਾਰੇ ਕੀ ਕਰਨ? ਦੇਖੋ ਉਹਨੇ ਚੋਣ ਲੜੀ ਦਿੱਲੀ ਤੋਂ, ਹਰ ਗਏ ਵਿਚਾਰੇ, ਕੋਈ ਰਹਿਣ ਨੂੰ ਜਗ੍ਹਾ ਨੀ ਹੈਗੀ, ਹੁਣ ਜਗ੍ਹਾ ਲੱਭ ਥੈ ਤਾਂ ਹੁਣ ਪੰਜਾਬ ਸਰਕਾਰ ਨੇ ਕਰਨੀ ਜੀ, ਹੁਣ ਕੀ ਕਰਨਾ? ਉਹ ਭਗਤ ਕਰਨੀ ਹੈ ਕੌਮੀ ਪ੍ਰਧਾਨ ਆ ਉਹ, ਹੁਣ ਕੀ ਕਰਨ? ਆਪੇ ਜਦੋਂ ਦੂਜੀ ਸਰਕਾਰ ਉਹ ਲੇਖਾ ਜੋਖਾ ਲਾਊਗੀ, ਹੁਣ ਵਿਚਾਰੇ ਕੀ ਕਰਨ? ਲੁਕਦੇ ਫਿਰਦੇ। ਥੈਂਕ ਯੂ ਜੀ,
0: ਥੈਂਕ ਯੂ ਜੀ। ਜੀ ਰਾਣਾ ਜੀ, ਪਲੀਜ਼ ਕੰਟੀਨਿਊ।
1: ਬਿਲਕੁਲ ਜੀ, ਸੁਖਪਾਲ ਖਹਿਰਾ ਨੂੰ ਚਾਹੇ, ਬਿਲਕੁਲ ਚਾਹੇ, ਸੁਖਪਾਲ ਖਹਿਰਾ ਜੀ ਬੜੀ ਵੱਡੀ ਸੀਨੀਅਰ ਲੀਡਰ ਆ ਤੇ ਕਾਂਗਰਸ ਦੇ ਵਿੱਚ, ਪਰ ਜਿਹੜੇ ਸ਼ਬਦ ਇੱਕ ਔਰਤ ਲਈ ਵਰਤਣੇ ਚਾਹੀਦੇ ਸੀ ਉਹ ਨਹੀਂ ਵਰਤੇ, ਉਹਨਾਂ ਨੇ ਆਪਣੇ ਕਹਿਣੇ ਤੋਂ ਬਾਹਰ ਹੋ ਗਏ, ਚਾਹੇ ਔਰਤ ਨੇ ਉਹਨਾਂ ਲਈ ਗਲਤ ਸ਼ਬਦ ਵਰਤੇ। ਮੈਨੂੰ ਪਤਾ, ਆਪਾਂ ਨੂੰ ਸਭ ਨੂੰ ਪਤਾ ਕਿ ਗੈਤਰੀ ਬਿਸ਼ਨ ਹੋਈ ਨੇ ਕਿਸ ਤਰੀਕੇ ਨਾਲ ਬਕਵਾਸ ਕਰੋ ਵੀ ਸ਼ਬਦ ਕਹਿਤਾ ਬਕਵਾਸ ਕਰ ਰਹੇ ਆ, ਤੇ ਗੱਲ ਇਹ ਆ ਵੀ ਜਿਹੜੇ ਸੁਖਪਾਲ ਖਹਿਰਾ ਨੇ ਸ਼ਬਦ ਵਰਤੇ ਉਹ ਵੀ ਕਿਤੇ ਨਾ ਕਿਤੇ ਗਲਤ ਸੀ। ਇਸ ਨੂੰ ਲੈ ਕੇ ਜਿਹੜਾ ਸਾਈਬਰ ਸੈੱਲ ਵੱਲੋਂ ਇੱਕ ਸੁਖਪਾਲ ਖਹਿਰਾ ਤੇ ਪਰਚਾ ਦਰਜ ਕਰ ਦਿੱਤਾ ਗਿਆ, ਜਿਹੜਾ ਇੱਕ ਔਰਤ ਨੂੰ ਗਲਤ ਲਫ਼ਜ਼ ਯੂਜ਼ ਕਰਨੇ, ਇੱਕ ਔਰਤ ਨੂੰ ਗਲਤ ਬੋਲਣਾ, ਟਿੱਪਣੀ ਕੀਤੀ ਗਈ ਇੱਕ ਔਰਤ ਦੇ ਕਿਰਦਾਰ ਤੇ, ਉਸਦੇ ਕੈਰੀਅਰ ਤੇ ਬਿਨਾਂ ਦੇਖੇ ਨੂੰ ਟਿੱਪਣੀ ਕਰਨਾ, ਤੇ ਉਹ ਸਾਰੀਆਂ ਚੀਜ਼ਾਂ ਨੂੰ ਲੈ ਕੇ ਸਾਈਬਰ ਸੈੱਲ ਵੱਲੋਂ ਸੁਖਪਾਲ ਖਹਿਰਾ ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ। ਹੁਣ ਸੋਚਣ ਵਾਲੀ ਗੱਲ ਇਹ ਆ ਕਿ ਜੇਕਰ ਸੁਖਪਾਲ ਖਹਿਰਾ ਤੇ ਪਰਚਾ ਦਰਜ ਹੋਇਆ ਅਰਸ਼ ਭਾਜੀ, ਤਾਂ ਔਰਤ ਨੇ ਵੀ ਕੋਈ ਲਿਹਾਜ਼ ਨਹੀਂ ਕੀਤੀ ਬੰਦੇ ਦੀ,
0: ਬਿਲਕੁਲ,
1: ਤੇ ਔਰਤ ਨੇ ਵੀ ਬਰਾਬਰ ਕਾਰਵਾਈ ਬਣਦੀ ਸੀ ਨਾ, ਤੇ ਜਿਵੇਂ ਗੈਤਰੀ ਬਿਸ਼ਨੋਈ ਨੇ ਕਿਹਾ ਸੀ ਜੇ ਮੈਂ ਤੈਨੂੰ ਪਰਚਾ ਦਰਜ ਕਰਾਊ ਤੈਨੂੰ ਜੇਲ੍ਹ ਚ ਭੇਜੂ, ਤੇ ਇਹਦਾ ਮਤਲਬ ਇਹ ਆ ਵੀ ਦਬਦਬਾ ਚੱਲ ਗਿਆ ਗੈਤਰੀ ਬਿਸ਼ਨੋਈ ਦਾ। ਇਹਦਾ ਮਤਲਬ ਤਾਂ ਇੱਥੋਂ ਸਾਫ਼ ਸਪਸ਼ਟ ਹੋ ਰਿਹਾ ਕਿ ਗੈਤਰੀ ਬਿਸ਼ਨੋਈ ਤਾਂ ਪਹਿਲਾਂ ਹੀ ਚੈਲੰਜ ਕਰਤਾ ਸੀ ਕਿ ਮੈਂ ਤੈਨੂੰ ਜੇਲ੍ਹ ਭੇਜੂ, ਮੈਂ ਤੇਰੇ ਤੇ ਪਰਚਾ ਦਰਜ ਕਰਾਊ, ਤੇ ਉਹਨੇ ਪਰਚਾ ਦਰਜ ਵੀ ਕਰਾਤਾ, ਤੇ ਹੁਣ ਜੇਲ੍ਹ ਚਲੋ ਉਹ ਅਗਲਾ ਪ੍ਰੋਸੈਸ ਆ, ਜੇਲ੍ਹ ਜਾਂਦਾ ਜਾਂ ਨਹੀਂ ਜਾਂਦਾ, ਪਰ ਮੁਕੱਦਮਾ ਤਾਂ ਦਰਜ ਹੋ ਗਿਆ ਨਾ। ਪਰ ਗੱਲ ਇਹ ਆ ਕਿ ਆਪਣੇ ਨਾ ਆਸਪਾਸੀ ਸਿੱਖ ਕੌਮ ਦੇ ਵਿੱਚ ਔਰਤ ਨੂੰ ਵੱਡਾ ਦਰਜਾ ਦਿੱਤਾ ਗਿਆ, ਔਰਤ ਨਾਲ ਸਨਮਾਨ ਕੀਤਾ ਗਿਆ, ਚਾਹੇ ਉਹ ਜਿਸ ਤਰੀਕੇ ਨਾਲ ਮਰਜ਼ੀ ਆ, ਔਰਤ ਨੂੰ ਇੱਕ ਔਰਤ ਹੀ ਸਮਝਿਆ ਗਿਆ। ਜਗਤ ਜਨਨੀ ਵੀ ਕਿਹਾ ਗਿਆ, ਸਾਡੇ ਗੁਰੂ ਨਾਨਕ ਨੇ ਕਿਹਾ। ਗੱਲ ਇਹ ਸੀ ਕਿ ਕਦੋਂ ਵੀ ਇੱਕ ਨਾ ਆਪਣੇ ਨਾ ਪੰਜਵੀਂ ਕਲਾਸ ਦੇ ਵਿੱਚ ਨਾ ਸਾਨੂੰ ਪੰਜਾਬੀ ਦੇ ਵਿੱਚ ਇੱਕ ਪ੍ਰਸ਼ਨ ਆਉਂਦਾ ਨੀ ਕਿ ਪਹਿਲਾਂ ਤੋਲੋ ਫਿਰ ਬੋਲੋ,
0: ਫਿਰ ਬੋਲੋ।
1: ਕਿ ਕੋਈ ਵੀ ਸ਼ਬਦ ਆਪਾਂ ਨੂੰ ਬਹੁਤ ਸਾਰੇ ਪਤਾ ਵੀ ਚਾਹੀਏ ਲੀਡਰ ਆ, ਚਾਹੇ ਜਿੱਡੀ ਜਿੱਡੀ ਮਰਜ਼ੀ ਡੈਜੀਨੇਸ਼ਨ, ਜਿੰਨੇ ਜਿੰਨੇ ਮਰਜ਼ੀ ਉਹਦੇ ਤੇ ਬੈਠੇ ਆ, ਇਹ ਬਹੁਤ ਵਾਰੀ ਆਪਣੇ ਆਪ ਤੋਂ ਬਾਹਰ ਹੋਏ ਹੋਏ ਦੇਖੇ ਆਪਾਂ, ਚਾਹੇ ਵਿਧਾਨ ਸਭਾ ਦੇ ਵਿੱਚ ਦੇਖੀਏ, ਆਪਾਂ ਨੂੰ ਪਤਾ ਹੀ ਆ ਕਿ ਚੀਮਾ ਸਾਹਿਬ ਥਾਪੀਆਂ ਮਾਰਦੇ ਸੀ, ਆਜੋ ਬਾਹਰ ਦੇਖ ਲੈਂਦੇ ਆ, ਆਜੋ ਬਾਹਰ ਦੇਖ ਲੈਂਦੇ ਆ, ਹੁਣ ਉਹੀ ਚੀਮਾ ਸਾਹਿਬ ਆਪਣੀ ਜਾਨ ਬਚਾਉਣ ਲਈ ਭੱਜੇ ਫਿਰਦੇ। ਕਦੇ ਵੀ ਆਪਣੇ ਹੋਸੇ ਤੋਂ ਬਾਹਰ ਹੋ ਕੇ ਕਦੇ ਵੀ ਕਿਸੇ ਸ਼ਬਦਾਂ ਦੀ ਗਲਤ ਪ੍ਰਯੋਗ ਨਹੀਂ ਕਰਨਾ ਚਾਹੀਦਾ, ਚਾਹੇ ਉਹ ਗਾਇਤਰੀ ਬਿਸ਼ਨੋਈ ਸੀ ਜਿਨ੍ਹਾਂ ਨੇ ਗਲਤ ਸ਼ਬਦ ਯੂਜ ਕੀਤੇ, ਇਧਰ ਸੁਖਪਾਲ ਖਹਿਰੇ ਨੇ ਵੀ ਢਿੱਲ ਨਹੀਂ ਕੀਤੀ, ਇਹਨਾਂ ਨੇ ਵੀ ਇੱਕ ਔਰਤ ਦਾ ਲਿਹਾਜ਼ ਨਹੀਂ ਕੀਤਾ ਕਿ ਇੱਕ ਔਰਤ ਆ, ਔਰਤ ਕੋ ਠੀਕ ਆ, ਔਰਤ ਦਾ ਸਨਮਾਨ ਵੀ ਬਣਦਾ, ਔਰਤ ਨੂੰ ਜੋ ਮਰਜ਼ੀ ਕਿਹਾ ਜਾਵੇ, ਪਰ ਗੱਲ ਇਹ ਆ ਵੀ ਕੁਛ ਕੁ ਸ਼ਬਦ ਇਹ ਸੀ ਜਿਹੜੇ ਨਹੀਂ ਬੋਲਣੇ ਚਾਹੀਦੇ, ਜਿਵੇਂ ਉਹਨਾਂ ਨੇ ਕਿਹਾ ਕਿ ਹੋਟਲ ਚ ਰਹੇ, ਮੈਨੂੰ ਪਤਾ ਮਨੀਸ਼ੋਦੀਆਂ ਨੇ ਕਿਵੇਂ ਚੱਲ ਰਹੇ ਆ, ਕਿਵੇਂ ਰਹਿ ਰਹੇ ਆ, ਕਿ ਕੱਟਿਆ ਗਿਆ, ਇਹ ਚੀਜ਼ਾਂ ਜੱਜ ਜ਼ਾਹਰ ਨਹੀਂ ਕਰਨ ਵਾਲੇ, ਚਾਹੇ ਬਿਲਕੁਲ ਜੋ ਹੈ ਅਗਲੇ ਦੀ ਪ੍ਰਾਈਵੇਸੀ, ਅਗਲੇ ਦੀ ਲਾਈਫ ਆ, ਉਹ ਆਪਣੇ ਢੰਗ ਨਾਲ ਜੀਣਾ ਚਾਹੁੰਦੇ ਆ, ਪਰ ਜਿਸ ਤਰੀਕੇ ਨਾਲ ਇਹ ਜੱਗ ਜ਼ਾਹਰ ਕੀਤੀਆਂ ਤਾਂ ਇਸ ਦਾ ਖਮਿਆਜਾ ਸੁਖਪਾਲ ਖਹਿਰਾ ਨੂੰ ਜ਼ਰੂਰ ਭੁਗਤਣਾ ਪਿਆ, ਮੁਕੱਦਮਾ ਦਰਜ ਹੋ ਚੁੱਕਾ ਸੁਖਪਾਲ ਖਹਿਰਾ ਤੇ, ਹੁਣ ਅਗਲਾ ਇਹ ਹੋਵੇਗਾ ਕਿ ਸੁਖਪਾਲ ਖਹਿਰਾ ਦੀ ਕੀ ਗ੍ਰਿਫਤਾਰੀ ਹੈ, ਇਸ ਦੇ ਵਿੱਚ ਨਾਨ ਅਵੇਲੇਬਲ ਡਿਫੈਂਸ ਹੈ ਜਾਂ ਅਵੇਲੇਬਲ ਡਿਫੈਂਸ ਹੈ,
0: ਬਹੁਤ ਬਹੁਤ ਧੰਨਵਾਦ ਅਨਾ ਜੀ, ਟਾਈਮ ਸਾਨੂੰ ਆਗਿਆ ਨਹੀਂ ਦੇ ਰਹੇ ਸਵੇਰ ਦੇ ਪ੍ਰੋਗਰਾਮ ਦੇ ਵਿੱਚ, ਕਰਦੇ ਹਾਂ ਕੱਲ ਨੂੰ ਗੱਲਬਾਤ, ਥੈਂਕ ਯੂ ਸੋ ਮਚ, ਜੁੰਦੇ ਵਾਸਤੇ ਰਹੋ, ਥੈਂਕ ਯੂ ਜੀ, ਥੈਂਕ ਯੂ ਜੀ। ਇਹ ਸਨ ਸੀ ਰਣਜੀਤ ਸਿੰਘ ਜੀ ਰਾਣਾ ਸ਼ਹਿਰ ਜਗਰਾਉਂ ਤੋਂ, ਤੁਸੀਂ ਇਸ ਵੇਲੇ ਉਹਨਾਂ ਦੀ ਗੱਲਬਾਤ ਨੂੰ ਸੁਣਿਆ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਵਕਤ ਇੱਕ ਨਿੱਕੀ ਜੀ ਬ੍ਰੇਕ ਦਾ, ਤੁਸੀਂ ਇਸ ਵੇਲੇ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ 1320 AM ਤੇ, ਅਕਤੂਬਰ 26 ਨੂੰ ਹੋਣ ਜਾ ਰਹੀਆਂ ਨੇ ਇਲੈਕਸ਼ਨ ਤੇ ਬਾਈ ਜੀ ਜ਼ਰੂਰ ਵੋਟ ਪਾਇਓ।
3: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
4: 226 ਬ੍ਰੈਂਪਟਨ ਮਿਊਨਿਸਪਲ ਇਲੈਕਸ਼ਨ ਸੋਮਵਾਰ 26 ਅਕਤੂਬਰ ਨੂੰ ਹੈ। ਜੇ ਤੁਸੀਂ ਵੋਟਿੰਗ ਡੇ ਵਾਲੇ ਦਿਨ ਵੋਟ ਨਹੀਂ ਪਾ ਸਕਦੇ ਤਾਂ ਤੁਸੀਂ ਐਡਵਾਂਸ ਵੋਟਿੰਗ ਦੇ ਦਿਨਾਂ ਦੌਰਾਨ ਪਹਿਲਾਂ ਵੋਟ ਪਾ ਸਕਦੇ ਹੋ। ਐਡਵਾਂਸ ਵੋਟਿੰਗ 9, 10, 11, 16 ਅਤੇ 17 ਅਕਤੂਬਰ ਨੂੰ ਹੋਵੇਗੀ। ਵੀਕ ਡੇਜ਼ ਵਿੱਚ ਵੋਟਿੰਗ ਦਾ ਸਮਾਂ ਦੁਪਹਿਰ 12 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਹੋਵੇਗਾ ਅਤੇ ਵੀਕਐਂਡਸ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਤੁਸੀਂ ਬ੍ਰੈਂਪਟਨ ਵਿੱਚ ਕਿਸੇ ਵੀ ਐਡਵਾਂਸ ਵੋਟਿੰਗ ਲੋਕੇਸ਼ਨ ਤੇ ਵੋਟ ਪਾ ਸਕਦੇ ਹੋ। ਵੋਟ ਪਾਉਣ ਲਈ ਜੇ ਤੁਹਾਨੂੰ ਵੋਟਰ ਨੋਟਿਸ ਮਿਲੀ ਹੈ ਤਾਂ ਉਹ ਆਪਣੇ ਨਾਲ ਲੈ ਕੇ ਆਓ, ਨਾਲ ਹੀ ਆਪਣੀ ਪਹਿਚਾਣ ਦਾ ਸਬੂਤ ID ਲੈ ਕੇ ਆਓ ਜਿਸ ਉੱਤੇ ਤੁਹਾਡਾ ਨਾਮ ਅਤੇ ਐਡਰੈਸ ਲਿਖਿਆ ਹੋਵੇ। ਜੇ ਤੁਹਾਨੂੰ ਵੋਟਰ ਨੋਟਿਸ ਨਹੀਂ ਮਿਲੀ ਤਾਂ ਵੋਟ ਪਾਉਣ ਲਈ ਆਪਣੀ ID ਨਾਲ ਲੈ ਕੇ ਆਓ। ਤੁਸੀਂ ਉੱਥੇ ਹੀ ਆਪਣੀ ਵੋਟਰ ਇਨਫਾਰਮੇਸ਼ਨ ਅਪਡੇਟ ਕਰ ਸਕਦੇ ਹੋ ਜਾਂ ਆਪਣੀ ਵੋਟਰ ਇਨਫਾਰਮੇਸ਼ਨ ਐਡ ਕਰਵਾ ਸਕਦੇ ਹੋ। ਵੋਟਿੰਗ ਲੋਕੇਸ਼ਨ, ਵੋਟਰ ਇਨਫਾਰਮੇਸ਼ਨ ਅਤੇ ਕੈਂਡੀਡੇਟਸ ਦੀ ਲਿਸਟ ਲਈ brampton.ca/brampton-votes ਤੇ ਜਾਓ। ਇਹ ਮੈਸੇਜ ਸਿਟੀ ਆਫ ਬ੍ਰੈਂਪਟਨ ਵੱਲੋਂ ਹੈ।
5: ਪਿਛਲੇ 20 ਸਾਲਾਂ ਤੋਂ ਕਸਟਮ ਵੁੱਡ ਵਰਕਿੰਗ ਦੀਆਂ ਪ੍ਰੋਫੈਸ਼ਨਲ ਸੇਵਾਵਾਂ ਪ੍ਰੋਵਾਈਡ ਕਰ ਰਿਹਾ ਨਾਮ ਮੇਪਲ ਵਨ ਕਿਚਨ ਐਂਡ ਬਾਥ ਇੰਕ ਗੂਗਲ ਤੇ 5-star ਰੇਟਿੰਗ ਹਾਸਲ ਕਰ ਚੁੱਕੀ ਵੁੱਡ ਵਰਕਿੰਗ ਕੰਪਨੀ ਦੁਆਰਾ। ਅਗਰ ਤੁਸੀਂ ਆਪਣੇ ਘਰ ਦੀ ਹਾਈ ਐਂਡ ਕਿਚਨ ਕੈਬਨਿਟ, ਕਲੋਜ਼ਟ, ਬਾਰ, ਟੀਵੀ ਯੂਨਿਟ ਜਾਂ ਡਾਕਟਰ ਆਫਿਸ, ਡੈਂਟਲ ਆਫਿਸ, ਆਪਟੀਕਲ ਸਟੋਰ ਦੀ ਵੁੱਡ ਵਰਕਿੰਗ ਦਾ ਕੰਮ ਆਪਣੇ ਬਜਟ ਅਤੇ ਸਮੇਂ ਸਿਰ ਕਰਾਉਣਾ ਚਾਹੁੰਦੇ ਹੋ ਤਾਂ ਚੇਤੇ ਰੱਖੋ ਮੇਪਲ ਵਨ ਕਿਚਨ ਐਂਡ ਬਾਥ ਇੰਕ 173 ਐਡਵਾਂਸ ਬੁਲੇਵਾਰਡ ਜੁਨਟ 34 ਬ੍ਰੈਂਪਟਨ ਔਰਕਾ 9054580075 9054580075 ਮੇਪਲ ਵਨ ਕਿਚਨ ਐਂਡ ਬਾਥ ਇੰਕ।

0: Leona. President Convention Center. President Convention Center.
1: Sweet Mahal Walayan da brand new President Convention Center. 100 to leke 700 di capacity. Delicious food, khulli dulli parking, beautiful ambience. Meeting, vyah, birthday party, anniversary hove ya koi bhi function. Pulyo na Sweet Mahal Walayan da President Convention Center. 1133 Credit Stone Road, Vaughan. For booking call 416-433-9191.
0: President Convention Center.
2: हाय मेरे तो पैर ही पुंजे नहीं लग रहे मेरी निक्की भैन दा व्याह मैं तो अपने सारे चा पूरे करांगी
3: क्यों नहीं चन करे कहे ता सिर तो पैर तक सोने जमड़ा दें
2: ठीक है जी चलो फिर सब तो वध वैरायटी वाले अशोक ज्वेलर कोल उना कोल गोल्ड ते डायमंड ज्वेलरी दे सारे लेटेस्ट वैरायटी दे गहने ने सेट रानी हार छापा मुंदरियां छल्ले बिस्कुट चेनिया वंगा कोके टिक्के कड़े ब्रेसलेट मंगलसूत्र सब कुछ प्योर ते यूनिक
3: हां नाले मैं सारी दियां बाहां भी ता पिंगियां करनियां ने 12 चूड़ियां ओनु भी ले दांगे
2: तो मेरे जीजे ली घड़ी
3: आहो अशोक ज्वेलर कोले रेडो दियां रोलेक्स दियां सारीयां घड़ियां हुंदियां ने
2: चलो फिर छेती चलो अशोक ज्वेलर 7198 एयर रोड मालटन इन अशोक प्लाजा फोन नंबर है 9056714290
4: सियाने कहंदे ने ब्याह दा लड्डू जो खाए ओ पछताए जो ना खाए ओ भी पछताए
5: पर एक लड्डू खा के कोई नहीं पछताउंदा ओ है जी स्वीट महल दा लड्डू
4: जिस विच है प्यार दी मिठास कई सालां दा विश्वास खालस सामग्री नाल तैयार ताजियां मिठाइयां अते खाने
6: थोड़ा खाओ वधिया खाओ स्वीट महल नाल जश्न मनाओ
7: या आज ही पहुंचो 680 रेक्सडेल बुलेवार्ड यूनिट 9 नियर हाईवे 427 416 91 91
8: नवरात्रि स्पेशल अनोखा अंदाज दी स्पेशल सेल लगन जा रही है लेडीज मेंस पार्टी वेयर ब्राइडल लहंगास सूट्स साड़ीज कुर्तीज अनस्टिच्ड सूट मटेरियल लेना होवे ते आज ही आओ सूट्स ते ड्रेसेस कस्टमाइज भी करवा सकदे हो नवरात्रि स्पेशल कागरा चोली जस्ट $50 मोर देन 20 इयर्स ऑफ एक्सपीरियंस मेंशन CJMR एंड गेट 20% ऑफ ऑन एवरी ड्रेस अनोखा अंदाज 6101 मेफील्ड Road, Unit 3, Brampton. Call 905-794-4005.
9: ਕੀ ਤੁਸੀਂ ਐਲਰਜੀਜ਼ ਜੋੜਾਂ ਦਾ ਦਰਦ ਐਸਿਡਿਟੀ ਜਾਂ ਗੈਸ ਤੋਂ ਪਰੇਸ਼ਾਨ ਹੋ ਕੀ ਤੁਸੀਂ ਡਾਇਬੀਟੀਜ਼ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਜਾਂ ਥਾਇਰੋਇਡ ਲਈ ਲਗਾਤਾਰ ਦਵਾਈਆਂ ਲੈਂਦੇ ਥੱਕ ਗਏ ਹੋ ਜੇ ਹਾਂ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ ਜੈਨੇਟਿਕ ਟੈਸਟਿੰਗ ਦੇ ਮਾਹਰ ਡਾਕਟਰ ਨਿਸ਼ਾ ਡੋਗਰਾ ਅਤੇ ਉਹਨਾਂ ਦੀ ਟੀਮ ਬ੍ਰੈਂਪਟਨ ਵਿੱਚ ਤੁਹਾਡੇ ਲਈ ਆਰਗੇਨਾਈਜ਼ ਕਰਨ ਜਾ ਰਹੇ ਨੇ ਇੱਕ ਫ੍ਰੀ ਹੈਲਥ ਸੈਮੀਨਾਰ ਇਸ ਸੈਮੀਨਾਰ ਵਿੱਚ ਡਾਕਟਰ ਨਿਸ਼ਾ ਡੋਗਰਾ ਤੁਹਾਨੂੰ ਅਹਿਮ ਸਿਹਤ ਸਮੱਸਿਆਵਾਂ ਅਤੇ ਪੋਸੀਬਲ ਰੂਟ ਕਾਜ਼ਸ ਬਾਰੇ ਦੱਸਣਗੇ ਅਤੇ ਸਮਝਾਉਣਗੇ ਕਿ ਕੀ ਡਾਇਟ ਲਾਈਫ ਸਟਾਈਲ ਵਿੱਚ ਸਿਹਤਮੰਦ ਬਦਲਾਵ ਤੁਹਾਡੇ ਓਵਰਆਲ ਹੈਲਥ ਨੂੰ ਕਿਵੇਂ ਸਪੋਰਟ ਕਰ ਸਕਦੇ ਨੇ ਅਕਤੂਬਰ 25 ਦੁਪਹਿਰ 2 ਵਜੇ ਤੋਂ 4 ਵਜੇ ਤੱਕ ਗ੍ਰੀਨ ਬਹਾਰ ਰੈਕਰੇਸ਼ਨ ਸੈਂਟਰ ਬ੍ਰੈਂਪਟਨ ਵਿਖੇ ਸੀਟਸ ਲਿਮਿਟਿਡ ਨੇ ਇਸ ਲਈ ਅੱਜ ਹੀ ਰਜਿਸਟ੍ਰੇਸ਼ਨ ਕਰੋ ਕਾਲ ਕਰੋ 604-593-5030 604-593-5030 ਡਾਕਟਰ ਨਿਸ਼ਾ ਡੋਗਰਾ ਦਾ ਫ੍ਰੀ ਹੈਲਥ ਸੈਮੀਨਾਰ ਸਿਹਤਮੰਦ ਲਾਈਫ ਸਟਾਈਲ ਵੱਲ ਇੱਕ ਚੰਗਾ ਕਦਮ
10: ਭੈਣ ਜੀ ਵਿਆਹ ਦੀ ਭਾਜੀ ਦਾ ਤੇ ਸਵਾਦ ਹੀ ਆ ਗਿਆ ਭਲਾ ਇੰਡੀਆ ਤੋਂ ਆਈ
11: ਓ ਨਾ ਜੀ ਇਹ ਤਾਂ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਬਣਵਾਈ
12: ਜਿੱਥੇ ਤੁਹਾਨੂੰ ਮਿਲੇਗੀ ਹਰ ਤਰ੍ਹਾਂ ਦੀ ਮਿਠਾਈ
13: ਇਹਨਾਂ ਦੀ ਕਲੀਨ ਐਂਡ ਹਾਈਜੀਨਿਕ ਫੈਕਟਰੀ ਚ ਹਰੇਕ ਮਿਠਾਈ ਬੜੇ ਪਿਆਰ ਨਾਲ ਬਣਾਈ ਜਾਂਦੀ ਹੈ ਪਿਓਰ ਐਂਡ ਫਰੈਸ਼ ਇਨਗਰੀਡੀਐਂਟਸ ਦੇ ਨਾਲ
12: ਅਵੇਲੇਬਲ ਐਟ ਆਲ 3 ਲੋਕੇਸ਼ਨ ਵਿਆਹ ਸ਼ਾਦੀ ਤੇ ਖਾਸ ਪ੍ਰਬੰਧ ਹੈ ਤੁਸੀਂ ਆਪਣੇ ਵਿਆਹ ਜਾਂ ਇਵੈਂਟ ਦੀ ਡੇਟ ਫਿਕਸ ਕਰੋ ਬਾਕੀ ਸਮੋਸਾ ਐਂਡ ਸਵੀਟ ਫੈਕਟਰੀ ਦੀ ਤਿਆਰੀ ਪੂਰੀ ਹੈ ਕਾਲ ਐਟ 416-213-1165 416-213-1165 ਸਮੋਸਾ ਐਂਡ ਸਵੀਟ ਫੈਕਟਰੀ
14: ਕੈਲੇਡਨ ਸਬਜ਼ੀ ਫਾਰਮ ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ ਹਰੀਆਂ ਮਿਰਚਾਂ ਘੀਆ ਮਟਰ ਕੱਦੂ ਲੌਕੀ ਸ਼ਲਗਮ ਟਮਾਟਰ ਸ਼ਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ ਇਸ ਤੋਂ ਇਲਾਵਾ ਸਟੀਲ ਸਰਵਲੋ ਪਿੱਤਲ ਤਾਂਬਾ ਮਿੱਟੀ ਹਰ ਸਾਈਜ਼ ਦੇ ਬਰਤਨ ਫੋਲਡਿੰਗ ਬੈੱਡ ਨਵਾਰੀ ਪਲੰਘ ਮੂੜੇ ਸਾਈਕਲ ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲੇਡਨ ਏਅਰਪੋਰਟ ਐਂਡ ਮੇਫੀਲ ਔਰ ਕਾਲ 9058409000 ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲੇਡਨ ਸਬਜ਼ੀ ਫਾਰਮ
9: ਲੋ ਜੀ ਇੱਕ ਵਾਰੀ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੇ ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਅਰਸ਼ ਚਾਵਲਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਲਗਾਤਾਰ ਤੇ ਸਾਨੂੰ 10 ਵਜੇ ਤੋਂ ਲੈ ਕੇ 12 ਵਜੇ ਤੱਕ ਦੀ ਮਹਿਫਿਲ ਇਸੇ ਹੀ ਸਟੇਸ਼ਨ ਤੇ ਸਾਨੂੰ ਤੁਸੀਂ ਸੁਣਿਆ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਸੀਂ ਮੰਡੇ ਟੂ ਸੰਡੇ ਆਪ ਪੇਸ਼ ਕਰ ਸਕਦੇ ਹੋ ਭਾਵ ਤੁਸੀਂ 1320 ਨੂੰ ਐਜ਼ ਅ ਕਰੀਅਰ ਵੀ ਬਣਾ ਸਕਦੇ ਹੋ। ਤੁਸੀਂ ਕਹੋਗੇ ਅਰਸ਼ ਜੀ ਇਹਦਾ ਮਤਲਬ ਕੀ? ਇਹਦਾ ਮਤਲਬ ਇਹ ਹੈ ਕਿ ਤੁਸੀਂ ਅਗਰ ਹੋਸਟਿੰਗ ਕਰਨਾ ਚਾਹੁੰਦੇ ਹੋ, ਤੁਸੀਂ ਹੋਸਟ ਬਣਨਾ ਚਾਹੁੰਦੇ ਹੋ, ਤੁਹਾਡੇ ਵਿੱਚ ਕਲਾ ਹੈ ਕਿ ਯਾਰ ਮੈਂ ਹੋਸਟਿੰਗ ਕਰਨਾ ਚਾਹੁੰਦਾ, ਮੇਰੇ ਵਿੱਚ ਉਹ ਆਵਾਜ਼ ਹੈ, ਮੇਰੇ ਵਿੱਚ ਉਹ ਲਹਿਜ਼ਾ ਹੈ, ਮੇਰੇ ਵਿੱਚ ਉਹ ਟੈਲੈਂਟ ਹੈ, ਬਈ ਉਸ ਟੈਲੈਂਟ ਨੂੰ ਛੁਪਾਓ ਨਾ, ਉਸ ਟੈਲੈਂਟ ਨੂੰ ਤੁਸੀਂ ਸਾਡੇ ਕੋਲੋਂ ਲੈ ਕੇ ਆਓ, ਅਸੀਂ ਉਸ ਟੈਲੈਂਟ ਦਾ ਸਤਿਕਾਰ ਕਰਾਂਗੇ, ਸਾਨੂੰ ਬੜੀ ਖੁਸ਼ੀ ਹੋਵੇਗੀ। ਬਿਕਾਜ਼ ਅਸੀਂ ਵਾਕਿਆ ਹੀ ਗਾਇਜ਼ ਹੋਸਟ ਲੱਭ ਰਹੇ ਹਾਂ, ਬਿਕਾਜ਼ 1320 ਦੀ ਥੋੜੀ ਜਿਹੀ ਪ੍ਰੋਗਰਾਮਿੰਗ ਦੇ ਵਿੱਚ ਅਸੀਂ ਬਦਲਾਵ ਲੈ ਕੇ ਆਵਾਂਗੇ, ਨਾਲ ਦੀ ਨਾਲ ਜਿਹੜੇ ਜਿਹੜੇ ਵੀ ਹੋਸਟ ਆਪਣਾ ਅੰਦਾਜ਼ ਦੇ ਨਾਲ ਹੋਸਟਿੰਗ ਕਰਨਾ ਚਾਹੁੰਦੇ ਨੇ ਉਹ ਤਾਂ ਹੋਣਗੇ ਹੋਣਗੇ, ਕੁਛ ਜਿਹੜੇ ਸ਼ੋਜ਼ ਨੇ, ਬ੍ਰੋਕਰਡ ਪ੍ਰੋਗਰਾਮਿੰਗਸ ਨੇ, ਉਹ ਆਪਾਂ ਬਹੁਤ ਜਲਦ ਅਨਾਊਂਸ ਕਰਾਂਗੇ। ਪਰ ਜਿਨ੍ਹਾਂ ਨੇ ਵੀ ਐਜ਼ ਅ ਹੋਬੀ ਨਹੀਂ, ਐਜ਼ ਅ ਪੈਸ਼ਨ, ਐਜ਼ ਅ ਹੋਸਟਿੰਗ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਤੁਸੀਂ ਜ਼ਰੂਰ ਕਾਲ ਕਰੋ। ਸਾਨੂੰ ਆਪਣਾ ਰੈਜ਼ੂਮੇ chawlanewsnetwork@gmail.com, ਦੈਟਸ chawlanewsnetwork@gmail.com, chawla network, network, chawlanewsnetwork, chawlanewsnetwork@gmail.com ਤੇ ਜ਼ਰੂਰ ਸਾਨੂੰ ਆਪਣਾ ਰੈਜ਼ੂਮੇ ਭੇਜੋ। ਸਾਨੂੰ ਬੜੀ ਖੁਸ਼ੀ ਹੋਵੇਗੀ, ਬਿਕਾਜ਼ ਵੀ ਆਰ ਲੁਕਿੰਗ ਫਾਰ ਹੋਸਟ, ਵੀ ਆਰ ਲੁਕਿੰਗ ਫਾਰ ਟੈਲੈਂਟ। ਅਗਰ ਤੁਸੀਂ ਆਪਣਾ ਟੈਲੈਂਟ ਇਜ਼ਹਾਰ ਕਰਨਾ ਚਾਹੁੰਦੇ ਹੋ ਜੀ ਇਸ ਮਾਧਿਅਮ ਦੇ ਥਰੂ, ਸਾਡਾ ਜਿਹੜਾ ਸਟੂਡੀਓ ਹੈ ਜੀ ਉਹ ਮਿਸਿਸਾਗਾ ਬੇਸਡ ਹੋਵੇਗਾ, ਡਿਕਸੀ ਅਤੇ ਡਰੂ ਤੇ ਬਸ ਚੰਦ ਇੱਕ ਦਿਨ ਰਹਿ ਗਏ ਨੇ, ਉਹਦੀ ਵੀ ਗ੍ਰੈਂਡ ਓਪਨਿੰਗ ਬਹੁਤ ਜਲਦ ਅਸੀਂ ਕਰਨ ਜਾ ਰਹੇ ਹਾਂ। ਸੋ ਅਗਰ ਤੁਸੀਂ ਆਪਣਾ ਖੁਦ ਦਾ ਇਹ ਪੈਸ਼ਨ ਕੰਟੀਨਿਊ ਕਰਨਾ ਚਾਹੁੰਦੇ ਹੋ, ਜਾਂ ਤੁਸੀਂ ਇੰਡੀਆ ਦੇ ਵਿੱਚ ਹੋਸਟ ਕਰਦੇ ਰਹੇ ਹੋ ਐਂਡ ਤੁਸੀਂ ਇੱਥੇ ਵੀ ਹੋਸਟ ਬਣਨਾ ਚਾਹੁੰਦੇ ਹੋ, ਵੀ ਆਰ ਲੁਕਿੰਗ ਫਾਰ ਹੋਸਟ, ਗਿਵ ਅਸ ਅ ਕਾਲ, ਰੈਜ਼ੂਮੇ ਭੇਜ ਦਿਓ ਸਾਨੂੰ 416-303-1515 ਤੇ ਰੈਜ਼ੂਮੇ ਵੀ ਭੇਜ ਸਕਦੇ ਹੋ chawlanewsnetwork@gmail.com ਤੇ, ਐਸ ਪਾ ਦੇਣਾ ਜੀ chawlanewsnetwork@gmail.com ਤੇ ਆਪਣੇ ਰੈਜ਼ੂਮੇ ਭੇਜ ਦਿਓ, ਐਂਡ ਜੇ ਹੋ ਸਕੇ ਤਾਂ ਵਟਸਐਪ ਤੇ ਆਪਣਾ ਇੱਕ ਆਡੀਓ ਕਲਿਪ ਵੀ ਭੇਜ ਸਕਦੇ ਹੋ। ਮੇਲ ਫੀਮੇਲ ਵੀ ਆਰ ਵੈਲਕਮਿੰਗ ਐਵਰੀਬਡੀ ਔਨ ਬੋਰਡ, ਸੋ ਵੀ ਆਰ ਲੁਕਿੰਗ ਫਾਰ ਸਮ ਟੈਕਨੀਕਲ ਥੀਮ ਐਸ ਵੈਲ। ਅਗਰ ਤੁਸੀਂ ਕੈਮਰਾਮੈਨ ਹੋ, ਅਗਰ ਤੁਸੀਂ ਟੈਕਨੀਸ਼ੀਅਨ ਬਣਨਾ ਚਾਹੁੰਦੇ ਹੋ, ਅਗਰ ਤੁਹਾਡੇ ਕੋਲ ਐਕਸਪਰਟੀਜ਼ ਹੈ ਰੇਡੀਓ ਆਟੋਮੇਸ਼ਨ ਦੀ, ਤਾਂ ਗਾਇਜ਼ ਮੇਰਾ ਨੰਬਰ, ਇਹ ਆਪਾਂ ਜੋਬਸ ਕ੍ਰੀਏਟ ਕਰ ਰਹੇ ਹਾਂ ਜੀ ਇੱਥੇ, ਸੋ ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਜਿੰਨਾ ਵੀ ਸਾਡਾ ਯੰਗ ਟੈਲੈਂਟ ਹੈ ਉਹ ਇਸ ਫੀਲਡ ਦੇ ਵਿੱਚ ਆਉਣਾ ਚਾਹੁੰਦਾ ਹੈ ਜੀ। ਅਗੇਨ ਮੇਰਾ ਨੰਬਰ 416-303-1515, 416-303-1515। ਰੀਅਲ ਸਟੇਟ ਦੇ ਵਿੱਚ ਐਜ਼ ਯੂ ਨੋ ਆਈ ਵਰਕ ਵਿਦ ਰੀਮੈਕਸ ਗੋਲਡ ਐਂਡ ਵੀਰ ਗੋੜੀ ਖੁੰਮਨ ਸਾਹਿਬ ਦਾ ਬਹੁਤ ਸ਼ਾਨਦਾਰ ਪਲਾਜ਼ਾ ਹਾਈਵੇ 10 ਅਤੇ 10 ਦੇ ਉੱਤੇ ਆਇਆ ਹੋਇਆ ਹੈ ਜੀ, ਐਂਡ ਉਹਦੇ ਬਾਰੇ ਕਾਫੀ ਇਨਕੁਆਇਰੀਜ਼ ਆ ਰਹੀਆਂ ਨੇ ਜੀ। ਤੁਸੀਂ ਅਗਰ ਉਸ ਕਹਿ ਲਓ ਕਿ ਯੂਨਿਟ ਦੇ ਵਿੱਚ, ਉਸ ਪਲਾਜ਼ੇ ਦੇ ਵਿੱਚ ਆਪਣਾ ਯੂਨਿਟ ਬੁੱਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਗੋੜੀ ਖੁੰਮਨ ਸਾਹਿਬ ਦੇ ਹੈੱਡ ਆਫਿਸ ਤੇ ਕਾਲ ਕਰ ਸਕਦੇ ਹੋ 905-456-1010 ਤੇ, ਤੁਸੀਂ ਡਾਇਰੈਕਟਲੀ ਵੀਰ ਗੋੜੀ ਖੁੰਮਨ ਸਾਹਿਬ ਨੂੰ ਕਾਲ ਕਰ ਸਕਦੇ ਹੋ। ਐਂਡ ਸਾਡੇ ਕੋਲ 3.49 acres M2 ਜ਼ੋਨਿੰਗ ਲੈਂਡ ਮਿਲਟਨ ਦੇ ਵਿੱਚ ਵੈਰੀ ਟਿਕਾਣੇ ਤੇ ਆਈ ਹੋਈ ਹੈ ਜੀ। ਇਹ ਐਕਸਕਲੂਸਿਵ ਸਾਡੇ ਕੋਲ ਹੀ ਹੈ ਜੀ, ਇਹ ਕੱਲੀ ਲੈਂਡ ਹੈ ਪਰ ਜ਼ੋਨਿੰਗ M2 ਹੈ। ਅਗਰ ਤੁਸੀਂ ਇਸ M2 ਪ੍ਰਾਪਰਟੀ ਨੂੰ ਦੇਖਣਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰ ਸਕਦੇ ਹੋ। ਦੂਜੀ ਸਾਡੇ ਕੋਲ ਇੱਕ ਸ਼ਾਨਦਾਰ ਮਿਲਟਨ ਦੇ ਵਿੱਚ 8,000 square feet ਦੀ ਬਿਲਡਿੰਗ, ਬ੍ਰੈਂਡ ਨਿਊ 8,000 square feet, ਜਿਸ ਦੇ ਵਿੱਚ ਕ੍ਰਾਸ ਡਾਕਿੰਗ ਆ, ਜਿਸ ਦੇ ਵਿੱਚ ਰਿਪੇਅਰ ਸ਼ਾਪ ਆ, ਜਿਸ ਦੇ ਵਿੱਚ ਵੇਅਰ ਹਾਊਸਿੰਗ ਆ, ਇਹ ਬ੍ਰੈਂਡ ਨਿਊ ਬਿਲਡਿੰਗ ਹੈ ਜੀ। ਐਂਡ ਚਾਬੀਆਂ ਤੁਹਾਨੂੰ ਬਿਲਡਰ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਜੀ। 8,000 square feet, 3.4 acres ਨੇ, ਤੁਸੀਂ ਟਰੱਕ ਪਾਰਕ ਕਰ ਸਕਦੇ ਹੋ ਮਿਲਟਨ ਦੇ ਵਿੱਚ ਜਿੱਥੇ ਨਵਾਂ ਬਣ ਰਿਹਾ ਕੋਸਕੋ ਦੇ ਬਿਲਕੁਲ ਨਾਲ। ਅਗਰ ਤੁਸੀਂ ਇਸ ਬਿਲਡਿੰਗ ਦੇ ਮਾਲਕ ਬਣਨਾ ਚਾਹੁੰਦੇ ਹੋ ਤਾਂ ਗਾਈਜ਼ ਗਿਵ ਮੀ ਅ ਕਾਲ, ਇਹ ਬ੍ਰੈਂਡ ਨਿਊ ਬਿਲਡਿੰਗ ਹੈ ਜੀ। ਐਂਡ ਵਾਰੰਟੀ ਦੇ ਨਾਲ ਤੁਹਾਨੂੰ ਇਹਦੇ ਵਿੱਚ ਗ੍ਰੇਡਿੰਗ ਕੀਤੀ ਜਾ ਰਹੀ ਹੈ, ਪੇਵਿੰਗ ਕੀਤੀ ਜਾ ਰਹੀ ਹੈ, ਫੈਂਸ ਆਟੋਮੈਟਿਕ ਵਾਲੀ ਲਗਾ ਕੇ ਦਿੱਤੀ ਜਾਵੇਗੀ ਬਿਲਡਰ ਵੱਲੋਂ। ਐਂਡ ਬਹੁਤ ਹੀ ਟਿਕਾਣੇ ਤੇ ਪ੍ਰਾਪਰਟੀ ਹੈ, ਵਾਜਬ ਰੇਟ ਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-303-1515, 416-303-1515। ਜਿੰਨੇ ਵੀ ਸਾਡੇ ਸਪੋਂਸਰਸ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਸਮੋਸਾ ਐਂਡ ਸਵੀਟ ਫੈਕਟਰੀ ਤੋਂ ਵੀਰ ਹਰਪਾਲ ਜੀ ਦੀਆਂ ਕਹਿ ਲਓ ਕਿ ਦੀਵਾਲੀ ਦੀਆਂ ਐਨ ਜ਼ੋਰਾਂ ਸ਼ੋਰਾਂ ਦੇ ਨਾਲ ਤਿਆਰੀਆਂ ਖਿੱਚ ਕੇ ਰੱਖੀਆਂ ਹੋਈਆਂ ਨੇ ਜੀ। ਅਸੀਂ ਅੱਜ ਅਤੇ ਕੱਲ ਦੇ ਵਿੱਚ ਅਨਾਊਂਸਮੈਂਟਸ ਹੋ ਜਾਣਗੀਆਂ ਜੀ, ਤੇ ਦੀਵਾਲੀ ਮਨਾਵਾਂਗੇ ਜੀ ਅਸੀਂ ਸਮੋਸਾ ਐਂਡ ਸਵੀਟ ਫੈਕਟਰੀ ਦੇ ਨਾਲ। ਤੇ ਕਟਾਰੀਆ ਟੂਰ ਐਂਡ ਟਰੈਵਲ ਤੋਂ ਵੱਡੇ ਵੀਰ ਅਵਤਾਰ ਕਟਾਰੀ ਜੀ, ਲੰਬੀਆਂ ਲੰਬੀਆਂ ਲਾਈਨਾਂ ਤੋਂ ਬਚੋ। ਅਗਰ ਤੁਸੀਂ ਇੰਡੀਆ ਜਾ ਰਹੇ ਹੋ, ਲਹਿੰਦੇ ਚੜ੍ਹਦੇ ਪੰਜਾਬ, ਤੁਸੀਂ ਛੁੱਟੀਆਂ ਕੱਟਣ ਜਾ ਰਹੇ ਹੋ, ਯੂ ਨੀਡ ਯੋਰ ਵੀਜ਼ਾਸ ਡਨ, ਇੱਕੋ ਛੱਤ ਥੱਲੇ ਐਵਰੀਥਿੰਗ ਇਜ਼ ਅਵੇਲੇਬਲ। ਕਟਾਰੀਆ ਟੂਰ ਐਂਡ ਟਰੈਵਲ 905-678-1200, 905-678-1200 0800. Also, program nu vishesh taur te is also brought to you by Top Choice Electronics, Matharu Welding Service, Lotus Funeral Home, Ashok Jeweler Sovir Raju Ji, Kavya Homemaker to Meeta Oza Ji, Traffic Code Advocate to Jay Kaloti Saab, Anaj Mart, jithe bahut khoobsurat groceries, fall fruit tusi lai sakde ho, Anaj Mart di grand opening di sale halle vi jari hai ji, tusi bahut vadhiya vadhiya rates ate vadhiya vadhiya groceries tusi lai sakde ho, Mayfield te airport wali location te 6141 Mayfield Road, Unit 42A, Brampton de vich Anaj Mart. Hun sada time bas chale chalda ja reha ji. Again, main baar baar benti karna chahwanga ki tusi sanu zarur feedback do ke e awaaz kitho kitho tak pahunch rahi hai. Mera kehlo ki sada jehde sade listeners ne actually ohi sade ears ne is vele jo assi e testing phase keh rahe hain baar baar, e tusi sade testing phase ho, sanu pata lagda hai ki sadi awaaz kitho tak ja rahi hai, taaki sanu vi pata hove, sade engineers nu vi pata hove ki assi protocol follow kar rahe han. So bahut bahut shukriya thoda, dhanwad lagatar sanu tusi 10 to 12 sunya ji, te sham nu fir laavange raunka 6 vaje to laake 9 vaje tak. Again, ਤੁਸੀਂ ਆਪਣਾ ਪ੍ਰੋਗਰਾਮਿੰਗ ਸਟਾਰਟ ਕਰਨਾ ਚਾਹੁੰਦੇ ਹੋ, ਕੁਝ ਇੱਕ ਟਾਈਮ ਸਲੋਟਸ ਅਵੇਲੇਬਲ ਨੇ ਸਵੇਰੇ ਅਤੇ ਆਫਟਰਨੂਨ. ਗਿਵ ਮੀ ਅ ਕਾਲ 416-303-1515, 416-303-1515. ਮਿਲਦੇ ਆ ਸ਼ਾਮ ਨੂੰ, ਰੱਬ ਰਾਖਾ, ਸਤਿ ਸ੍ਰੀ ਅਕਾਲ.

is CJMR 1320, the voice of the city.

0: CJMR 1320.
1: ਹਾਂ ਤਾਂ ਦੋਸਤੋ ਗੱਲ ਏਦਾਂ ਹੈ ਕਿ ਬਈ ਮੈਂ ਰਾਤ ਨੂੰ ਬੈਠਾ ਸੀਗਾ, ਮੂਨ ਰੂਮ ਵੱਲ ਦੇਖੀ ਜਾਂਦੇ ਤੇ ਉਹਦੇ ਵਿੱਚੋਂ ਮੈਂ ਚੰਨ ਨੂੰ ਦੇਖਿਆ, ਤੇ ਮੈਂ ਚੰਨ ਨੂੰ ਦੇਖਿਆ ਤਾਂ ਉਹਨੇ ਮੇਰੇ ਨਾਲ ਕੀ ਗੱਲਾਂ ਕੀਤੀਆਂ ਜਿਵੇਂ ਮੈਨੂੰ ਐਂ ਲੱਗਿਆ ਸੁਣ ਕੇ।

ਦਾਦੇ ਦਾ ਹੌਸਲਾ ਤੇ ਦਾਦੀ ਦੀਆਂ ਦੁਆਵਾਂ ਨੇ ਸਭ ਦੇ ਪੈਰ ਛੂ ਸਕਾਂ ਦੁਨੀਆਂ ਤੇ ਜਿੰਨੀਆਂ ਵੀ ਮਾਵਾਂ ਨੇ। ਮੇਰੇ ਲਈ ਦੁਨੀਆਂ ਗੋਰੀ ਆ ਭਾਵੇਂ ਮੈਂ ਆਪ ਪੱਕੇ ਰੰਗ ਦਾ ਹਾਂ, ਮੈਂ ਭੈਣਾਂ ਲਈ ਇੱਜ਼ਤ ਤੇ ਮਾਵਾਂ ਲਈ ਦੁਆਵਾਂ ਮੰਗਦਾ ਤੇ ਮਾਵਾਂ ਲਈ ਖੈਰ ਮੰਗਦਾ ਹਾਂ।

0: You're listening to CJMR 1320, the voice of the city.
1: ਜੁੱਤੀ ਪੈਰਾਂ 'ਚ ਪੰਜਾਬੀ ਉਹਦਾ ਰੰਗ ਆ ਗੁਲਾਬੀ ਉਹਨੇ ਅੱਖ ਮਟਕਾਈ ਮੁੰਡੇ ਹੋ ਗਏ ਸ਼ਰਾਬੀ ਜੁੱਤੀ ਪੈਰਾਂ 'ਚ ਪੰਜਾਬੀ ਉਹਦਾ ਰੰਗ ਆ ਗੁਲਾਬੀ ਉਹਨੇ

ਯਾਰ ਵੈਰੀਆਂ ਤੋਂ ਘੱਟ ਨੀ ਸਕਸੈਸ ਛੱਡ ਦੂਜੀ ਮੈਨੂੰ ਕੋਈ ਲੱਤ ਨੀ ਹੁਨਰ ਤੋਂ ਉੱਚਾ ਰੁਤਬੇ ਦਾ ਕਦ ਨੀ ਬੈਲ ਬੁੱਧੀ ਮੁੰਡੇ ਇੱਥੇ ਕੋਈ ਸੱਪ ਨੀ ਮੇਰਾ

0: aquí echado de madre.
1: This is CJMR 1320, the voice of the city.

0: ਹੈਟ ਹੋ ਜਾਵੇ ਉਹ ਕੁਝ ਖਾਸ ਖਾਸ ਚਾਹੁੰਦੇ ਚਾਹੇ ਥੱਲੇ ਲਾਉਣ ਨੂੰ ਉਹ ਕੁਝ ਖਾਸ ਖਾਸ ਚਾਹੁੰਦੇ ਚਾਹੇ ਥੱਲੇ ਲਾਉਣ ਨੂੰ
1: Keep it on the voice of the city CJMR 1320

0: ਸਕੇ।
1: ਸਦਾ ਰਾਠਾਂ ਦੇ ਕਰੇ ਹੀ ਰਾਠ ਜੰਮਦੇ ਆ, ਨਾਮ ਸੁਣ ਕੇ ਯਾਰਾਂ ਦਾ ਵੈਰੀ ਕੰਬਦੇ ਆ। ਹੱਤੀਵੀਂ ਬਾਜ ਨੀਵੀਂ ਪਾ ਕੇ ਲੰਘਦੇ, ਹੱਤੀਵੀਂ ਬਾਜ ਨੀਵੀਂ ਪਾ ਕੇ ਲੰਘਦੇ ਆ। ਰੱਖੀ ਦੀ ਨੀ ਪਲ ਪੱਲੇ ਆ ਮਸ਼ੂਕ ਦੀ, ਉਹ ਮੈਨੂੰ ਜੰਮਦੇ ਨੂੰ ਜੰਮਦੇ।

0: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।
1: ਸ਼ਹਿਰ ਦੀ ਆਵਾਜ਼, ਦਿਲਾਂ ਦੀ ਪੁਕਾਰ, ਯੋਰ ਸਿਟੀ ਯੋਰ ਵੋਇਸ ਯੋਰ ਰੇਡੀਓ ਸਟਾਰ ਆ ਗਿਆ ਫੇਰ ਤੋਂ ਇੱਕ ਵਾਰ ਤੁਹਾਡਾ ਆਪਣਾ CJMR 1320।
0: ਕੈਲੇਡਨ ਸਬਜ਼ੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸ਼ਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ, ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲੇਡਨ, ਏਅਰਪੋਰਟ ਐਂਡ ਮੇਫੀਲਡ, ਔਰ ਕਾਲ 9058409000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲੇਡਨ ਸਬਜ਼ੀ ਫਾਰਮ।
2: ਭੈਣ ਜੀ, ਵਿਆਹ ਦੀ ਭਾਜੀ ਦਾ ਤੇ ਸਵਾਦ ਹੀ ਆ ਗਿਆ, ਭਲਾ ਇੰਡੀਆ ਤੋਂ ਆਈ?
3: ਓ ਨਾ ਜੀ, ਇਹ ਤਾਂ ਸਮੋਸਾ ਐਂਡ ਸਵੀਟ ਫੈਕਟਰੀ ਤੋਂ ਬਣਵਾਈ,
4: ਜਿੱਥੇ ਤੁਹਾਨੂੰ ਮਿਲੇਗੀ ਹਰ ਤਰ੍ਹਾਂ ਦੀ ਮਿਠਾਈ।
2: ਇਹਨਾਂ ਦੀ ਕਲੀਨ ਐਂਡ ਹਾਈਜੀਨਿਕ ਫੈਕਟਰੀ ਚ ਹਰੇਕ ਮਿਠਾਈ ਬੜੇ ਪਿਆਰ ਨਾਲ ਬਣਾਈ ਜਾਂਦੀ ਹੈ, ਪਿਓਰ ਐਂਡ ਫਰੈਸ਼ ਇਨਗਰੀਡੀਐਂਟਸ ਦੇ ਨਾਲ।
4: ਅਵੇਲੇਬਲ ਐਟ ਆਲ 3 ਲੋਕੇਸ਼ਨ। ਵਿਆਹ ਸ਼ਾਦੀ ਤੇ ਖਾਸ ਪ੍ਰਬੰਧ ਹੈ, ਤੁਸੀਂ ਆਪਣੇ ਵਿਆਹ ਜਾਂ ਇਵੈਂਟ ਦੀ ਡੇਟ ਫਿਕਸ ਕਰੋ, ਬਾਕੀ ਸਮੋਸਾ ਐਂਡ ਸਵੀਟ ਫੈਕਟਰੀ ਦੀ ਤਿਆਰੀ ਪੂਰੀ ਹੈ। ਕਾਲ ਐਟ 416-213-1165, 416-213-1165। ਸਮੋਸਾ ਐਂਡ ਸਵੀਟ ਫੈਕਟਰੀ।
5: ਘਰ ਹੋਵੇ ਜਾਂ ਆਫਿਸ, ਡਰਾਈਵੇ ਜਾਂ ਪਾਰਕਿੰਗ ਲੋਟਸ, ਸ਼ਾਪਿੰਗ ਸੈਂਟਰ ਜਾਂ ਇੰਸਟੀਚਿਊਟ, ਪਾਥਵੇਸ ਪੇਵਿੰਗ ਲਈ ਪਰਫੈਕਟ ਹੈ ਕੈਲੇਡਨ ਪੇਵਿੰਗ।
6: ਐਕਸੈਸ ਰੈਂਪਸ, ਐਕਸਕਾਵੇਸ਼ਨ, ਗ੍ਰੇਡਿੰਗ, ਰੀਸਰਫੇਸਿੰਗ, ਓਵਰਲੇ ਫਾਰਮ, ਡਰਾਈਵੇ ਪੇਵਿੰਗ, ਇਹ ਸਭ ਕਰਦੇ ਨੇ। ਅੱਜ ਹੀ ਕੰਟੈਕਟ ਕਰੋ ਜਸਬਲ ਨੂੰ, ਇਟਸ 416-818-8900,
5: ਔਰ ਵਿਜ਼ਿਟ www.kalidanpaving.com।
0: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ। ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045, 9057990045। Top Choice Electronics,

0: ਵਾਲਿਆਂ ਦਾ ਬ੍ਰਾਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕਪੈਸਿਟੀ, ਡਿਲੀਸ਼ੀਅਸ ਫੂਡ, ਖੁੱਲੀ ਡੁੱਲੀ ਪਾਰਕਿੰਗ, ਬਿਊਟੀਫੁਲ ਐਂਬੀਅੰਸ, ਮੀਟਿੰਗ, ਵਿਆਹ, ਬਰਥਡੇ ਪਾਰਟੀ, ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ, ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ ਵੌਨ। ਫਾਰ ਬੁਕਿੰਗ ਕਾਲ 416-433-9191।
1: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ।
2: जे कलोटी दा पैगाम थोड़े सारिया दे नाल, जेकर ट्रैफिक टिकट, स्मॉल क्लेम, सिटी बायलॉज जां मकान मालक किराएदार दे पौणियां च फस गए हो, तां साडे कई वरिया दे माहर तजुर्बे दा फायदा लवो। जे कलोटी अजिहा ना थोड़ी मुश्किल कर देंदा आसान। ट्रैफिक कोर्ट एडवोकेट्स लाइसेंस बाय द लॉ सोसाइटी ऑफ अपर कैनेडा। जे कलोटी, योर रिकॉर्ड मैटर्स, यू मस्ट टेक एक्स्ट्रा केयर। नाउ न्यू लोकेशन 7920 ह्यूरंटारियो स्ट्रीट, यूनिट 43 इन ब्रैम्पटन, 905-796-5656। दैट्स 905-790-5656. J. Kaloti, tried, trusted, most effective.
3: HK Movers, home, offices, apartments and delivery, big or small, we move it all.
4: HK Movers,
3: local and long distance, we also ship cars, tailor transport and moving services.
4: For service with a smile, give us a call.
3: Call Mr. Harminder 416-524-6704.
4: 416-524-6704.
3: Visit 140 Advance Boulevard, Unit Number 10, Brampton.
5: Long distance moving specialist.
3: HK Movers.
6: HK Movers.

0: Mithaiya, snacks, delicious food, perfect dining. Vyadi Paji. Live catering le 4 food trucks vine. Catering for all parties. Quality number 1. Breakfast, lunch, dinner sab milega. Toronto cha foodies the perfect location. Yani Sweet Mahal. 680 Rexdale Boulevard. For more information, call Subkha Kang. 416-679-9191.
1: Sweet Mahal.
2: ਕੀ ਤੁਸੀਂ ਆਪਣੇ ਘਰ ਵਿਚਲੇ IPTV ਬਾਕਸ ਦੇ ਪੂਰੇ ਵਿਸ਼ਵ ਭਰ ਦੇ ਹਿੰਦੀ, ਪੰਜਾਬੀ, ਉਰਦੂ, ਇੰਗਲਿਸ਼, ਗੁਜਰਾਤੀ, ਬੰਗਾਲੀ, ਮਦਰਾਸੀ, ਤਾਮਿਲ, ਪਾਕਿਸਤਾਨੀ ਚੈਨਲ, ਫਿਲਮਾਂ, ਸੀਰੀਅਲ, ਡਰਾਮੇ, ਨਿਊਜ਼, ਬੱਚਿਆਂ ਦੇ ਚੈਨਲ ਅਨਬੀਟੇਬਲ ਕੀਮਤ ਦੇ ਦੇਖਣਾ ਚਾਹੁੰਦੇ ਹੋ ਤਾਂ ਭਾਰੀ ਬਚਤ ਲਈ ਅੱਜ ਹੀ ਕਾਲ ਕਰੋ 6475545859 6475545859।
0: ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7094 Monday to Friday 11 AM to 12 PM and 6 PM to 10 PM to see 24/7 IPTV apne business di promotion kara sakte ho aaj hi call karo
3: 416-716-7094
2: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿੱਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ, ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹੰਸੀ 6475478188 6475478188 Lotus Funeral Home।

0: CJMR 1320 ਮੀਟਰ ਬੈਂਡ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਸ਼ਾਮ ਦੀ ਮਹਿਫਲ ਨਾਲ ਜੁੜ ਬੈਠੇ ਤਮਾਮ ਸਰੋਤਿਆਂ ਦਰਸ਼ਕਾਂ ਦਾ ਹਾਰਦਿਕ ਨਿੱਘਾ ਸਵਾਗਤ। ਸਭ ਤੋਂ ਪਹਿਲਾਂ ਬੜੇ ਅਦਬ ਸਤਿਕਾਰ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ। 5 ਅਕਤੂਬਰ ਦਿਨ ਸੋਮਵਾਰ ਸਮਤ ਨਾਨਕਸ਼ਾਹੀ 558 ਖਾਲਸਾ 328 ਬਿਕਰਮੀ 283 ਅਤੇ 1980 ਦੀ ਅੱਜ ਦੀ ਇਸ ਸ਼ਾਮ ਦੀ ਮਹਿਫਲ ਦੇ ਵਿਚ ਸਵਾਗਤ ਹੈ। ਸ਼ੁਕਰੀਆ ਅਦਾ ਕਰਦੇ ਹੋ ਉਸ ਉੱਪਰ ਵਾਲੇ ਦਾ ਜਿਸ ਨੇ ਸਵਾਸਾਂ ਦੀ ਲੜੀ ਦਾ ਸਿਲਸਿਲਾ ਚਾਲੂ ਰੱਖਿਆ ਤੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋ ਕੇ ਕੁਝ ਕਹਿਣ ਸੁਣਨ ਦਾ ਮੌਕਾ ਦਿੱਤਾ ਹੈ। ਤੁਹਾਡਾ ਸਾਡਾ ਸਾਥ ਠੀਕ 9 ਵਜੇ ਤੱਕ ਰਹੇਗਾ, ਜਿਹਦੇ ਵਿਚ ਕੋਸ਼ਿਸ਼ ਕੀਤੀ ਹੈ ਬਹੁਤ ਸਾਰੀਆਂ ਖ਼ਬਰਾਂ ਗੱਲਾਂ ਬਾਤਾਂ ਲੈ ਕਰਕੇ ਆਪ ਜੀ ਦੀ ਕਚਹਿਰੀ ਦੇ ਵਿਚ ਹਾਜ਼ਰ ਹੋਏ ਹਾਂ। ਖ਼ਬਰਾਂ ਦੇ ਵਿਸ਼ੇਸ਼ ਬੁਲੇਟਿਨ 2 ਪੰਜਾਬ ਤੋਂ ਰੀਮਾ ਗੋਗਲਾਨੀ ਜੀ, ਚਰਨਜੀਤ ਸਿੰਘ ਜੋਗੀ, ਮੈਂ ਤੁਹਾਡੀ ਸੇਵਾ ਦੇ ਵਿਚ ਖ਼ਬਰਾਂ ਪੇਸ਼ ਕਰਾਂਗਾ। ਇਕ ਰਿਪੋਰਟ ਛਪੀ ਹੈ ਭਾਰਤ ਅਤੇ ਕੈਨੇਡਾ ਨੂੰ ਲੈ ਕੇ, ਫਿਰ ਜੋ ਹਾਲਾਤ ਨੇ ਉਹ ਅਣਸੁਖਾਵੇਂ ਜੇ ਲੱਗ ਰਹੇ ਹਨ, ਉਸ ਸੰਦਰਭ ਦੇ ਵਿਚ ਇਕ ਲੰਬੀ ਚੌੜੀ ਰਿਪੋਰਟ ਭਾਈ ਨਿਜਰ ਦੇ ਮਾਮਲੇ ਨੂੰ ਲੈ ਕੇ ਹੈ। ਔਰ ਇਹਦੇ ਨਾਲ ਕੁਝ ਖ਼ਬਰਾਂ ਪੰਜਾਬ ਤੋਂ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਅਤੇ ਮਿੰਟੂ ਗੁਰਸਰੀਆ ਜੀ ਆਪਣੀ ਜ਼ਬਾਨੀ ਪੇਸ਼ ਕਰਨਗੇ। ਹਿੰਦੀ ਸਮਾਚਾਰ ਅੰਜੂ ਜੀ, ਇਨ੍ਹਾਂ ਤਿੰਨਾਂ ਘੰਟਿਆਂ ਦੇ ਵਿਚ ਸਾਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਇਨਫਾਰਮੇਸ਼ਨ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਅਤੇ ਤੁਸੀਂ ਇਕ ਕਰਮ ਸਾਡੇ ਤੇ ਕਰੋ, ਆਪਣੇ ਵਰਗੇ ਦੋਸਤਾਂ ਮਿੱਤਰਾਂ ਸੁਨੇਹਿਆਂ ਸੂਝਵਾਨ ਸਰੋਤਿਆਂ ਦਰਸ਼ਕਾਂ ਤੱਕ ਸਾਡੀ ਇਹ ਸਾਂਝ ਪੈਦਾ ਕਰ ਦਿਓ ਤਾਂ ਕਿ ਉਹ ਵੀ ਸਾਡੇ ਨਾਲ ਜੁੜ ਸਕਣ। ਯੂਟਿਊਬ ਫੇਸਬੁੱਕ ਰਾਹੀਂ ਸੁਣ ਰਹੇ ਹੋ ਦੇਖ ਰਹੇ ਹੋ, ਸਬਸਕ੍ਰਾਈਬ ਕਰ ਲਓ ਰੰਗਲਾ ਪੰਜਾਬ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਤੁਸੀਂ IPTV ਬਾਕਸ ਤੇ ਦੇਖ ਸਕਦੇ ਹੋ, ਸਰਵਿਸ ਵਾਇਰ ਰੰਗਲਾ ਪੰਜਾਬ ਲੈ ਸਕਦੇ ਹੋ। ਉੱਕਾ ਪੁੱਕਾ $100 12 ਮਹੀਨਿਆਂ ਦਾ ਤੇ 2 ਦਿਨ ਦਾ ਟਰਾਇਲ ਸਾਡੀ ਤਸੱਲੀ ਲਈ ਫ੍ਰੀ। 6475545859 ਤੇ ਤੁਸੀਂ ਕਾਲ ਕਰ ਸਕਦੇ ਹੋ ਅਤੇ ਇਸ ਦੇ ਇਲਾਵਾ ਤੁਸੀਂ ਲੋਕਲ ਨੰਬਰ 6479101320 ਤੇ ਸੁਣ ਸਕਦੇ ਹੋ। ਅਮਰੀਕਾ ਦੇ ਵਿਚ 641-741-1919 ਅਤੇ ਯੂਟਿਊਬ ਫੇਸਬੁੱਕ ਰਾਹੀਂ ਦੇਖ ਰਹੇ ਸੁਣ ਰਹੇ ਹੋ, ਸਬਸਕ੍ਰਾਈਬ ਕਰ ਲਓ ਰੰਗਲਾ ਪੰਜਾਬ ਤੇ CJMR 1320 AM ਦਾ ਐਪ ਵੀ ਡਾਊਨਲੋਡ ਕਰ ਸਕਦੇ ਹੋ, ਇਹ ਹੱਕ ਤੇ ਵੀ ਸੁਣਿਆ ਜਾ ਸਕਦਾ ਹੈ। ਅਤੇ ਲਓ ਫਿਰ ਹੁਣ ਪੇਸ਼ ਕਰਾਂਗੇ ਚੋਣਵੀਆਂ ਖ਼ਬਰਾਂ ਫਰੋਮ ਪੰਜਾਬ। ਸਪਾਂਸਰ ਕਰਨਗੇ ਲੋਟਸ ਫਿਊਨਰਲ ਹੋਮ। ਰੱਬ ਨਾ ਕਰੇ ਜਦੋਂ ਕੋਈ ਪ੍ਰਾਣੀ ਤੁਰ ਜਾਂਦਾ ਹੈ ਤੁਸੀਂ ਉਸ ਦੀਆਂ ਅੰਤਮ ਰਸਮਾਂ ਆਪਣੇ ਧਾਰਮਿਕ ਰੌਰੀਤਾਂ ਦੇ ਮੁਤਾਬਕ ਅਦਾ ਕਰਨੀਆਂ ਨੇ। 121 ਸਿਟੀ ਬਿਊਰੋ ਐਕਸਡਰ 3-4 ਕਿਚਨਰ ਦੇ ਵਿਚ ਵਾਕਿਆ ਨੇ। ਵੀਰ ਹਰਮਿੰਦਰ ਹੰਸੀ ਜੀ ਨੂੰ 647-5481-88 ਤੇ ਕਾਲ ਕੀਤਾ ਜਾ ਸਕਦਾ। 6475478-8188 ਇਸ ਤੋਂ ਇਲਾਵਾ ਤੁਸੀਂ ਪੈਸੇ ਵਤਨ ਭੇਜਣੇ ਨੇ ਤਾਂ ਤੁਹਾਨੂੰ ਲੁਧਿਆਣਾ ਟ੍ਰੇਡਿੰਗ ਇੰਕ ਦਾ ਨੰਬਰ ਦਿੰਦੇ ਆ। ਰਿਲੈਸਨ ਤੇ ਮਿਕਲੋਗਲਨ ਦਾ ਏਰੀਆ। ਵਤਨ ਪੈਸੇ ਭੇਜਣ ਸਮੇਂ, ਵਤਨ ਤੋਂ ਪੈਸੇ ਮੰਗਾਉਣ ਸਮੇਂ 24 ਘੰਟਿਆਂ ਦੇ ਅੰਦਰ ਇੰਡੀਆ ਦੇ ਖਾਤੇ ਚ ਤੁਸੀਂ ਪੈਸਾ ਦੇਖਣਾ ਚਾਹੁੰਦੇ ਹੋ ਤਾਂ ਕਾਲ ਕਰ ਲੈਣਾ 905-909-5400। ਪ੍ਰੋਗਰਾਮ ਨੂੰ ਸਪਾਂਸਰ ਕਰ ਰਹੇ ਨੇ ਸਮੋਸਾ ਸਵੀਟਸ ਐਂਡ ਫੈਕਟਰੀ, ਟੌਪ ਚੋਇਸ ਇਲੈਕਟ੍ਰੋਨਿਕ, ਸਟਾਰਾ ਆਟੋ ਇਲੈਕਟ੍ਰਿਕ ਤੋਂ ਵੀਰ ਸਰਦਾਰ ਸਤਨਾਮ ਸਿੰਘ, ਅਮਰੀਕ ਸਿੰਘ 416-740-5555 ਤੇ ਲਵ ਫਿਰ ਜੱਗੀ ਅਕਾਊਂਟੈਂਟ ਤੋਂ ਸਰਦਾਰ ਗੁਰ ਉਮੀਤ ਸਿੰਘ ਜੱਗੀ ਵੀਰ ਰਾਣਾ ਜੀ। ਅਕਾਊਂਟਿੰਗ ਸਬੰਧੀ ਕਿਸੇ ਵੀ ਤਰ੍ਹਾਂ ਦੀਆਂ ਸੇਵਾਵਾਂ ਲਈ 905-677-4444 ਤੇ ਡਾਇਲ ਕੀਤਾ ਜਾ ਸਕਦਾ ਹੈ। ਪੇਸ਼ ਕਰਾਂਗੇ ਚੋਣਵੀਆਂ ਖ਼ਬਰਾਂ। ਅੱਜ ਸੋਮਵਾਰ ਹੈ। ਪੀਜ਼ਾ ਮਸ਼ੀਨ ਦੀ ਜਿਹੜੀ 2 ਫਿਲੋਸਫਰਸ ਟੇਲ ਵਾਲੀ ਬ੍ਰਾਂਚ ਹੈ ਉਹ ਆਫਟਰ ਮਾਈਨਰ ਰੈਨੋਵੇਸ਼ਨ ਦੁਬਾਰਾ ਦਰਵਾਜ਼ੇ ਖੋਲ੍ਹ ਦਿੱਤੇ ਗਏ ਨੇ। ਜੇਕਰ ਤੁਸੀਂ ਪੀਜ਼ਾ ਲਵਰ ਹੋ, 2 ਲਾਰਜ ਪੀਜ਼ਾਜ਼ ਵਿਦ 4 ਟੋਪਿੰਗ ਈਚ ਵਿਦ 2 ਡਿਪਿੰਗ ਸੌਸ ਨਾਲ $24 ਤੇ 99 ਸੈਂਟ ਦੇ ਵਿਚ ਤੁਸੀਂ ਕੈਸ਼ ਪਿਕ ਕਰ ਸਕਦੇ ਹੋ। ਨੰਬਰ 905-490-1222 905-490-1222।
1: ਖਬਰਾਂ ਦੇ ਇਸ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਾਂ ਰੀਮਾ। ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ CBI ਹਵਾਲੇ। ਬਹਿਰੀਨ ਮਾਮਲੇ ਚ ਅਕਾਲ ਤਖ਼ਤ ਦੇ ਸਕੱਤਰੇਤ ਵੱਲੋਂ ਵਾਇਰਲ ਖਬਰਾਂ ਦਾ ਖੰਡਨ। ਚੰਡੀਗੜ੍ਹ ਦੇ 6 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ। ਹਾਈ ਅਲਰਟ ਤੇ ਪੁਲਿਸ ਤੇ ਸੁਰੱਖਿਆ ਏਜੰਸੀਆਂ। ਸਿਆ ਮਾਨ ਦੀ ਮਾਨਸਾ ਫੇਰੀ ਤੋਂ ਪਹਿਲਾਂ ਪੁਲਿਸ ਨੇ ਘਰਾਂ ਚ ਚੱਕੇ ਅਧਿਆਪਕ ਆਗੂ। ਏਸ਼ੀਅਨ ਗੇਮਾਂ ਦੇ ਵਿਚ ਭਾਰਤ 85 ਤਮਗਿਆਂ ਨਾਲ ਚੌਥੇ ਨੰਬਰ ਤੇ। PM ਮੋਦੀ ਨੇ ਖਿਡਾਰੀਆਂ ਨੂੰ ਦਿੱਤੀ ਵਧਾਈ। ਹੁਣ ਖਬਰਾਂ ਵਿਸਤਾਰ ਦੇ ਨਾਲ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੰਜਾਬ ਦੇ ਵਿਚ ਸਰਕਾਰੀ ਬਦਲੀਆਂ ਤੇ ਪੋਸਟਿੰਗਾਂ ਚ ਲੈਣ ਦੇਣ ਦੇ ਦੋਸ਼ਾਂ ਦੀ ਜਾਂਚ CBI ਨੂੰ ਸੌਂਪ ਦਿੱਤੀ ਹੈ। ਪਟੀਸ਼ਨ ਕਰਤਾ ਨਿਖਿਲ ਨੇ ਹਾਈ ਕੋਰਟ ਚ ਦਾਇਰ ਪਟੀਸ਼ਨ ਚ ਸਰਕਾਰੀ ਅਹੁਦਿਆਂ ਤੇ ਤੈਨਾਤ ਵਿਅਕਤੀਆਂ, ਸਰਕਾਰੀ ਉੱਚ ਅਧਿਕਾਰੀਆਂ ਦੇ ਉਪਰ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਨੇ ਤੇ ਮੁੱਖ ਮੰਤਰੀ ਦਫ਼ਤਰ ਦੇ ਕੁਝ ਵਿਅਕਤੀਆਂ ਤੇ ਵੀ ਉਂਗਲ ਚੁੱਕੀ ਸੀ। ਈਡੀ ਵੱਲੋਂ ਇਸ ਦੇ ਲਈ ਸਭ ਤੋਂ ਪਹਿਲਾਂ ਪੰਜਾਬ ਦੇ ਡੀਜੀਪੀ ਨੂੰ 3 ਪੱਤਰ ਲਿਖ ਕੇ ਸਰਕਾਰੀ ਬਦਲੀਆਂ ਤੈਨਾਤੀਆਂ ਤੇ ਹੋਰ ਲੈਣ ਦੇਣ ਦੇ ਵਿਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਾਏ ਗਏ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਅਸ਼ਨੀ ਕੁਮਾਰ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਬੈਚ ਨੇ ਇਸ ਮਾਮਲੇ ਤੇ ਸਾਰੀਆਂ ਧਿਰਾਂ ਤੇ ਵਿਸਤਾਰਤ ਪਖਤ ਦਲੀਲਾਂ ਸੁਣਨ ਤੋਂ ਬਾਅਦ ਫੈਸਲਾ ਰਾਖਵਾਂ ਕਰ ਲਿਆ ਸੀ। ਅੱਜ ਬੈਂਚ ਨੇ ਇਸ ਪਟੀਸ਼ਨ ਤੇ ਫੈਸਲਾ ਸੁਣਵਾਇਆ। ਚੀਫ਼ ਜਸਟਿਸ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ ਇਸ ਮਾਮਲੇ ਤੇ ਨਿਰਪੱਖ ਤੇ ਪਾਰਦਰਸ਼ੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਸ ਮਾਮਲੇ ਚ ਪੰਜਾਬ ਪੁਲਿਸ ਦੀ ਹੁਣ ਤੱਕ ਦੀ ਕਾਰਵਾਈ ਸੰਤੁਸ਼ਟ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮਾਨਸਾ ਜ਼ਿਲ੍ਹੇ ਦੇ ਪਿੰਡ ਫੱਤਾ ਮਲੋਕਾ ਚ ਫੇਰੀ ਦੇ ਮੱਦੇਨਜ਼ਰ ਤੜਕਸਾਰ ਪੁਲਿਸ ਵੱਲੋਂ ਵੱਖ ਵੱਖ ਅਧਿਆਪਕ ਤੇ ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਤੋਂ ਹਿਰਾਸਤ ਲੈਣ ਦੀਆਂ ਸੂਚਨਾਵਾਂ ਮਿਲੀਆਂ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਹਿਰਾਸਤ ਚਲੇ ਆਗੂਆਂ ਚ ETT ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰੈਸ ਸਕੱਤਰ ਰਾਜੇਸ਼, ਡੈਮੋਕ੍ਰੇਟਿਕ ਟੀਚਰ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਤਾਮਕੋਟ, ਇਸ ਦੇ ਨਾਲ ਹੋਰ ਵੀ ਕਈ ਜਥੇਬੰਦੀਆਂ ਦੇ ਆਗੂ ਸ਼ਾਮਲ ਨੇ। ਅਧਿਆਪਕ ਜਥੇਬੰਦੀਆਂ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਤੜਕਸਾਰ ਸ਼ੁਰੂ ਹੋਈ ਇਸ ਕਾਰਵਾਈ ਤੋਂ ਬਾਅਦ ਅਧਿਆਪਕ ਆਗੂ ਕਈ ਘਰਾਂ ਤੋਂ ਇਧਰ ਉਧਰ ਹੋ ਗਏ। ਇਸ ਕਾਰਨ ਅਧਿਆਪਕਾਂ ਦੀ ਗੈਰ ਹਾਜ਼ਰੀ ਦੀਆਂ ਸੂਚਨਾਵਾਂ ਵੀ ਮਿਲੀਆਂ ਤੇ ਵਿਦਿਆਰਥੀ ਆਪਣੇ ਟੀਚਰਸ ਨੂੰ ਉਡੀਕਦੇ ਰਹੇ।
2: ਖ਼ਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਜ਼ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਜ਼ ਚਾਵਲਾ 416-315-1515
1: ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਸਪਸ਼ਟ ਕੀਤਾ ਗਿਆ ਕਿ ਉਨ੍ਹਾਂ ਦਾ ਅਜਿਹਾ ਕੋਈ ਕਰਮਚਾਰੀ ਨਹੀਂ ਹੈ ਜਿਸ ਨੂੰ ਬਹਿਰੀਨ ਵਾਲੀ ਬੀਬੀ ਦੇ ਮਾਮਲੇ ਚ ਪੁਲਿਸ ਵੱਲੋਂ ਪੁੱਛਗਿੱਛ ਵਾਸਤੇ ਸਮਨ ਕੀਤਾ ਹੋਵੇ। ਸਕੱਤਰੇਤ ਦੇ ਅਧਿਕਾਰੀ ਨੇ ਆਖਿਆ ਕਿ ਕੁਝ ਮੀਡੀਆ ਚੈਨਲਾਂ ਵੱਲੋਂ ਇਹ ਗਲਤ ਖ਼ਬਰ ਪ੍ਰਸਾਰਿਤ ਕੀਤੀ ਜਾ ਰਹੀ ਹੈ ਕਿ ਸਕੱਤਰੇਤ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਮੁਲਾਜ਼ਮ ਸਤਬੀਰ ਸਿੰਘ, ਅਮਰਜੀਤ ਸਿੰਘ ਚਾਵਲਾ ਦੇ ਨਾਲ ਸਬੰਧਤ ਕਥਿਤ ਜਬਰ ਜਨਾਹ ਦੇ ਮਾਮਲੇ ਚ ਪੰਜਾਬ ਪੁਲਿਸ ਵੱਲੋਂ ਤਲਬ ਕੀਤਾ ਗਿਆ। ਉਨ੍ਹਾਂ ਨੇ ਸਕੱਤਰੇਤ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਿਨਾਂ ਕਿਸੇ ਤਸਦੀਕ ਦੇ ਅਜਿਹੀ ਖ਼ਬਰ ਫੈਲਾਉਣ ਦੀ ਨਿਖੇਧੀ ਕੀਤੀ ਹੈ। ਸਕੱਤਰੇਤ ਵੱਲੋਂ ਸਪਸ਼ਟ ਕੀਤਾ ਗਿਆ ਕਿ ਸਬੰਧਤ ਸਮੇਂ ਦੌਰਾਨ ਸਤਬੀਰ ਸਿੰਘ ਨਾਮ ਦਾ ਕੋਈ ਮੁਲਾਜ਼ਮ ਨਾ ਹੈ ਨਾ ਕਦੇ ਸੀ। ਚੰਡੀਗੜ੍ਹ ਦੇ 6 ਵੱਖ ਵੱਖ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਤੋਂ ਬਾਅਦ ਸ਼ਹਿਰ ਚ ਦਹਿਸ਼ਤ ਫੈਲ ਗਈ। ਪੁਲਿਸ ਕੰਟਰੋਲ ਰੂਮ ਨੂੰ ਮਿਲੀ ਇਹ ਸੂਚਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਚ ਆਈਆਂ। ਧਮਕੀ ਮਿਲਣ ਵਾਲੇ ਸਕੂਲਾਂ ਦੇ ਵਿਚ ਏਅਰ ਫੋਰਸ ਸਕੂਲ ਸੈਕਟਰ 31, ਸੈਂਟ ਸੋਲਜਰ ਸਕੂਲ, DAV ਮਾਡਲ ਸਕੂਲ, ਸੈਂਟ ਸਟੀਵਨ ਸਕੂਲ, ਅਜੀਤ ਸਿੰਘ ਸਕੂਲ ਅਤੇ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਵਿਚ ਸਕੂਲ ਸ਼ਾਮਲ ਨੇ। ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਤੇ ਬੰਬ ਨਿਰੋਧਕ ਦਸਤੇ ਸਕੂਲ ਦੇ ਵਿਚ ਪਹੁੰਚ ਕੇ ਤੇ ਪੂਰੇ ਕੈਂਪਸ ਦੇ ਨਾਲ ਨਾਲ ਆਲੇ ਦੁਆਲੇ ਦੇ ਇਲਾਕਿਆਂ ਦੀ ਜਾਂਚ ਸ਼ੁਰੂ ਹੋਈ। ਫਿਲਹਾਲ ਸਕੂਲਾਂ ਚ ਕੋਈ ਵੀ ਸ਼ੱਕੀ ਚੀਜ਼ ਨਹੀਂ ਮਿਲੀ ਹੈ। ਪੁਲਿਸ ਇਹ ਜਾਂਚਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਧਮਕੀ ਕਿਸ ਮਾਧਿਅਮ ਰਾਹੀਂ ਭੇਜੀ ਗਈ, ਇਹ ਅਸਲੀ ਹੈ ਜਾਂ ਨਹੀਂ, ਜਾਂ ਫਿਰ

0: ਦੱਸਦੀ ਏ ਕਿ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਚੱਲੇ ਏਸ਼ੀਆਈ ਖੇਡ ਮੁਕਾਬਲਿਆਂ ਚ ਏਸ਼ੀਆ ਦੇ 45 ਦੇਸ਼ਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। ਇਸ ਦੌਰਾਨ 350 ਤੋਂ ਵੱਧ ਰਿਕਾਰਡ ਬਣੇ, ਜਿਨ੍ਹਾਂ ਵਿਚ ਘੱਟੋ ਘੱਟ 50 ਵਿਸ਼ਵ ਰਿਕਾਰਡ ਸ਼ਾਮਲ ਨੇ। ਖੇਡਾਂ ਦੀ ਸਮਾਪਤੀ ਨਾਗੋਆ ਦੇ ਮਿਜ਼ੋ ਪਾਰਕ ਐਥਲੈਟਿਕ ਸਟੇਡੀਅਮ ਚ ਸ਼ਾਨਦਾਰ ਸਮਾਪਤੀ ਸਮਾਰੋਹ ਨੂੰ ਹੋਈ ਏ। ਇਸ ਦੇ ਨਾਲ ਹੀ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਚੱਲਿਆ ਖੇਡਾਂ ਦਾ ਮਹਾਕੁੰਭ ਵੀ ਸਮਾਪਤ ਹੋ ਗਿਐ। ਇਸ ਦੇ ਨਾਲ ਹੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਇਜਾਜ਼ਤ ਦਿਓ, ਧੰਨਵਾਦ।
1: ਤੁਸੀਂ ਸੁਣੀਆਂ ਖ਼ਬਰਾਂ। ਖ਼ਬਰਾਂ ਦੇ ਹਿੱਸੇ ਨੂੰ ਮਾਲਟਨ ਦੇ ਵਿਚ ਗਹਿਣਿਆਂ ਦਾ ਸ਼ਾਨਦਾਰ ਸ਼ੋਅਰੂਮ ਅਸ਼ੋਕ ਜਿਲੋ ਵੱਲੋਂ ਸਪਾਂਸਰ ਕੀਤਾ ਜਾ ਰਿਹੈ। ਕੰਗਣ ਕੜੇ ਝੁਮਕੇ ਬਾਲੀਆਂ ਜਿਹੜਾ ਉਸ ਖੂਬਸੂਰਤ ਰੈਡ ਰੋਲਸ ਦੀਆਂ ਘੜੀਆਂ ਦਾ ਖਜ਼ਾਨਾ ਅਸ਼ੋਕ ਜਿਲੋ 9905674942 ਤੇ ਏਅਰਪੋਰਟ ਲੈ ਕੇ ਥੋੜਾ ਜਿਹਾ ਗਾਣ ਤੁਰੀ ਚੱਲੀਏ ਮੇਫੀਲਡ ਵਾਲੇ ਪਾਸੇ ਨੂੰ ਤਾਂ ਕੈਲਡਨ ਸਬਜ਼ੀ ਫਾਰਮ ਆਉਂਦਾ ਤੇ ਜੇਕਰ ਇਨ੍ਹਾਂ ਦਿਨਾਂ ਦੇ ਵਿਚ ਵੱਧ ਤੋਂ ਵੱਧ ਕੋਸ਼ਿਸ਼ ਕਰਿਆ ਕਰੋ। ਸਰਦੀਆਂ ਦੇ ਵਿਚ ਤਾਂ ਫਰੋਜ਼ਨ ਚੀਜ਼ਾਂ ਮਿਲਣੀਆਂ ਮਿਲਣੀਆਂ ਨੇ ਤੇ ਤੁਸੀਂ ਤਾਜ਼ੀਆਂ ਸਬਜ਼ੀਆਂ ਜੇਕਰ ਬਣਾ ਕੇ ਵੇਖੋਗੇ ਤਾਂ ਰੂਹ ਹੀ ਖੁਸ਼ ਹੋ ਜਾਂਦੀ ਹੈ। ਮੂਲੀਆਂ, ਮਿਰਚਾਂ, ਘੀਆ, ਮਟਰ, ਲੌਕੀ, ਸ਼ਲਗਮ, ਸ਼ਿਮਲਾ ਮਿਰਚਾਂ, ਲਾਲ ਲਾਲ ਟਮਾਟਰ, ਛਲੀਆਂ ਤਾਜ਼ੀਆਂ ਤਾਜ਼ੀਆਂ ਲੈਣੀਆਂ ਨੇ। ਐਗ ਪਲਾਂਟ ਜਿਹਨੂੰ ਬਲੈਕ ਬਿਊਟੀ ਕਹਿੰਦੇ ਨੇ ਉਹ ਲੈ ਸਕਦੇ ਹੋ। ਸਟੀਲ, ਸਰਬਲੋ, ਪਿੱਤਲ, ਤਾਂਬਾ, ਮਿੱਟੀ ਦੇ ਹਰ ਸਾਈਜ਼ ਦੇ ਬੈੱਡ ਦੇ ਨਾਲ ਜਿਹੜਾ ਬਰਤਨ ਦੇ ਨਾਲ ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ, ਸਰੋਂ ਦਾ ਸਾਗ ਜਿਹੜਾ ਹੈ ਉਹ ਖਾਸ ਤੌਰ ਤੇ ਬਣਿਆ ਤੁਸੀਂ ਲੈ ਸਕਦੇ ਹੋ ਜਾਂ ਤੁਸੀਂ ਘਰ ਲਿਆ ਕੇ ਵੀ ਬਣਾ ਸਕਦੇ ਹੋ। ਸਰੋਂ ਦਾ ਸਾਗ ਵਿਦ ਮੱਕੀ ਦੀ ਰੋਟੀ ਬਣਿਆ ਲੈਣ ਲਈ 12050 ਏਅਰਪੋਰਟ ਰੋਡ ਏਅਰਪੋਰਟ ਤੇ ਮੇਫੀਲਡ ਨੰਬਰ 905-840-9000 ਸੀਕਲ ਇਕ ਐਡੀਸ਼ਨ ਤੇ ਬਾਕਮਾਲ ਡੀਲ ਹੈ। $50 ਦਾ ਕੋਰੀਆ ਦਾ ਬਣਿਆ ਹੋਇਆ ਕੰਬਲ ਜਿਹੜਾ ਹੈ ਉਹ $50 ਦਾ ਤੇ ਤੁਸੀਂ 100 ਦੇ 2 ਲੈਣੇ ਨੇ ਪਰ ਤੁਸੀਂ ਚੱਕ ਕੇ ਲਿਆਉਣੇ ਆ 3 ਤੇ $100 ਦੇਣਾ 100 ਤੇ ਆਪੇ ਸਮਝਣਗੇ ਤੁਸੀਂ ਰੰਗਲਾ ਪੰਜਾਬ ਸੁਣ ਕੇ ਆਇਓ। 16-ਪੀਸ ਡਿਨਰ ਸੈੱਟ ਤੁਸੀਂ $70 ਵਾਲਾ $35 ਦੇ ਵਿਚ ਲੈ ਸਕਦੇ ਹੋ। ਗੁਰਬਾਣੀ ਰੇਡੀਓ 100 ਦੇ 5 ਲੈ ਸਕਦੇ ਹੋ। ਕੰਫਰਟ ਸੈੱਟ $20 ਦਾ, ਪਰਫਿਊਮ $20 ਦੇ 3 ਤੇ ਪਰਫਿਊਮ ਗਿਫਟ ਸੈੱਟ $40 ਦਾ, ਪੈਨਾਸੋਨਿਕ ਦਾ ਮਾਈਕ੍ਰੋਵੇਵ $79 ਦਾ, ਆਇਰਨ ਜਿਹੜੀ ਹੈ ਤੁਸੀਂ ਲੈ ਸਕਦੇ ਹੋ ਜੀ $20 ਦੀ, ਔਰ ਬਿਡੇ $15 ਦਾ, ਹਨੀਵੈਲ ਦੇ ਟਾਵਰ ਫੈਨ ਬਹੁਤ ਵਧੀਆ ਕੀਮਤ ਸਿਰਫ $30 ਦਾ, ਅਤੇ ਬ੍ਰਾਂਡਡ ਜੈਕਟ ਤੁਹਾਨੂੰ $15 ਤੋਂ ਸ਼ੁਰੂ ਹੋਣਗੀਆਂ। ਕਿਡਜ਼ ਟੋਆਏ 50% ਆਫ, ਟ੍ਰਾਈਸਾਈਕਲ ਬੱਚਿਆਂ ਵਾਸਤੇ $40 ਦਾ, 7-ਪੀਸ ਗਲਾਸ ਵਿਦ ਵਿਸਕੀ ਬੋਟਲ ਸੈੱਟ ਜਿਹੜਾ ਹੈ $150 ਦੀ ਸ਼ੋਪਿੰਗ ਕਰਨ ਤੇ ਬਿਲਕੁਲ ਫ੍ਰੀ, ਜੇ ਕੱਲਾ ਲੈਣਾ ਤੇ $20 ਦਾ ਮਿਲੇਗਾ। 31 ਮੈਲਣੀ ਅਤੇ ਸਟੀਲ ਨੰਬਰ 905-405-5555 ਸੀ ਕੇ ਲਿਕੋਡੇਸ਼ਨ। ਕੈਲਡਨ ਪੇਮਿੰਗ ਰੈਜੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਡਰਾਈਵੇ, ਪਾਰਕਿੰਗ ਲਾਟ ਔਰ ਟਰੱਕ ਟਰਮੀਨਲ ਸਰਵਿਸ ਸਟੇਸ਼ਨ ਜਾਂ ਤੁਸੀਂ ਫਾਰਮ ਡਰਾਈਵੇ ਪੇਮਿੰਗ ਕਰਾਉਣੀ ਹੈ ਤਾਂ ਐਸਟੀਮੇਟ ਲੈਣ ਲਈ ਬਾਈ ਜਸ ਬਾਲਜੀ ਨੂੰ 416-868-9900 ਤੇ ਕਾਲ ਕਰੋ। ਰੈਨੋਵੇਸ਼ਨ ਦੀ ਮਾਰਕੀਟ ਦੇ ਵਿਚ ਬੈਸਟ ਰੈਨੋਵੇਸ਼ਨ ਵਾਲਿਆਂ ਦਾ ਨਾਮ ਹੈ। ਜੇਕਰ ਤੁਸੀਂ ਘਰ ਦੀ ਬੇਸਮੈਂਟ ਦੀ ਲੀਕੇਜ ਨੂੰ ਸਦਾ ਸਦਾ ਵਾਸਤੇ ਬੰਦ ਕਰਾਉਣਾ ਹੈ ਉਹ ਤ੍ਰੇੜਾਂ ਬੰਦ ਹੋ ਜਾਣਗੀਆਂ। 25 ਸਾਲ ਦੀ ਗਰੰਟੀ ਔਰ ਵਰਕ ਪਰਮਿਟ ਲੈ ਕੇ ਕੰਪਲੀਟ ਬੇਸਮੈਂਟ ਦਾ ਤਿਆਰ ਤੁਸੀਂ ਕੋਈ ਕੰਮ ਕਰਾਉਣਾ ਜਾਂ ਕੰਕਰੀਟ ਦਾ ਕੋਈ ਕੰਮ ਕਰਾਉਣਾ ਤਾਂ ਬਾਈ ਸਤਵਿੰਦਰ ਸਿੰਘ ਨੂੰ ਕਾਲ ਕਰ ਲਿਓ 416-416-4564-4165-4565। ਸ਼ਾਹ ਟਰਾਂਸਪੋਰਟ ਹਾਇਰ ਕਰ ਰਿਹਾ ਜੀ ਓਨਰ ਓਪਰੇਟਰ ਟੀਮ, ਕੰਪਨੀ ਡਰਾਈਵਰ ਟੀਮ, ਕੰਪਨੀ ਡਰਾਈਵਰ ਸੋਲੋ, ਪੱਕੇ ਰਨ ਨੇ ਪੱਥਰ ਤੇ ਲੀਕ ਲੋਰਾਡੋ ਟੈਕਸਿਸ ਦੇ, ਸਟੱਡੀ ਮਾਈਜ਼ ਰਿਲਾਇਬਲ ਵਰਕ ਗੁੱਡ ਪੇ ਕਾਲ ਸੰਦੀਪ 416-903-8390 416-903-8390 ਔਰ ਇਸ ਦੇ ਨਾਲ ਇਸ ਹਿੱਸੇ ਨੂੰ NRI ਮੈਰਿਜ ਬਿਊਰੋ ਵੱਲੋਂ ਵੀ ਸਪਾਂਸਰ ਕੀਤਾ ਜਾ ਰਿਹਾ। ਆਪਣੇ ਵਾਸਤੇ, ਆਪਣੇ ਬੱਚੇ ਬੱਚੀ ਵਾਸਤੇ ਰਿਸ਼ਤਾ ਲੱਭ ਰਹੇ ਹੋ, ਹਰ ਜਾਤ, ਹਰ ਮਜ਼ਹਬ, ਹਰ ਧਰਮ ਦੇ ਰਿਸ਼ਤਿਆਂ ਲਈ NRI ਮੈਰਿਜ ਬਿਊਰੋ ਨੂੰ ਕਾਲ ਕੀਤਾ ਜਾ ਸਕਦਾ 647-888-6000। HK ਮੂਵਰਸ, ਰੈਜੀਡੈਂਸ਼ੀਅਲ, ਕਮਰਸ਼ੀਅਲ ਮੂਵ, ਲੌਂਗ ਡਿਸਟੈਂਸ ਮੂਵ, ਲੇਬਰ ਸਰਵਿਸ, ਜੰਕਰ ਮੂਵ, ਸਪੈਸ਼ਲ ਮੂਵਿੰਗ, ਪੈਕੇਜ ਸਰਵਿਸ, ਕਾਰਗੋ ਸਰਵਿਸ, ਕਿਸੇ ਵੇਲੇ ਸਮਾਨ ਬਣ ਲਿਆ ਅੱਗੋਂ ਚਾਬੀਆਂ ਨਹੀਂ ਮਿਲੀਆਂ ਤਾਂ ਫੇਰ ਕੀ ਕਰੀਏ, ਹੁਣ ਸਟੋਰੇਜ ਸਰਵਿਸ ਵੀ ਨਾਲ ਹੈ। HK ਮੂਵਰਸ ਐਂਡ ਸਟੋਰੇਜ ਦੇ ਬਾਈ ਹਰਮਿੰਦਰ ਹੈਰੀ ਜੀ ਨੂੰ 140 ਐਡਵਾਂਸ ਬੁਲੇਵਾਰਡ ਜੂਨ ਨੰਬਰ 10 ਚ ਕਾਲ ਕਰ ਸਕਦੇ ਹੋ 416-526-6604-416-524-6704। ਥਿਆੜਾ ਸੁਪਰ ਮਾਰਕੀਟ 3899 ਟਰਲੋਨੀ ਸਰਕਲ 1 ਬਲਾਕ ਸਾਊਥ ਆਫ ਡੈਰੀ ਮਿਸੀ ਸਾਗਾ ਦੇ ਵਿਚ ਲੰਬੇ ਅਰਸੇ ਤੋਂ ਪਰਖਿਆ ਹੋਇਆ ਨਾਮ ਹੈ ਜਿੱਥੇ ਤੁਸੀਂ ਮਠਿਆਈਆਂ, ਸਮੋਸਾ, ਨਮਕੀਨ, ਇੰਡੀਆ ਦੇ, ਪਾਕਿਸਤਾਨ ਦੇ ਸੀਜ਼ਨ ਦੇ ਫਲ ਫਰੂਟ, ਆਪਣੇ ਖੇਤਾਂ ਵਿਚ ਤਿਆਰ ਕੀਤੀਆਂ ਗਈਆਂ ਸਬਜ਼ੀਆਂ ਖਾਸ ਤੌਰ ਤੇ ਲੈ ਸਕਦੇ ਹੋ ਔਰ ਕੁਆਲਿਟੀ ਦੀ ਗਰੋਸਰੀ ਇਹ

0: ਵੀ ਸਾਡੇ ਵੀਰ ਡੈਰੀ ਐਰਨਮੈਨ ਵਿੰਸ ਚਲਚਰ 401 ਦੇ ਏਰੀਏ ਚ ਰਹਿੰਦੇ ਨੇ ਤੇ ਸਾਫ ਸੁਥਰਾ ਗਰੋਸਰੀ ਦਾ ਭੰਡਾਰ ਵਾਜਬ ਰੇਟ ਤੇ ਆਲਵੇਜ਼ ਰਿਮੈਂਬਰ ਥਿਆੜਾ ਸੁਪਰ ਮਾਰਕੀਟ ਨੰਬਰ 905-824-9960 ਤੇ ਕਾਲ ਕੀਤੀ ਜਾ ਸਕਦੀ ਹੈ। ਇੱਕ ਹਫ਼ਤੇ ਵਿਚ ਤੁਹਾਡੇ ਘਰੋਂ ਜਿਹੜਾ ਹੈ ਉਹ ਆਪਣਾ ਸਾਮਾਨ ਚੱਕ ਕੇ ਬਾਹਰ ਹੋ ਜਾਂਦੇ ਨੇ ਪੀਲ ਰੈਨੋਵੇਸ਼ਨ ਵਾਲੇ। ਵਾਸ਼ਰੂਮ ਸਪੈਸ਼ਲਿਸਟ ਟੀਮ ਹੈ, ਹੋਰ ਕੋਈ ਕੰਮ ਨਹੀਂ ਕਰਦੇ, ਸਿਰਫ ਤੇ ਸਿਰਫ ਵਾਸ਼ਰੂਮ ਦਾ ਕੰਮ ਕਰਦੇ ਨੇ। ਓਨਲੀ 1 ਵੀਕ 7 ਡੇਜ਼ ਸਿੰਪਲ ਤੋਂ ਲੈ ਕੇ ਹਾਈ ਐਂਡ ਦਾ ਵਾਸ਼ਰੂਮ, ਜਕਿਊਜ਼ੀ, ਸੋਨਾ, ਸਟੀਮਰ ਸਾਰਾ ਕੁਝ ਲਾ ਕੇ ਦਿੰਦੇ ਨੇ। ਜੇ ਤੁਸੀਂ ਚਾਹੋ ਤਾਂ ਕਰਬਲੈਸ ਸ਼ਾਵਰ ਵੀ ਤਿਆਰ ਕਰਦੇ ਨੇ। ਐਸਟੀਮੇਟਲੀ ਬਾਈ ਭੁਪਿੰਦਰ ਸਿੰਘ ਜੀ ਨੂੰ 647-648-1847-647-648-1847। ਅਸੀਂ 1997 ਤੋਂ ਇਸ ਪ੍ਰੋਗਰਾਮ ਨੂੰ ਕਰਦੇ ਆ ਰਹੇ ਤੇ ਬਹੁਤ ਸਾਰੀਆਂ ਇਲੈਕਸ਼ਨ ਦੋਸਤੋ ਅਸੀਂ ਕਵਰ ਕੀਤੀਆਂ ਨੇ। 26 ਅਕਤੂਬਰ ਇਲੈਕਸ਼ਨ ਡੇ ਹੈ ਤੁਹਾਡੇ ਲਈ। ਬਹੁਤ ਸਾਰੀਆਂ ਫੋਨ ਕਾਲਸ ਆਉਂਦੀਆਂ ਨੇ, ਬਾਈ ਜੀ ਕਿਹਨੂੰ ਵੋਟ ਪਾਈਏ, ਕਿਹਨੂੰ ਵੋਟ ਪਾਈਏ। ਅਸੀਂ 1997 ਤੋਂ ਕਦੀ ਕਿਸੇ ਨੂੰ ਨਹੀਂ ਕਿਹਾ ਕਿ ਵੋਟ ਪਾਓ, ਆਪਣੇ ਵੱਲੋਂ ਕਦੀ ਨਹੀਂ ਕਿਹਾ। ਤੁਹਾਨੂੰ ਜਿਹੜਾ ਕੈਂਡੀਡੇਟ ਚੰਗਾ ਲੱਗਦਾ, ਜਿਹੜਾ ਉਮੀਦਵਾਰ ਚੰਗਾ ਲੱਗਦਾ, ਜਿਹੜਾ ਤੁਸੀਂ ਚਾਹੁੰਦੇ ਹੋ ਕਿ ਵਾਕਿਆ ਹੀ ਬਦਲਾਅ ਲਿਆ ਸਕਦਾ, ਜੇ ਤੁਸੀਂ ਵਾਕਿਆ ਹੀ ਬਦਲਾਅ ਲਿਆ ਸਕਦੇ ਹੋ ਤਾਂ ਉਸ ਉਮੀਦਵਾਰ ਨੂੰ ਵੋਟ ਪਾਓ ਜੋ ਤੁਹਾਡੇ ਨਾਲ ਉਹ ਵਾਅਦੇ ਕਰ ਰਿਹਾ, ਉਹ ਪ੍ਰੋਮਿਸ ਕਰ ਰਿਹਾ ਵੀ ਮੈਂ ਪੂਰੇ ਕਰ ਸਕਾਂਗਾ। ਕੀ ਉਹ ਟੀਮ ਦੇ ਵਿਚ ਸ਼ਾਮਲ ਹੋ ਸਕੇਗਾ, ਟੀਮ ਵਰਕ ਕਰਨ ਦੀ ਉਹਦੇ ਕੋਲ ਕਾਬਿਲਿਅਤ ਹੈ, ਜਾਂ ਫਿਰ ਸਿਰਫ ਪੈਸਿਆਂ ਦੇ ਜ਼ੋਰ ਤੇ, ਜਾਂ ਫਿਰ ਆਪਣੀ ਗਰੁੱਪਬਾਜੀ ਦੇ ਜ਼ੋਰ ਤੇ, ਜਾਂ ਫਿਰ ਇਲਾਕਾਬਾਜੀ ਦੇ ਜ਼ੋਰ ਤੇ, ਜਾਂ ਫਿਰ ਤੁਹਾਡੀ ਗੋਤ ਬਰਾਦਰੀ, ਆਮ ਸੌਰੀ ਇਹ ਚੱਲਦਾ ਸਾਡੇ ਇੱਥੇ ਹੁਣ ਸ਼ੁਰੂ ਹੋ ਗਿਆ, ਉਹਦੇ ਤੌਰ ਤੇ ਜਿੱਤਣਾ ਚਾਹੁੰਦਾ ਤਾਂ ਫਿਰ ਜੇ ਤੁਸੀਂ ਇਸ ਤਰ੍ਹਾਂ ਭੁਗਤਦੇ ਹੋ ਤਾਂ ਫਿਰ ਤੁਸੀਂ ਅੱਜ ਵੀ ਗੁਨਾਹਗਾਰ ਹੋ ਤੇ ਕੱਲ ਵੀ ਗੁਨਾਹਗਾਰ ਹੋ, ਫਿਰ ਬਦਲਾਅ ਦੀ ਆਸ ਨਾ ਰੱਖਿਓ। 26 ਅਕਤੂਬਰ ਇਲੈਕਸ਼ਨ ਡੇ ਹੈ, ਜਿੰਨੇ ਕੋਈ ਕੰਮ ਕੀਤਾ ਉਹਦੇ ਕੰਮ ਨੂੰ ਮੱਦੇਨਜ਼ਰ ਰੱਖਦਿਆਂ ਵੋਟ ਪਾਓ, ਜਾਂ ਜਿਹੜਾ ਤੁਹਾਨੂੰ ਜੈਨੂਇਨ ਵਾਅਦੇ ਕਰ ਰਿਹਾ ਕਿ ਮੈਂ ਆਹ ਬਦਲਾਅ ਲਿਆ ਸਕਦਾ। ਤੁਸੀਂ ਸੋਚੋ ਸਮਝੋ ਕਿ ਇਹ ਵਾਕਈ ਬਦਲਾਅ ਹੋ ਸਕਦੇ ਨੇ, ਇਹਦੀ ਗੱਲ ਦੇ ਵਿਚ ਦਮ ਹੈ, ਤੇ ਫਿਰ ਉਹਨੂੰ ਵੋਟ ਜ਼ਰੂਰ ਪਾਓ। ਤੇ ਜੇ ਤੁਸੀਂ ਕਿਸੇ ਦੇ ਮਗਰ ਲਾ ਕੇ ਵੋਟ ਪਾਈ ਤਾਂ ਬਾਈ ਸੌਰੀ, ਜੰਮੇ ਵੀ ਗੁਲਾਮ ਸਾਂ ਤੇ ਫਿਰ ਮਰਨਾ ਵੀ ਗੁਲਾਮ ਹੈ। ਖਬਰਾਂ ਲੈ ਕੇ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੋ ਰਿਹਾ, ਸੁਣਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਗੱਲਬਾਤ ਨੂੰ। ਅਨਾਜ ਮਾਰਟ ਜੋ ਤੁਹਾਡੇ ਸ਼ਹਿਰ ਦੇ ਵਿਚ 6141 ਮੇਫੀਲਡ ਰੋਡ 42A ਦੇ ਵਿਚ ਖੁੱਲ ਚੁੱਕਾ, ਲੋਕ ਧੜਾ ਧੜਾ ਆਪਣੀ ਸੇਵਿੰਗ ਕਰ ਰਹੇ ਨੇ ਕਿਉਂਕਿ ਕੀਮਤਾਂ ਅਜੇ ਵੀ ਬਹੁਤ ਰੀਜ਼ਨੇਬਲ ਰੱਖੀਆਂ ਹੋਈਆਂ ਨੇ। ਅਨਾਜ ਮਾਰਟ ਦੀ ਗ੍ਰੈਂਡ ਓਪਨਿੰਗ ਨੇ ਲੋਕਾਂ ਦੀ ਢੇਰ ਸਾਰੀ ਸੇਵਿੰਗ ਕਰਵਾਈ ਹੈ, ਸੁੱਖ ਦਾ ਸਾਹ ਆਇਆ, ਤੁਸੀਂ ਵੀ ਸੁੱਖ ਦਾ ਸਾਹ ਲੈਣ ਵਾਸਤੇ ਪਹੁੰਚੋ ਅਨਾਜ ਮਾਰਟ ਤੇ ਢੇਰ ਸਾਰੀ ਸੇਵਿੰਗ ਲਈ। ਏਅਰਪੋਰਟ ਐਂਡ ਮੇਫੀਲਡ ਨੰਬਰ ਟੂ ਕਾਲ 9058-8857। ਤੁਹਾਡਾ ਕੋਈ ਵਪਾਰ ਹੈ, ਐਡਵਰਟਾਈਜ਼ਮੈਂਟ ਕਰਨਾ ਚਾਹੋ ਰੰਗਲਾ ਪੰਜਾਬ ਦੇ ਇਸ ਮਾਧਿਅਮ ਦੇ ਰਾਹੀਂ, ਖੁਸ਼ੀ ਹੋਵੇਗੀ। ਨੰਬਰ ਮੇਰਾ 416-7697-94। ਐਜ ਏ ਹੋਸਟ ਬਹੁਤ ਸਾਰੀਆਂ ਇਨਕੁਆਇਰੀਆਂ ਆਈਆਂ ਨੇ, ਜੇ ਤੁਸੀਂ ਹੋਸਟ ਬਣਨਾ ਚਾਹੁੰਦੇ ਹੋ, ਸਾਡੇ ਪ੍ਰੋਗਰਾਮ ਰਨ ਕਰਨਾ ਚਾਹੁੰਦੇ ਹੋ ਵੀਕ ਡੇ ਦੇ ਵਿਚ, ਵੀਕਐਂਡ ਤੇ ਚੰਗੀ ਚੋਖੀ ਤਨਖਾਹ ਗੁੱਡ ਬੈਨੀਫਿਟ ਦੇ ਨਾਲ ਤੁਸੀਂ ਆ ਸਕਦੇ ਹੋ। 416-303-1515 ਜਾਂ 416-716-7794। ਤੁਸੀਂ ਆਪਣਾ ਪ੍ਰੋਗਰਾਮ ਜੇਕਰ ਤੁਸੀਂ ਇੰਡੀਪੈਂਡੈਂਟ ਸ਼ੁਰੂ ਕਰਨਾ ਹੈ, ਹੋਸਟ ਬਣਨਾ ਚਾਹੁੰਦੇ ਹੋ ਜਾਂ ਹੋਸਟ ਹੋ ਤਾਂ ਵੀ ਅਰਸ਼ ਨੂੰ ਕਾਲ ਕਰੋ 416-303-1515।
1: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਜੇ ਬਿਜ਼ਨਸ ਦਾ ਕਰਨਾ ਚਾਹੁੰਦੇ ਹੋ ਪ੍ਰਚਾਰ ਤਾਂ ਰੰਗਲਾ ਪੰਜਾਬ ਰੇਡੀਓ ਤੇ IPTV ਤੇ ਪ੍ਰਮੋਸ਼ਨ ਲਈ ਅੱਜ ਹੀ ਕਾਲ ਲਾਓ ਸਰਕਾਰ 416-716-7794 ਮੰਡੇ ਟੂ ਫਰਾਈਡੇ 11 AM ਟੂ 12 PM ਐਂਡ 6 PM ਟੂ 10 PM ਤੁਸੀਂ 24/7 IPTV ਤੇ ਵੀ ਆਪਣੇ ਬਿਜ਼ਨਸ ਦੀ ਪ੍ਰਮੋਸ਼ਨ ਕਰਾ ਸਕਦੇ ਹੋ। ਅੱਜ ਹੀ ਕਾਲ ਕਰੋ 416-716-7794।
2: ਜਿਉਣਾ ਜਾਂ ਮਰਨਾ ਇਨਸਾਨ ਦੇ ਹੱਥ ਨਹੀਂ, ਪਰੰਤੂ ਇਸ ਸੰਸਾਰ ਤੋਂ ਤੁਰ ਗਏ ਪ੍ਰਾਣੀ ਦਾ ਉਸ ਦੀਆਂ ਧਾਰਮਿਕ ਰੋ ਰੀਤਾਂ ਦੇ ਨਾਲ ਉਸ ਨੂੰ ਵਿਦਾ ਕਰਨਾ ਸਾਡੇ ਵੱਸ ਹੈ। ਆਪਣੀ ਸੰਸਕ੍ਰਿਤੀ, ਆਪਣੀਆਂ ਧਾਰਮਿਕ ਰੋ ਰੀਤਾਂ ਮੁਤਾਬਕ ਅੰਤਮ ਰਸਮਾਂ ਵੇਲੇ ਯਾਦ ਰੱਖੋ ਰੈਕਸਡੇਲ ਦੇ ਵਿਚ ਲੋਟਸ ਫਿਊਨਰਲ ਹੋਮ, ਜਿੱਥੇ ਅੰਤਮ ਦਰਸ਼ਨਾਂ ਤੋਂ ਲੈ ਕੇ ਦਾਹ ਸੰਸਕਾਰ ਦੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਹੁੰਦੀਆਂ ਹਨ। ਲੋਟਸ ਫਿਊਨਰਲ ਹੋਮ ਦਾ ਸਾਰਾ ਸਟਾਫ ਤੁਹਾਡੀ ਭਾਸ਼ਾ ਪੰਜਾਬੀ ਹਿੰਦੀ ਵੀ ਬੋਲਦਾ ਹੈ। ਵਧੇਰੇ ਜਾਣਕਾਰੀ ਲਈ ਕਾਲ ਕਰੋ ਸਰਦਾਰ ਹਰਮਿੰਦਰ ਸਿੰਘ ਹਾਂਸੀ 647-547-8188 6
3: परेशान हो की तुसी डायबिटीज ब्लड प्रेशर कोलेस्ट्रोल जां थायराइड ली लगातार दवाइयां लेंदे लेंदे थक गए हो जे हां तां तुहाडे लई एक खुशखबरी जेनेटिक टेस्टिंग दे माहर डॉक्टर निशा डोगरा अते उनां दी टीम ब्रैम्पटन विच तुहाडे लई ऑर्गेनाइज करन जा रहे ने एक फ्री हेल्थ सेमिनार इस सेमिनार विच डॉक्टर निशा डोगरा तुहानू आम सेहत समस्यावां अते पॉसिबल रूट कॉजेज बारे दसणगे अते समझाउणगे की डाइट लाइफस्टाइल विच सेहतमंद बदलाव तुहाडे ओवरऑल हेल्थ नूं किवें सपोर्ट कर सकते ने। अक्टूबर 25 दोपहर 2 बजे तो 4 बजे तक ग्रीन बहार रेक्रेशन सेंटर ब्रैम्पटन विखे सीट्स लिमिटेड ने इसलिए आज ही रजिस्ट्रेशन करो। कॉल करो 604-593-5030-604-593-5030। डॉक्टर निशा डोगरा दा फ्री हेल्थ सेमिनार सेहतमंद लाइफस्टाइल वाल एक चंगा कदम।

0: नवंबर 5 से 8 तक बनाओ दिवाली ब्रार्स के साथ। हैप्पी दिवाली।
1: मैं बलजिंदर सिंह नहल अपने ब्रैम्पटन ने सब कुछ देखा है, सड़कां तो पार्कां तक, ट्रैफिक तो सिटी सेवावां तक, क्राइम तो करप्शन तक। चंगा शहर सिर्फ वादियां नाल नहीं काम नाल बनता है। तुहाडे मुद्दे सिर्फ चोणां तक नहीं सिटी हाल तक लेके जाना मेरी जिम्मेवारी है। वोट फॉर चेंज, वोट फॉर बलजिंदर सिंह नहल, सिटी कौंसलर कैंडिडेट, वार्ड 9 और 10।
2: ऑथराइज्ड एंड पेड बाय द कैंपेन ऑफिस ऑफ बलजिंदर सिंह नहल।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨੈਨੂਆ। ਆਈ ਐਮ ਅ ਲੋਇਰ ਐਟ ਨੈਨੂਆ ਐਂਡ ਯੂਐਫਏ ਲੋਇਰਸ।
4: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
3: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 6477936889।
5: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕੌਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
6: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲੈਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ।
7: ਆਥੋਰਾਈਜ਼ਡ ਬਾਈ ਦ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਾਵਰ ਕੈਂਪੇਨਸ।
8: ਇਹ ਹੈ ਟਾਟਾ ਆਟੋ ਇਲੈਕਟ੍ਰਿਕ। ਇੱਥੇ ਹਰ ਤਰ੍ਹਾਂ ਦੀ ਕਾਰ, ਵੈਨ, ਟਰੱਕ ਅਤੇ ਐਕਸਯੂਵੀ ਦੇ ਸਟਾਰਟਰ, ਅਲਟਰਨੇਟਰ ਅਤੇ ਜਨਰੇਟਰ ਤੁਸੀਂ ਰੀਬਿਲਡ ਕਰਵਾ ਸਕਦੇ ਹੋ। ਟਾਟਾ ਆਟੋ ਇਲੈਕਟ੍ਰਿਕ, ਸਟਾਰਟਰ, ਅਲਟਰਨੇਟਰ, ਜਨਰੇਟਰ ਰੀਬਿਲਡ ਕਰਨ ਦਾ ਚੈਂਪੀਅਨ। ਮਿਲੋ ਗੜ ਸ਼ੰਕਰ ਵਾਲੇ ਵੀਰ ਸਰਦਾਰ ਸਤਨਾਮ ਸਿੰਘ ਅਤੇ ਅਮਰੀਕ ਸਿੰਘ, 38 ਐਡੀਸਟੋਨ ਐਵਨਿਊ ਇਨ ਨਾਰਥ ਯਾਰਕ। ਵਧੇਰੇ ਜਾਣਕਾਰੀ ਲਈ ਕਾਲ ਕਰੋ 416-740-5555, 416-740-5555। ਟਾਟਾ ਆਟੋ ਇਲੈਕਟ੍ਰਿਕ।
1: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
2: ਆਥੋਰਾਈਜ਼ਡ ਐਂਡ ਪੇਡ ਬਾਈ ਦ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
9: The 2026 Brampton Municipal Election is on Monday, October 26. If you can't vote on voting day, you can vote early during advance polling. Advance polling will take place on October 9, 10, 11, 18 and 17. Voting hours are weekdays from noon to 8 p.m. and weekdays from 10 a.m. to 5 p.m. You can vote at any advance voting location in Brampton. Bring your voter notice if you received one and identification showing your name and address to vote. Didn't receive a voter notice? Bring your ID with you to vote and you can update or add your voter information in person. For voting locations, voter information and a list of candidates, visit brampton.ca/brampton votes. A message from the city of Brampton.
10: Thrids Furniture da message zara dhyan na suno. Sasta

ਸਾਨੂੰ ਮਿੱਟੀ ਦੇ ਮਾਧੋ ਹੀ ਦੁਨੀਆਂ ਆਖੇਗੀ, ਸਾਨੂੰ ਮਿੱਟੀ ਦੇ ਮਾਧੋ ਹੀ ਦੁਨੀਆਂ ਆਖੇਗੀ। ਲੈ ਗਏ ਖੋਹ ਕੇ ਹੱਥੋਂ ਜੇਕਰ ਟੁੱਕ ਲੁਟੇਰੇ, ਸਾਨੂੰ ਮਿੱਟੀ ਦੇ ਮਾਧੋ ਹੀ ਦੁਨੀਆਂ ਆਖੇਗੀ। ਲੈ ਗਏ ਖੋਹ ਕੇ ਹੱਥੋਂ ਜੇਕਰ ਟੁੱਕ ਲੁਟੇਰੇ, ਬਲਣ ਨਾ ਦਿੱਤਾ ਹੁਣ ਵੀ ਜੇਕਰ ਸੂਰਜ ਮੱਥੇ ਦਾ, ਤੇ ਨੱਚਦੇ ਰਹਿਣਗੇ ਸਾਡੇ ਸਿਰ ਤੇ ਸਦਾ ਹਨੇਰੇ, ਸਾਨੂੰ ਮਿੱਟੀ ਦੇ ਮਾਧੋ ਹੀ ਦੁਨੀਆਂ ਆਖੇਗੀ। ਲੈ ਗਏ ਖੋਹ ਕੇ ਹੱਥੋਂ ਜੇਕਰ ਟੁੱਕ ਲੁਟੇਰੇ, ਬਲਣ ਨਾ ਦਿੱਤਾ ਹੁਣ ਵੀ ਜੇਕਰ ਸੂਰਜ ਮੱਥੇ ਦਾ, ਨੱਚਦੇ ਰਹਿਣਗੇ ਸਾਡੇ ਸਿਰ ਤੇ ਸਦਾ ਹਨੇਰੇ। ਟਿੱਕੀਆਂ ਦੁਸ਼ਮਣ ਦੀਆਂ ਨੇ ਅੱਖਾਂ ਹੋਂਦ ਅਸਾਡੀ ਤੇ, ਟਿੱਕੀਆਂ ਦੁਸ਼ਮਣ ਦੀਆਂ ਨੇ ਅੱਖਾਂ ਹੋਂਦ ਅਸਾਡੀ ਤੇ, ਨਾਗ ਬਣਾਉਣ ਵਰਮੀਆਂ ਸਾਡੀਆਂ ਛਾਵਾਂ ਥੱਲੇ, ਗਹਿਣੇ ਪਏ ਪੈਰਾਂ ਵੱਲ ਤੱਕਣ ਰਸਤੇ ਮੰਜ਼ਲ ਦੇ, ਪਰਤਨ ਅੱਧ ਝੋਨਾ ਰੱਥ ਜੋ ਰਣ ਵਿੱਚ ਨੇ ਘੱਲੇ, ਜਿਹੜੇ ਘਰ ਦੀ ਨੀਂਹ ਵਿੱਚ ਸਾਂਭੀ ਅਜ਼ਮਤ ਸਦੀਆਂ ਤੋਂ, ਤੇ ਪਹਿਲੇ ਮੀਂਹ ਵਿੱਚ ਖੁਰਕੇ ਢਹਿ ਨਾ ਜਾਣ ਬਨੇਰੇ, ਸਾਨੂੰ ਮਿੱਟੀ ਦੇ ਮਾਧੋ ਹੀ ਦੁਨੀਆਂ ਆਖੇਗੀ। ਓਏ ਲੈ ਕੇ ਖੋਹ ਕੇ ਜੇ ਹੱਥੋਂ ਟੁੱਕ ਲੁਟੇਰੇ, ਟੁੱਕ ਲੁਟੇਰੇ। ਅਜ਼ੀਮ ਸ਼ੇਖਰ ਸਾਹਿਬ ਨੇ ਇਨ੍ਹਾਂ ਸਤਰਾਂ ਦੇ ਲੇਖਕ, ਤੇ ਮੈਂ ਹਾਂ ਤੁਹਾਡਾ ਦੋਸਤ ਹੁਸਦਿਲਬਾਗ ਸਿੰਘ ਚਾਵਲਾ। ਤੇ ਲਓ ਪੇਸ਼ ਕਰਾਂਗੇ ਅੱਜ ਦੀ ਇਸ ਮਹਿਫਲ ਦੇ ਵਿਚ ਚੋਣਵੀਆਂ ਖ਼ਬਰਾਂ, ਇਕ ਰਿਪੋਰਟ ਵੀ ਸਾਂਝੀ ਕਰਨੀ ਹੈ, ਤੇ ਪੰਜਾਬ ਤੋਂ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ, ਅਤੇ ਇਸ ਦੇ ਨਾਲ ਮਿੰਟੂ ਗੁਰਸਰੀਆ ਜੀ ਵੀ ਹਾਜ਼ਰ ਹੋਣਗੇ, ਹਿੰਦੀ ਸਮਾਚਾਰ ਆਪਣੀ ਅੰਦਾਜ਼ ਨਾਲ ਪੇਸ਼ ਕਰਨਗੇ ਅੰਜੂ ਸਿੱਕਾ ਜੀ। ਦਿਸ ਪ੍ਰੋਗਰਾਮ ਸਪੋਂਸਰ ਬਾਏ ਕਟਾਰੀਆ ਟੂਰਸ ਐਂਡ ਟਰੈਵਲ, ਟੋਰਾਂਟੋ ਟੂ ਦਿੱਲੀ 1912-1275 ਤੇ ਰਿਟਰਨ 1599, ਟੋਰਾਂਟੋ ਟੂ ਸ੍ਰੀ ਅੰਮ੍ਰਿਤਸਰ ਸਾਹਿਬ 1913-1395 ਅਤੇ ਰਿਟਰਨ 2480, ਟੋਰਾਂਟੋ ਟੂ ਕਰਾਚੀ 1912-1245 ਰਿਟਰਨ ਮਿਲੇਗੀ ਜੀ 2220 ਦੀ, ਟੋਰਾਂਟੋ ਟੂ ਇਸਲਾਮਾਬਾਦ 1290 ਅਤੇ ਰਿਟਰਨ 2095 ਦੀ। ਰਹਿਣ ਸਹਿਣ ਖਾਣ ਪੀਣ ਇਨਕਲੂਡ ਹੁੰਦਾ ਹੈ। ਡੋਮਿਨਿਕਨ ਰਿਪਬਲਿਕ ਜਿਹੜਾ ਹੈ ਜੀ ਪੈਕੇਜ 1200 ਆਉਣ ਜਾਣ ਵੀ ਵਿੱਚ ਹੀ ਹੈ। ਮੈਕਸੀਕੋ 1175 ਦਾ ਇਹ ਪੈਕੇਜ ਬੁੱਕ ਕਰਨ ਲਈ ਕਟਾਰੀਆ ਟੂਰਸ ਐਂਡ ਟਰੈਵਲ 2883 ਡਾਈ ਰੋਡ ਐਟ ਏਅਰਪੋਰਟ ਰੋਡ 4550 ਈਬਨੇਜ਼ ਰੋਡ ਤੇ ਕਾਲ ਕਰ ਸਕਦੇ ਹੋ। ਨੰਬਰ 905-678-1200 ਸਵੇਰੇ 8:30 ਵਜੇ ਲੈ ਕੇ ਰਾਤ ਦੇ 11 ਵਜੇ ਤੱਕ ਦੋਨਾਂ ਲੋਕੇਸ਼ਨਾਂ ਦਾ ਨੰਬਰ ਹੈ। ਪੀਜ਼ਾ ਖਾਣ ਦੇ ਸ਼ੌਕੀਨ ਹੋ, 2 ਲਾਰਜ ਪੀਜ਼ਾਜ਼ ਵਿਦ 4 ਟੋਪਿੰਗ ਈਚ, ਤੁਸੀਂ $24 ਤੇ 99 ਸੈਂਟ ਦੇ ਵਿਚ 2 ਫਿਲੋਸਫਰਸ ਟੇਲ ਬ੍ਰੈਂਪਟਨ ਹਾਸਪਿਟਲ ਦੇ ਨਜ਼ਦੀਕ ਵਾਲੀ ਬ੍ਰਾਂਚ ਤੋਂ ਵਿਦ 2 ਡਿਪਿੰਗ ਸਾਸ ਪਿਕ ਕਰ ਸਕਦੇ ਹੋ। ਨੰਬਰ 905-490-1222 ਤੇ ਲੋਪੇਸ਼ ਨੇ ਚੋਣਵੀਆਂ ਖ਼ਬਰਾਂ ਕੁਝ ਇਸ ਪ੍ਰਕਾਰ। ਆਕਾਸ਼ਵਾਣੀ 1320 ਮੀਟਰ ਬੈਂਡ, ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੀ ਮਹਿਫਲ ਦੇ ਵਿਚ ਪੇਸ਼ ਨੇ ਚੋਣਵੀਆਂ ਖ਼ਬਰਾਂ। ਭਾਰਤ ਅਤੇ ਕੈਨੇਡਾ ਦੇ ਮੁੱਖ ਵਾਰਤਾਕਾਰ ਪ੍ਰਸਤਾਵਿਤ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ CEPA ਲਈ 5ਵੇਂ ਗੇੜ ਦੀ ਗੱਲਬਾਤ ਅੱਜ ਆਟਵਾ ਦੇ ਵਿਚ ਸ਼ੁਰੂ ਹੋ ਗਈ ਹੈ। 5 ਦਿਨ ਚੱਲਣ ਵਾਲੀ ਇਹ ਵਾਰਤਾ 9 ਅਕਤੂਬਰ ਤੱਕ ਚੱਲ ਸਕਦੀ ਹੈ। ਦੋਵਾਂ ਦੇਸ਼ਾਂ ਨੇ ਇਸ ਸਾਲ ਦੇ ਅੰਤ ਤੱਕ ਗੱਲਬਾਤ ਪੂਰੀ ਕਰਨ ਦੀ ਟੀਚਾ ਰੱਖਿਆ ਹੈ। ਅਧਿਕਾਰੀਆਂ ਅਨੁਸਾਰ ਦੋਵੇਂ ਦੇਸ਼ ਵਾਰਤਾ ਚ ਤੇਜ਼ੀ ਲਗਾਤਾਰ ਲਿਆ ਰਹੇ ਹਨ। ਉਧਰ ਬਦਲ ਗਿਆ ਹੈ ਸਪੇਸ ਐਕਸ AI ਦਾ ਨਾਮ। ਟਰੰਪ ਦੇ ਆਦੇਸ਼ਾਂ ਤੋਂ ਬਾਅਦ ਮਸਕ ਨੇ ਕਰਤਾ ਐਲਾਨ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਦੇ ਸੁਪਰ ਇੰਟੈਲੀਜੈਂਸ ਦੇ ਆਦੇਸ਼ ਤੋਂ ਬਾਅਦ ਸਪੇਸ ਐਕਸ ਦੀ ਸਹਾਇਕ AI ਕੰਪਨੀ ਸਪੇਸ ਐਕਸ AI ਦਾ ਨਾਂ ਬਦਲ ਕੇ ਹੁਣ ਸਪੇਸ ਐਕਸ AI ਜਿਹੜਾ ਹੈ SI ਰੱਖਿਆ ਜਾਵੇਗਾ। ਸਪੇਸ ਐਕਸ ਦੇ ਸੰਸਥਾਪਕ ਐਲਨ ਮਸਕ ਨੇ ਇਸ ਸਬੰਧੀ ਖੁਦ ਐਲਾਨ ਕੀਤਾ ਹੈ। ਭਾਰਤ ਚ ਅੱਜ ਰਾਸ਼ਟਰਪਤੀ ਚੋਣਾਂ ਹਨ। ਤੁਸੀਂ ਹੈਰਾਨ, ਮੈਂ ਵੀ ਹੈਰਾਨ, ਖ਼ਬਰ ਪੜੀ ਪਰੇਸ਼ਾਨ, ਟਵੀਟ ਕਾਰਨ ਟਰੰਪ ਹੋ ਰਹੇ ਨੇ ਟ੍ਰੋਲ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੂੰ ਰਾਤ ਵੀ ਇੰਡੀਆ ਦੇ ਸੁਪਨੇ ਆਉਂਦੇ ਨੇ। ਉਹ ਕਹਿੰਦੇ ਬੁੱਢਾ ਹੋਆ ਸ਼ੇਖ ਫਰੀਦ ਤੇ ਕੰਬਣ ਲੱਗੀ ਦੇਹ। ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਦੱਖਣੀ ਅਮਰੀਕੀ ਦੇਸ਼ ਬ੍ਰਾਜ਼ੀਲ ਦੀਆਂ ਰਾਸ਼ਟਰਪਤੀ ਚੋਣਾਂ ਬਾਰੇ ਟਿੱਪਣੀ ਕਰਦੇ ਹੋਏ ਗਲਤੀ ਨਾਲ ਬ੍ਰਾਜ਼ੀਲ ਦੀ ਜਗ੍ਹਾ ਭਾਰਤ ਦਾ ਨਾਮ ਲਿਖ ਦਿੱਤਾ ਹੈ। ਟਰੰਪ ਨੇ ਦਾਅਵਾ ਕੀਤਾ ਕਿ ਭਾਰਤ ਦੀਆਂ ਰਾਸ਼ਟਰਪਤੀ ਚੋਣਾਂ ਦੇ ਪਹਿਲੇ ਗੇੜ ਚੋਂ 12.5 ਕਰੋੜ ਲੋਕਾਂ ਨੇ ਵੋਟ ਪਾਈ, ਜਦਕਿ ਅੱਜ ਬ੍ਰਾਜ਼ੀਲ ਚੋਂ ਰਾਸ਼ਟਰਪਤੀ ਚੋਣਾਂ ਹੋ ਰਹੀਆਂ ਸਨ। ਟਰੰਪ ਖਾ ਕੇ ਟਪਲਾ ਤੇ ਹੁਣ ਹੋ ਰਹੇ ਨੇ ਵਰ। ਮੈਡੀਸਨ ਦੇ ਨੋਬਲ ਪੁਰਸਕਾਰ ਦਾ ਐਲਾਨ 2026 ਦਾ ਹੋ ਗਿਆ ਹੈ। ਰੌਸ਼ਨੀ ਨਾਲ ਦਿਮਾਗ ਦੇ
ਨਿਊਰੋਨਸ ਨੂੰ ਕੰਟਰੋਲ ਕਰਨ ਵਾਲੇ ਤਿੰਨ ਵਿਗਿਆਨੀ ਸਨਮਾਨਿਤ ਕੀਤੇ ਜਾਣਗੇ। ਮੈਡੀਸਨ ਦਾ ਨੋਬਲ ਪੁਰਸਕਾਰ ਤਿੰਨ ਵਿਗਿਆਨੀਆਂ ਨੂੰ ਦਿੱਤਾ ਜਾ ਰਿਹਾ। ਤਿੰਨੇ ਵਿਗਿਆਨੀ ਦਿਮਾਗ ਦੀਆਂ ਵੱਖ ਵੱਖ ਨਰਵ ਸੈੱਲਾਂ ਦੀ ਗਤੀਵਿਧੀਆਂ ਨੂੰ ਚਾਲੂ ਜਾਂ ਬੰਦ ਕਰਨ ਅਤੇ ਨਰਵ ਸਿਸਟਮ ਨਾਲ ਸਬੰਧਿਤ ਖੋਜ ਤੇ ਲਗਾਤਾਰ ਕੰਮ ਕਰ ਰਹੇ ਨੇ। ਕਾਰਲ ਡੇਸਰੋਥ, ਪੀਟਰ ਹੇਕਮੈਨ ਅਤੇ ਜਾਰਜ ਨਾਗੇਲ ਨੇ ਲਾਈਟ ਗੈਡ ਜਿਹੜਾ ਹੈ ਆਈਨਲ ਚੈਨਲ ਦੇ ਆਪਟੋਜੈਂਟਿਕਸ ਤੇ ਵੀ ਖੋਜ ਕੀਤੀ ਹੈ। ਉਧਰ ਦਿਮਾਗ ਤੋਂ ਡਲੀਗ ਹੋ ਸਕਦੀਆਂ ਨੇ ਤੁਹਾਡੀਆਂ ਦਰਦਨਾਕ ਯਾਦਾਂ। ਯੂਨੀਵਰਸਿਟੀ ਦਾ ਇਕ ਬੜਾ ਵੱਡਾ ਦਾਅਵਾ, ਇਨਗ੍ਰਾਮ ਤਕਨੀਕ ਨਾਲ ਜਿਹੜਾ ਹੈ ਮਾਦਾ ਜਿਹੜਾ ਹੈ ਯਾਦਾਂ ਮਿਟਾਉਣ ਕੰਮ ਕਰੇਗਾ। ਪ੍ਰੋਫੈਸਰ ਰੀਮੇਜ਼ ਦੇ ਅਨੁਸਾਰ ਜਾਸ਼ਾ ਸ਼ਕਤੀ ਸਾਡੇ ਤਜਰਬਿਆਂ ਦੇ ਨਤੀਜੇ ਵਜੋਂ ਦਿਮਾਗ ਵਿਚ ਇਕ ਸਥਾਈ ਬਦਲਾਅ ਹੈ। ਵਿਗਿਆਨੀ ਇਸ ਨੂੰ ਇਨਗ੍ਰਾਮ ਕਹਿੰਦੇ ਹਨ। ਚੂਹਿਆਂ ਤੇ ਕੀਤੇ ਗਏ ਇਸ ਪ੍ਰਯੋਗ ਨੇ ਇਹ ਸਾਬਤ ਕੀਤਾ ਹੈ ਕਿ ਦਿਮਾਗ ਦੇ ਅੰਦਰ ਨਿਊਰੋਨਸ ਤੱਤ ਸੈੱਲਾਂ ਨੂੰ ਬਦਲ ਕੇ ਕਿਸੇ ਯਾਦ ਨੂੰ ਮਿਟਾਉਣ, ਦੁਬਾਰਾ ਜਗਾਉਣ ਜਾਂ ਉਸਦਾ ਰੂਪ ਬਦਲਣਾ ਸੰਭਵ ਹੈ। ਉਧਰ ਫਲਾਈ ਦੁਬਈ ਦੇ ਮਾਮਲੇ ਦੇ ਵਿਚ ਇਕ ਵੱਡਾ ਜ਼ਬਰਦਸਤ ਖੁਲਾਸਾ ਹੋਇਆ ਹੈ। ਜੁਲਾਈ ਚ ਹੀ ਸੀ 9/11 ਵਰਗੇ ਹਮਲੇ ਦੀ ਤਿਆਰੀ, ਫਿਰ ਕਿਉਂ ਟਾਲਿਆ? ਸਵਾਲ ਇਹ ਬੜਾ ਵੱਡਾ ਹੈ। ਇਹ ਯੋਜਨਾ ਜੂਨ ਤੋਂ ਬਣਾਈ ਜਾ ਰਹੀ ਸੀ। ਉਮਾਨੀ ਸਹਿ ਪਾਇਲਟ 9/11 ਵਰਗਾ ਹਮਲਾ ਕਰਨਾ ਚਾਹੁੰਦਾ ਸੀ। ਅਲ ਹਵਾਮੀ ਨੇ ਫਲਾਈ ਦੁਬਈ ਵਿਚ ਸ਼ਾਮਲ ਹੋਣ ਤੋਂ ਬਾਅਦ ਹਾਲ ਹੀ ਦੇ ਮਹੀਨਿਆਂ ਵਿਚ ਤੇਲ ਅਵੀਵ ਦੇ ਬੇਨ ਗੁਰੀਅਨ ਹਵਾਈ ਅੱਡੇ ਦੇ ਕਈ ਵਾਰ ਯਾਤਰਾ ਕੀਤੀ ਸੀ। ਉਸ ਨੇ ਜਾਂਚਕਰਤਾਵਾਂ ਨੂੰ ਦਸਿਆ ਹੈ ਕਿ ਜੂਨ ਵਿਚ ਇਜ਼ਰਾਈਲ ਦੀ ਆਪਣੀ ਫੇਰੀ ਦੌਰਾਨ ਉਹ ਹਮਲੇ ਦੀ ਯੋਜਨਾ ਬਣਾਉਣ ਅਤੇ ਹਵਾਈ ਅੱਡੇ ਬਾਰੇ ਖੁਫੀਆ ਜਾਣਕਾਰੀ ਇਕੱਠੀ ਕਰਨ ਦੇ ਵਿਚ ਕੇਂਦਰ ਸੀ। ਇਜ਼ਰਾਈਲ ਮੀਡੀਆ ਰਿਪੋਰਟਾਂ ਦੇ ਅਨੁਸਾਰ ਉਸ ਨੇ ਏਅਰਲਾਈਨ ਲਈ ਚੁਣੇ ਜਾਣ ਤੋਂ ਪਹਿਲਾਂ ਹੀ ਹਮਲੇ ਦੀ ਯੋਜਨਾ ਬਣਾਈ ਹੈ। ਸੁਣਿਓ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਮੈਂ ਹਾਂ ਤੁਹਾਡਾ ਦੋਸਤ ਅਤੇ ਹੋਸਟ ਦਰਬਾਗ ਸਿੰਘ ਚਾਵਲਾ। ਪਾਕਿਸਤਾਨ ਦੇ ਵਿਚ ਇਕ ਵਾਰ ਫਿਰ ਸਿਆਸੀ ਮਾਹੌਲ ਗਰਮਾ ਗਿਆ। ਮੁੜ ਬਣੀ ਟਕਰਾਅ ਦੀ ਸਥਿਤੀ, ਸੜਕਾਂ ਤੇ ਉਤਰੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਮਰਥਕ। ਆਪਣੇ ਆਗੂ ਇਮਰਾਨ ਖਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਉਨ੍ਹਾਂ ਦੇ ਹਜ਼ਾਰਾਂ ਸਮਰਥਕ ਰਾਜਧਾਨੀ ਇਸਲਾਮਾਬਾਦ ਕੂਚ ਕਰ ਰਹੇ ਨੇ। ਮਾਰਚ ਨੂੰ ਟਾਲਣ ਨੂੰ ਲੈ ਕੇ ਸਰਕਾਰ ਅਤੇ ਪੀਟੀਆਈ ਆਗੂ ਵਿਚਾਲੇ ਦੋ ਦੌਰ ਦੀ ਗੱਲਬਾਤ ਹੋਈ ਪਰ ਕੋਈ ਸਹਿਮਤੀ ਨਹੀਂ ਬਣ ਸਕੀ। ਉਧਰ ਇਗਬੋਕੋਡਾ ਚੋਂ ਫੌਜੀ ਜਹਾਜ਼ ਹਾਦਸਾਗ੍ਰਸਤ ਹੋਇਆ। 25 ਯਾਤਰੀ ਤੇ 7 ਚਾਲਕ ਦਲ ਦੇ ਮੈਂਬਰ ਮਰ ਜਾਣ ਦੀ ਖ਼ਬਰ ਹੈ। ਦੱਖਣੀ ਨਾਜ਼ੀਰੀਆ ਦੇ ਆਰਥਿਕ ਕੇਂਦਰ ਲਾਗੋਸ ਲਈ ਇਕ ਨਿਯਮਤ ਮਿਸ਼ਨ ਤੇ ਸੀ ਜਦੋਂ ਇਹ ਉਡੋ ਰਾਜ ਦੇ ਇਗਬੋਕੋਡਾ ਖੇਤਰ ਵਿਚ ਹਾਦਸਾਗ੍ਰਸਤ ਹੋਇਆ। ਉਧਰ ਲੰਡਨ ਤੋਂ ਅਮਰੀਕਾ ਜਾ ਰਹੀ ਬ੍ਰਿਟਿਸ਼ ਏਅਰਵੇਜ਼ ਦੀ ਉਡਾਨ BA-295 ਐਮਰਜੈਂਸੀ ਆਈ। ਅਚਾਨਕ 9000 ਫੁੱਟ ਹੇਠਾਂ ਆਇਆ ਜਹਾਜ਼ ਬ੍ਰਿਟਿਸ਼ ਏਅਰਵੇਜ਼ ਦੀ ਉਡਾਨ BA-295 ਅੱਜ ਆਇਰਿਸ਼ ਅਸਮਾਨ ਉਤੇ ਉਡਾਨ ਭਰਦੇ ਸਮੇਂ ਐਮਰਜੈਂਸੀ ਉਸ ਨੂੰ ਘੋਸ਼ਿਤ ਕਰਨੀ ਪਈ ਕਿਉਂਕਿ ਜਹਾਜ਼ ਆਪਣੀ ਆਮ ਉਚਾਈ ਤੋਂ ਤੇਜ਼ੀ ਨਾਲ ਹੇਠਾਂ ਡਿੱਗਣ ਲੱਗਾ। ਬੋਇੰਗ 777 ਲੰਡਨ ਹੀਥਰੋ ਤੋਂ ਸ਼ਿਕਾਗੋ ਓਹਰ ਜਾ ਰਹੇ ਸੀ ਜਦੋਂ ਇਸ ਦੀ ਆਇਰਲੈਂਡ ਦੇ ਉਪਰੋਂ ਲਗਭਗ 37,000 ਫੁੱਟ ਦੀ ਉਚਾਈ ਤੋਂ 9,000 ਫੁੱਟ ਤੱਕ ਹੇਠਾਂ ਆ ਗਿਆ। ਫਲਾਈਟ ਟਰੈਕਿੰਗ ਡਾਟਾ ਨੇ ਉਚਾਈ ਵਿਚ ਤਬਦੀਲੀ ਦਾ ਖੁਲਾਸਾ ਕੀਤਾ। ਫਿਰ ਪਾਇਲਟ ਨੇ 7700 ਐਮਰਜੈਂਸੀ ਕੋਡ ਜਾਰੀ ਕੀਤਾ। ਇਹ ਕੋਡ ਆਮ ਐਮਰਜੈਂਸੀ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਇਹ ਕਿਸੇ ਖਾਸ ਸਮੱਸਿਆ ਨੂੰ ਨਹੀਂ ਦਰਸਾਉਂਦਾ, ਇਹ ਸਿਰਫ ਕੰਟਰੋਲਰਸ ਨੂੰ ਦਸਦਾ ਹੈ ਕਿ ਚਾਲਕ ਦਲ ਨੂੰ ਸਹਾਇਤਾ ਅਤੇ ਇਕ ਸਪਸ਼ਟ ਰਸਤੇ ਦੀ ਲੋੜ ਹੈ। ਉਧਰ ਭਾਰਤੀ ਤੇ ਅਜ਼ਰਬੈਜਾਨ ਮੂਲ ਦੇ ਲੋਕਾਂ ਨੂੰ ਲਿਜਾ ਰਹੇ ਮਾਲਵਾਕ ਜਹਾਜ਼ ਤੇ ਰੂਸ ਵੱਲੋਂ ਡਰੋਨ ਹਮਲਾ, ਕਪਤਾਨ ਦੀ ਮੌਤ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਕਾਲੇ ਸਾਗਰ ਵਿਚ ਇਕ ਮਾਲਵਾਕ ਜਹਾਜ਼ ਤੇ ਰੂਸ ਨੇ ਡਰੋਨ ਨਾਲ ਹਮਲਾ ਕੀਤਾ ਜਿਸ ਕਾਰਨ ਜਹਾਜ਼ ਵਿਚ ਅੱਗ ਲੱਗ ਗਈ। ਜਹਾਜ਼ ਵਿਚ ਭਾਰਤੀ ਅਤੇ ਅਜ਼ਰਬੈਜਾਨ ਨਾਗਰਿਕ ਵੀ ਸਵਾਰ ਸਨ। ਇਸ ਹਮਲੇ ਵਿਚ ਜਹਾਜ਼ ਦੇ ਕਪਤਾਨ ਦੇ ਮਾਰੇ ਜਾਣ ਦੀ ਵੀ ਖ਼ਬਰ ਹੈ। ਕਾਂਗੋ ਨਦੀ ਦੇ ਦੋ ਕਿਸ਼ਤੀਆਂ ਦੀ ਜ਼ਬਰਦਸਤ ਟੱਕਰ ਹੋਣ ਦੀ ਖ਼ਬਰ ਹੈ। ਇਸ ਘਟਨਾ ਵਿਚ ਘੱਟੋ ਘੱਟ 30 ਲੋਕ ਮਾਰੇ ਗਏ ਨੇ ਅਤੇ ਦਰਜਨਾਂ ਲੋਕ ਲਾਪਤਾ ਦੱਸੇ ਜਾ ਰਹੇ ਨੇ। ਸਥਾਨਕ ਅਧਿਕਾਰੀਆਂ ਨੇ ਸਬੰਧੀ ਖੁਦ ਜਾਣਕਾਰੀ ਦਿੱਤੀ ਹੈ। ਖ਼ਬਰਾਂ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, ਵਾਇਸ ਆਫ ਸਿਟੀ 1320 AM ਦੇ ਰਾਹੀਂ ਤੁਸੀਂ ਇਸ ਵਕਤ ਸੁਣ ਰਹੇ ਹੋ। ਅਮਰੀਕਾ ਨੇ ਬ੍ਰਿਟੇਨ ਦੇ ਏਅਰਫੋਰਡ ਏਅਰਬੇਸ ਤੋਂ ਹਟਾ ਲੈਣੇ ਸਾਰੇ ਬੰਬਾਰ। ਅਮਰੀਕੀ ਰੱਖਿਆ ਵਿਭਾਗ ਨੇ ਕੱਲ ਇਸ ਦੀ ਖੁਦ ਪੁਸ਼ਟੀ ਕੀਤੀ ਹੈ। ਅਮਰੀਕਾ ਨੇ ਇਸ ਨੂੰ ਇਕ ਆਮ ਸੁਰੱਖਿਆ ਪ੍ਰਕਿਰਿਆ ਤੇ ਗਲੋਬਲ ਪੁਨਰ ਤੈਨਾਤੀ ਦੇ ਹਿੱਸੇ ਵਜੋਂ ਦਸਿਆ, ਪਰ ਇਹ ਮੰਨਿਆ ਜਾਂਦਾ ਹੈ ਕਿ ਇਹ ਕਦਮ ਅੱਤਵਾਦੀ ਹਮਲੇ ਦੇ ਖਤਰੇ ਦੇ ਮੱਦੇਨਜ਼ਰ ਚੁੱਕਿਆ ਗਿਆ ਸੀ। ਉਧਰ ਬਲੋਚਿਸਤਾਨ ਦੀ ਮਹਿਲਾ ਫਾਈਟਰਸ ਦਾ ਨਵਾਂ ਗਰੁੱਪ ਜਿਹੜਾ ਹੈ ਸੀਪੈਕ
ਪਾਕਿਸਤਾਨ ਦੀ ਫੌਜ ਲਈ ਖਤਰਾ ਬਣਦਾ ਨਜ਼ਰ ਆ ਰਿਹਾ। ਪਾਕਿਸਤਾਨ ਦੀ ਦਹਾਕਿਆਂ ਪੁਰਾਣੀ ਬਲੋਚਿਸਤਾਨ ਬਗਾਵਤ ਦੇ ਅਚਾਨਕ ਨਵਾਂ ਮੋੜ ਲੈਣ ਦੀ ਖ਼ਬਰ ਹੈ। ਪਹਿਲਾਂ ਨਾਲੋਂ ਕੀਤੀ ਜ਼ਿਆਦਾ ਔਰਤਾਂ ਫਰੰਟ ਲਾਈਨ ਤੇ ਜਾ ਰਹੀਆਂ ਹਨ। ਇਕ ਨਵੀਂ ਬਣੀ ਸਾਰੀਆਂ ਔਰਤਾਂ ਵਾਲੀ ਲੜਾਈ ਇਕਾਈ ਨੇ ਹਾਲ ਹੀ ਵਿਚ ਪਾਕਿਸਤਾਨੀ ਸੁਰੱਖਿਆ ਬਲਾਂ ਤੇ ਆਪਣਾ ਪਹਿਲਾ ਹਮਲਾ ਸ਼ੁਰੂ ਕੀਤਾ। ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਲਈ ਇਸ ਵਧ ਰਹੇ ਸੁਰੱਖਿਆ ਸੰਕਟ ਵਿਚ ਖਤਰਨਾਕ ਨਵੀਂ ਪਿਰਤ ਨੂੰ ਜੋੜਦਾ ਹੈ। ਇਸ ਨੂੰ ਇਕ ਮਹੱਤਵਪੂਰਨ ਖਤਰੇ ਵਜੋਂ ਦੇਖਿਆ ਜਾ ਰਿਹਾ, ਖਾਸ ਕਰਕੇ ਚੀਨ ਦੇ ਬਹੁ ਅਰਬ ਡਾਲਰ ਦੇ CPEC ਲਈ ਇਸ ਤੇ ਖਰਬਾਂ ਡਾਲਰ ਖਰਚ ਹੋਏ ਨੇ। ਉਧਰ ਵਰਲਡ ਚੈਂਪੀਅਨਸ਼ਿਪ ਆਫ ਲੈਜੈਂਡ ਚੋਂ 10 ਅਕਤੂਬਰ ਨੂੰ ਹੋਣ ਵਾਲਾ ਭਾਰਤ ਪਾਕਿਸਤਾਨ ਦਾ ਮਹਾਂ ਮੁਕਾਬਲਾ ਰੱਦ ਹੋ ਗਿਆ। ਪਾਕਿਸਤਾਨ ਨੇ ਵਰਲਡ ਚੈਂਪੀਅਨਸ਼ਿਪ ਆਫ ਲੈਜੈਂਡ ਦੇ ਤੀਜੇ ਸੀਜ਼ਨ ਤੋਂ ਹਟਣ ਦਾ ਐਲਾਨ ਕਰ ਦਿੱਤਾ ਹੈ। ਪਾਕਿਸਤਾਨ ਨੇ ਅੱਜ ਅਧਿਕਾਰਤ ਤੌਰ ਤੇ ਲੀਗ ਤੋਂ ਹਟਣ ਦਾ ਕਾਰਨ ਦਸਿਆ, ਜਿਸ ਕਾਰਨ NOC ਦਿੱਤਾ ਗਿਆ ਸੀ। ਹਾਲਾਂਕਿ ਹਿੰਦੁਸਤਾਨ ਟਾਈਮਜ਼ ਦੀ ਇਕ ਰਿਪੋਰਟ ਦੇ ਅਨੁਸਾਰ

0: ਪਾਕਿਸਤਾਨ ਕ੍ਰਿਕਟ ਬੋਰਡ NOC ਦੇਣ ਲਈ ਤਿਆਰ ਸੀ, ਪਰ ਕੁਝ ਸ਼ਰਤਾਂ ਲਗਾਈਆਂ ਨੇ। ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਕ੍ਰਿਕਟ ਬੋਰਡ ਭਾਰਤੀ ਖਿਡਾਰੀਆਂ ਤੋਂ ਲਿਖਤੀ ਮਾਫ਼ੀ ਮੰਗਾਉਣਾ ਚਾਹੁੰਦਾ ਸੀ। ਇਸ ਤੋਂ ਇਲਾਵਾ ਇਹ ਵੀ ਉਮੀਦ ਕੀਤੀ ਗਈ ਸੀ ਕਿ ਭਾਰਤੀ ਖਿਡਾਰੀ ਮੈਚ ਦੌਰਾਨ ਪਾਕਿਸਤਾਨੀ ਖਿਡਾਰੀਆਂ ਦੇ ਨਾਲ ਹੱਥ ਮਿਲਾਉਣਗੇ। ਹਾਲਾਂਕਿ ਪਾਕਿਸਤਾਨ ਨੇ ਵਰਲਡ ਚੈਂਪੀਅਨਸ਼ਿਪ ਆਫ ਲੈਜੰਡ ਪ੍ਰਬੰਧਕਾਂ ਨੇ ਇਨ੍ਹਾਂ ਮੰਗਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਪਾਕਿਸਤਾਨ ਪਿੱਛੇ ਹਟ ਗਿਆ। ਲਵਾਂਗੇ ਇੱਕ ਬ੍ਰੇਕ, ਬ੍ਰੇਕ ਤੋਂ ਬਾਅਦ ਅਸੀਂ ਪੰਜਾਬ ਚੱਲਾਂਗੇ, ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਨਾਲ ਵੀ ਗੱਲ ਕਰਾਂਗੇ, ਪਰੰਤੂ ਉਸ ਤੋਂ ਪਹਿਲਾਂ ਇੱਕ ਵਾਰ ਫਿਰ ਤੋਂ ਕੈਨੇਡੀਅਨ ਖੁਫੀਆ ਰਿਪੋਰਟ ਚੋਂ ਭਾਰਤ ਦੂਜਾ ਸਭ ਤੋਂ ਵਿਆਪਕ ਵਿਦੇਸ਼ੀ ਦਖਲ ਅੰਦਾਜ਼ੀ ਵਾਲਾ ਦੇਸ਼, ਇਸ ਟਾਈਟਲ ਦੇ ਅਧੀਨ ਇੱਕ ਪੰਜਾਬ ਦੀ ਬਹੁਤ ਚਰਚਿਤ ਅਖਬਾਰ ਨੇ ਲੰਬਾ ਚੌੜਾ ਇੱਕ ਆਰਟੀਕਲ ਕਹਿ ਲਓ ਜਾਂ ਰਿਪੋਰਟ ਲਿਖੀ ਹੈ, ਉਹ ਇਨ ਬਿਨ ਕੱਟ ਵੱਢ ਤੋਂ ਬਗੈਰ ਤੁਹਾਡੇ ਨਾਲ ਕੱਲਾ ਕੱਲਾ ਸ਼ਬਦ ਲੈ ਕੇ ਹਾਜ਼ਰ ਹੋ ਰਿਹਾ। ਪ੍ਰੋਗਰਾਮ ਦੇ ਨਾਲ ਜੁੜੇ ਰਹਿਣਾ ਬਰਾਏ ਕਰਮ, ਬਰਾਏ ਮਿਹਰਬਾਨੀ ਆਪਣੇ ਵਰਗੇ ਦੋਸਤਾਂ ਮਿੱਤਰਾਂ ਨੂੰ। ਵੋਇਸ ਆਫ ਸਿਟੀ 1320 AM ਤੇ ਚੱਲ ਰਹੇ ਛਾਵਲਾ ਨਿਊਜ਼ ਨੈਟਵਰਕ ਰੰਗਲਾ ਪੰਜਾਬ ਦੇ ਬਾਰੇ ਦੱਸ ਦੋ। ਅਸੀਂ ਆਪ ਜੀ ਯਾਦ ਕਰਵਾ ਦਈਏ ਕਿ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਇਹ ਪ੍ਰੋਗਰਾਮ ਇਸੇ ਚੈਨਲ ਤੇ ਬ੍ਰਾਡਕਾਸਟ ਕੀਤਾ ਜਾਂਦੈ, ਅਤੇ ਰਾਤ ਨੂੰ 9 ਤੋਂ 11 ਸੈਟਰਡੇ ਤੁਸੀਂ 12 ਤੋਂ 1 ਜਿਹੜਾ ਹੈ ਪ੍ਰੋਗਰਾਮ ਵੀਰ ਸਾਡੇ ਬਿਰਦੀ ਸਾਹਿਬ ਤੇ ਆਲੂਵਾਲੇ ਸਾਹਿਬ ਲੈ ਕੇ ਹਾਜ਼ਰ ਹੁੰਦੇ ਨੇ ਰੇਡੀਓ ਸਰਖਾਬ, ਤੇ ਸੰਡੇ ਵੀ 12 ਤੋਂ 1 ਤੇ ਸੈਟਰਡੇ 1 ਤੋਂ 4 ਅਰਸ਼ ਅਤੇ ਸੰਡੇ ਵੀ 1 ਤੋਂ 4 ਏਸ਼ੀਅਨ ਵਿਜ਼ਨ ਅਰਸ਼ ਪੇਸ਼ ਕਰਦੇ ਨੇ। ਕਿਸੇ ਨੇ ਵੀ ਐਜੇ ਹੋਸਟ ਆਉਣਾ, ਮੋਸਟ ਵੈਲਕਮ, ਕਾਲ ਅਰਸ਼ 416-303-1515। ਆਪਣਾ ਪ੍ਰੋਗਰਾਮ ਸ਼ੁਰੂ ਕਰਨਾ ਤਾਂ ਕਾਲ ਕਰ ਲਓ ਤੁਸੀਂ ਅਰਸ਼ 416-303-1515। ਔਰ ਜਿਸ ਤਰੀਕੇ ਦੇ ਨਾਲ ਸਾਨੂੰ ਵੱਖ ਵੱਖ ਏਰੀਆਜ਼ ਦੇ ਵਿੱਚੋਂ ਫੋਨ ਕਾਲਸ ਆਏ ਨੇ, ਉਸ ਦੇ ਨਾਲ ਅਸੀਂ ਤਹਿ ਦਿਲ ਤੋਂ ਉਹਨਾਂ ਦੋਸਤਾਂ ਮਿੱਤਰਾਂ ਸਨੇਹੀਆਂ ਦਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਾਨੂੰ ਕਾਲਸ ਕੀਤੀਆਂ। BNB ਪਲੰਬਿੰਗ ਦੇ ਸਾਡੇ ਵੀਰ ਸਰਦਾਰ ਮਨਜੀਤ ਸਿੰਘ ਹੁਣ ਦਾ ਕਾਲ ਆਈ ਕਿ ਓਰੇਲੀਆ ਤੋਂ ਵੀ ਕਾਫੀ ਦੂਰ ਉਹ ਹਨ ਤੇ ਉੱਥੇ ਜਾ ਰਹੇ ਨੇ, ਉੱਥੇ ਵੀ ਕ੍ਰਿਸਟਲ ਕਲੀਅਰ ਸੁਣਾਈ ਦੇ ਰਿਹਾ। ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਤੁਸੀਂ ਇਸ ਨੂੰ ਆਪਣਾ ਸਮਝ ਕੇ ਸਾਨੂੰ ਫੀਡਬੈਕ ਦੇ ਰਹੇ ਹੋ। ਸਾਡਾ ਨੰਬਰ ਹੈ 416-717-9794। ਅਗੇਨ ਅਸੀਂ ਇਹ ਦਾਅਵਾ ਨਹੀਂ ਕਰਦੇ ਕਿ ਸਾਰੇ ਏਰੀਏ ਦੇ ਵਿੱਚ ਅਸੀਂ ਸਾਰਿਆਂ ਨੂੰ ਖੁਸ਼ ਕਰ ਸਕਾਂਗੇ, ਪਰ ਕੋਸ਼ਿਸ਼ ਸਾਡੀ ਜਾਰੀ ਰਹੇਗੀ। ਮਿਲਦੇ ਹਾਂ ਬ੍ਰੇਕ ਤੋਂ ਬਾਅਦ, ਸੁਣਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ।
1: Real news, real impact, showing you real world. CJMR 1320. CJMR 1320. The voice of the city. ਨਵਰਾਤਰੀ ਸਪੈਸ਼ਲ ਅਨੋਖਾ ਅੰਦਾਜ਼ ਦੀ ਸਪੈਸ਼ਲ ਸੇਲ ਲੱਗਣ ਜਾ ਰਹੀ ਹੈ। ਲੇਡੀਜ਼, ਮੈਂਸ ਪਾਰਟੀ ਵੇਅਰ, ਬ੍ਰਾਈਡਲ ਲਹਿੰਗਾਸ, ਸੂਟਸ, ਸਾੜੀਸ, ਕੁੜਤੀਸ, ਅਨਸਟਿਚਡ ਸੂਟ ਮਟੀਰੀਅਲ ਲੈਣਾ ਹੋਵੇ ਤੇ ਅੱਜ ਹੀ ਆਓ। ਸੂਟਸ ਤੇ ਡਰੈਸਸ ਕਸਟਮਾਈਜ਼ ਵੀ ਕਰਵਾ ਸਕਦੇ ਹੋ। ਨਵਰਾਤਰੀ ਸਪੈਸ਼ਲ ਘਾਗਰਾ ਚੋਲੀ ਜਸਟ $50, ਮੋਰ ਦੈਨ 20 ਈਅਰਸ ਆਫ ਐਕਸਪੀਰੀਅੰਸ। ਮੈਂਸ਼ਨ CJMR ਐਂਡ ਗੈਟ 20% ਆਫ ਔਨ ਐਵਰੀ ਡਰੈਸ। ਅਨੋਖਾ ਅੰਦਾਜ਼, 6101 ਮੇਫੀਲਡ ਰੋਡ, ਯੂਨਿਟ 3, ਬ੍ਰਾਂਟਨ। Call 905-794-4005.
2: ਖੁਸ਼ੀਆਂ ਦੇ ਜਸ਼ਨ ਬਣਾਓ ਤੇ ਰੁੱਸਿਆਂ ਨੂੰ ਮਨਾਓ। ਆਪਣਿਆਂ ਨਾਲ ਬੈਠ ਕੇ ਤਾਜ਼ੇ ਸਵਾਦਲੇ ਜ਼ਾਇਕੇਦਾਰ ਫੂਡ ਦਾ ਲੁਤਫ ਉਠਾਓ। ਲਾਲੀ ਸਵੀਟ ਐਂਡ ਰੈਸਟੋਰੈਂਟ ਆਓ। ਤਾਜ਼ੀਆਂ ਸਵਾਦਲੀਆਂ ਮਠਿਆਈਆਂ ਅਤੇ ਜ਼ਾਇਕੇਦਾਰ ਫੂਡ ਲਈ ਹਮੇਸ਼ਾ ਯਾਦ ਰੱਖੋ ਲਾਲੀ ਸਵੀਟਸ, ਜਿੱਥੋਂ ਤੁਸੀਂ ਡਾਈਨ ਇਨ ਜਾਂ ਟੇਕ ਆਊਟ ਵੀ ਲੈ ਸਕਦੇ ਹੋ। ਗ੍ਰੇਟ ਫੂਡ, ਬੈਸਟ ਸਰਵਿਸ ਲਈ ਲਾਲੀ ਸਵੀਟਸ ਐਂਡ ਰੈਸਟੋਰੈਂਟ ਪਹੁੰਚੋ। 499 ਰੇ ਲੌਸਨ ਬੁਲੇਵਾਰਡ, ਬ੍ਰੈਮਟਨ। ਕਾਲ 905-450-6464 905-450-6464.
3: ਲਾਲੀ ਸਵੀਟ ਐਂਡ ਰੈਸਟੋਰੈਂਟ, ਲਾਲੀ ਸਵੀਟ ਐਂਡ ਰੈਸਟੋਰੈਂਟ।
4: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਟੀ ਦੇ ਗੌਡੀ ਖੁਮਾਨ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
5: ਓ ਹੈਲੋ ਯਾਰ, ਮੇਰਾ ਵੀ ਲੋਡ ਲੈ ਜੀ, ਟਰੱਕ ਫੇਰ ਖੜ ਗਿਆ ਯਾਰ।
6: ਓ ਭਰਾਵਾ, ਹੈਪੀ ਬੜਿਆਲ ਤੇ ਸੁੱਖਾ ਢੇਸੀ ਕੋਲ ਜਾ ਤੇ ਟਰੱਕ ਦੀ ਇੱਕ ਨੰਬਰ ਰਿਪੇਅਰ ਕਰਾ।
5: ਸੱਚੀ?
6: ਓ ਮੁੱਚੀ,
5: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ ਦੇ ਹੈਪੀ ਬੜਿਆਲ ਤੇ ਸੁੱਖਾ ਢੇਸੀ, ਜੋ ਕਿ ਇੰਜਨ ਰੀਬਿਲਡ, ਟ੍ਰਾਂਸਮਿਸ਼ਨ ਰੀਬਿਲਡ, ਰਿਪੇਅਰ, ਡੀਪੀਐਫ ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ, ਸੋਫਟਵੇਅਰ ਸੋਲੂਸ਼ਨਸ ਏ ਟੂ ਜ਼ੈਡ ਸਰਵਿਸ ਕਰਕੇ ਦੇਣਗੇ।
6: ਇਨ੍ਹਾਂ ਕੋਲ ਸਾਲਾਂ ਦਾ ਤਜਰਬਾ।
5: ਹੁਣ ਐਡਰੈਸ ਵੀ ਲਿਖਾ।
6: ਲੈ ਲਿਖ ਲਾ, 1 ਗੁਡਮਾਰਕ ਪਲੇਸ, ਇਟੋਬੀਕੋਕ, ਯੂਨਿਟ 5।
5: ਕਾਲ 647-706-9257, 647-706-9257।
7: ਕੈਲੇਡਨ ਸਬਜ਼ੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਨ੍ਹਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸ਼ਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ, ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲੇਡਨ, ਏਅਰਪੋਰਟ ਐਂਡ ਮੇਫੀਲਡ, ਔਰ ਕਾਲ 9058409000। ਗਰੋਸਰੀ ਤੇ ਢੇਰ ਸਾਰੀ ਸੇਵਿੰਗ ਲਈ ਆਓ ਕੈਲੇਡਨ ਸਬਜ਼ੀ ਫਾਰਮ। ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੋਇਸ ਇਲੈਕਟ੍ਰੋਨਿਕਸ, ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫਰਿੱਜ, ਸਟੋਵ, ਡਿਸ਼ ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ ਟਾਪ ਚੋਇਸ ਇਲੈਕਟ੍ਰੋਨਿਕਸ, 16 ਇੰਟਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਂਪਟਨ। ਨੰਬਰ 905-799-0045, 9057990045। ਟਾਪ ਚੋਇਸ ਇਲੈਕਟ੍ਰੋਨਿਕਸ।
8: ਸਤਿ ਸ੍ਰੀ ਅਕਾਲ, ਮੈਂ ਹਾਂ ਹਰਕੀਰਤ ਸਿੰਘ, ਤੁਹਾਡਾ ਸਿਟੀ ਕਾਉਂਸਲਰ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਪਿਛਲੇ 12 ਸਾਲਾਂ ਤੋਂ ਤੁਸੀਂ ਮੈਨੂੰ ਕਮਿਊਨਿਟੀ ਵਿੱਚ ਕੰਮ ਕਰਨ ਦਾ ਮੌਕਾ ਦਿੱਤਾ ਹੈ ਤੇ ਮੈਨੂੰ ਉਮੀਦ ਹੈ ਇਹਨਾਂ ਚੋਣਾਂ ਵਿੱਚ ਵੀ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓਗੇ ਤਾਂ ਜੋ ਬ੍ਰੈਂਪਟਨ ਦੀ ਹੋਰ ਤਰੱਕੀ ਕਰ ਸਕੀਏ।
9: ਤੇ ਮੈਂ ਹਾਂ ਖੁਸ਼ਪਾਲ ਸਿੰਘ ਪਵਾਰ, ਤੁਹਾਡਾ ਸਕੂਲ ਟਰਸਟੀ ਦਾ ਉਮੀਦਵਾਰ ਵਾਰਡ 9 ਤੇ 10 ਤੋਂ। ਮੈਂ ਅਰਬਨ ਪਲਾਨਿੰਗ ਦੇ ਵਿੱਚ ਮਾਸਟਰਸ ਡਿਗਰੀ ਕੀਤੀ ਆ ਤੇ ਪਿਛਲੇ 9 ਸਾਲਾਂ ਤੋਂ ਸਕੂਲਾਂ ਨਾਲ ਕੰਮ ਕਰਦਾ ਆ ਰਿਹਾ ਹਾਂ। ਅਕਤੂਬਰ 10, 11, 16 ਤੇ 17 ਦੀ ਐਡਵਾਂਸ ਵੋਟ ਤੇ ਸਾਨੂੰ ਵੋਟ ਪਾ ਕੇ ਕਾਮਯਾਬ ਕਰੋ। ਆਥੋਰਾਈਜ਼ਡ ਬਾਈ ਦਾ ਹਰਕੀਰਤ ਸਿੰਘ ਐਂਡ ਖੁਸ਼ਪਾਲ ਸਿੰਘ ਪਵਾਰ ਕੈਂਪੇਨਸ।
10: ਆਪਣੇ ਦੰਦਾਂ ਦਾ ਰੱਖੋ ਖਿਆਲ SM ਸੁਪਰੀਮ ਡੇਲ ਡੈਂਟਲ ਸੈਂਟਰ ਦੇ ਨਾਲ।
11: ਵਾਈਡ ਰੇਂਜ ਆਫ ਸਰਵਿਸਿਜ਼, ਵਿਜ਼ਡਮ ਟੂਥ, ਰੂਟ ਕਨਾਲ, ਡੈਂਚਰ,
12: ਫਾਰ ਡੈਂਟਲ ਐਕਸਟ੍ਰੈਕਸ਼ਨ, ਕਲੀਨਿੰਗ, ਗਮ ਟ੍ਰੀਟਮੈਂਟ ਐਂਡ ਇੰਪਲਾਂਟ।
10: SM ਸੁਪਰੀਮ ਡੇਲ ਡੈਂਟਲ ਸੈਂਟਰ, 2260 ਬੋਵੇਟ ਡਰਾਈਵ ਈਸਟ, ਬ੍ਰੈਂਪਟਨ। ਬੋਵੇਟ ਜਿੰਗੋਸੀ ਡੈਂਟਲ ਸੈਂਟਰ, 811 ਬੋਵੇਟ ਡਰਾਈਵ, ਯੂਨਿਟ 17, ਬ੍ਰੈਂਪਟਨ। ਕਾਲ 9057898266।
7: ਪੀਲ ਰੈਨੋਵੇਸ਼ਨ ਦਾ ਪੈਗਾਮ, ਅਗਰ ਤੁਸੀਂ ਆਪਣੇ ਘਰ ਜਾਂ ਆਫਿਸ ਵਿਚਲੇ ਵਾਸ਼ਰੂਮ ਸਿਰਫ ਇੱਕ ਹਫ਼ਤੇ ਵਿੱਚ ਤਿਆਰ ਕਰਾਉਣਾ ਚਾਹੁੰਦੇ ਹੋ, ਸਿੰਪਲ ਤੋਂ ਲੈ ਕੇ ਹਾਈ ਐਂਡ ਦੇ ਵਾਸ਼ਰੂਮ ਭਾਵ ਲਗਜ਼ਰੀ ਵਾਸ਼ਰੂਮ ਤਿਆਰ ਕਰਵਾਉਣ ਲਈ ਚੇਤੇ ਰੱਖੋ, ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ ਐਕਸਟੀਮੇਟ ਬਿਲਕੁਲ ਫ੍ਰੀ। ਇੱਕ ਹਫ਼ਤੇ ਵਿੱਚ ਵਾਸ਼ਰੂਮ ਤਿਆਰ ਕਰਵਾਉਣ ਲਈ ਕਾਲ ਕਰੋ ਭੁਪਿੰਦਰ ਸਿੰਘ, 6476481847-647-648-1847-1847। ਵਾਸ਼ਰੂਮ ਸਪੈਸ਼ਲਿਸਟ ਟੀਮ ਪੀਲ ਰੈਨੋਵੇਸ਼ਨ।
13: ਰੋਜ਼ ਦੇ ਖਾਣੇ ਤੋਂ ਹੋ ਗਿਆ ਬੋਰ?
14: ਟ੍ਰਾਈ ਕਰਨਾ ਚਾਹੁੰਦੇ ਹੋ ਕੁਝ ਹੋਰ?
15: ਤਾਜ਼ੇ ਸਵਾਦ ਦੇ ਚਾਈਨੀਜ਼ ਖਾਣੇ ਲਈ ਅੱਜ ਹੀ ਪਹੁੰਚੋ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ, 2648 ਇਸਲਿੰਗਟਨ ਐਵਨਿਊ, ਇਟੋਬੀਕੋ। ਫੋਨ ਨੰਬਰ 4167498333, ਯਾਨੀ 416-749-8383। ਜੇ ਵਧੀਆ ਸਵਾਦ ਲਾ ਚਾਈਨੀਜ਼ ਹੈ ਖਾਣਾ ਤਾਂ ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਹੀ ਆਣਾ।
16: ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ।
17: Bed, dining table, sofa, kar le lena ya dena tohfa.
18: High end design and quality, yani High Point Furniture. Custom made, Canadian made, imported furniture lai aaj hi visit karo High Point Furniture.
17: 7550 Kimball Street, Mississauga. Call 647-382-5500.
19: ਮੈਂ ਹਰਸਿਮਰਨ ਸਿੰਘ। ਸਾਡਾ ਸ਼ਹਿਰ ਬ੍ਰੈਂਪਟਨ ਵੱਧ ਰਿਹਾ ਹੈ, ਪਰ ਕੀ ਸਾਡੀਆਂ ਸੇਵਾਵਾਂ ਵੀ ਉਸੇ ਰਫਤਾਰ ਨਾਲ ਵੱਧ ਰਹੀਆਂ ਨੇ? ਪੁਲਿਸ, ਪੈਰਾਮੈਡਿਕਸ, ਰੀਜਨਲ ਰੋਡਸ, ਪਾਣੀ ਅਤੇ ਸੁਰੱਖਿਆ ਸੇਵਾਵਾਂ ਲਈ ਤੁਹਾਡੀ ਆਵਾਜ਼ ਰੀਜਨ ਤੱਕ ਪਹੁੰਚਾਉਣਾ ਮੇਰੀ ਤਰਜੀਹ ਹੈ। ਵਾਰਡ 9 ਅਤੇ 10 ਤੋਂ ਆਈ ਐਮ ਕੈਂਡੀਡੇਟ ਫਾਰ ਰੀਜਨਲ ਕਾਉਂਸਲਰ। ਆਉਣ ਵਾਲੀ 26 ਅਕਤੂਬਰ ਨੂੰ ਵੋਟ ਫਾਰ ਚੇਂਜ, ਵੋਟ ਹਰਸਿਮਰਨ ਸਿੰਘ।
20: ਆਥੋਰਾਈਜ਼ਡ ਐਂਡ ਪੇਡ ਬਾਈ ਦਾ ਕੰਪੇਨ ਆਫਿਸ ਆਫ ਹਰਸਿਮਰਨ ਸਿੰਘ।
7: ਨੋਟ ਕਰੋ ਕਿ ਤੁਹਾਡੇ ਸ਼ਹਿਰ ਦੇ ਵਿੱਚ ਖੁੱਲੇ ਹੋਮ ਫਿਕਸ ਤੋਂ ਤੁਸੀਂ ਆਪਣੇ ਘਰ ਦੀ ਰੈਨੋਵੇਸ਼ਨ ਲਈ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦੇ ਹੋ। ਹਾਰਡਵੁੱਡ ਲੈਮੀਨੇਟ, ਵੱਖ ਵੱਖ ਤਰ੍ਹਾਂ ਦੀ ਫਲੋਰਿੰਗ, ਪੋਰਸਲਿਨ ਟਾਇਲਸ, ਸੈਰਾਮਿਕ ਟਾਇਲਸ, ਫੌਸਟਸ, ਪਲੰਬਿੰਗ ਐਕਸੈਸਰੀ, ਡੋਰ, ਵਿੰਡੋ, ਡਰਾਈਵਾਜ, ਖਿੜਕੀਆਂ, ਦਰਵਾਜੇ ਆਦਿ ਲੈਣਾ ਚਾਹੁੰਦੇ ਹੋ ਤਾਂ ਹੋਮ ਫਿਕਸ ਤੇ ਆਓ। 2657 ਡੰਡਾ ਸਟ੍ਰੀਟ, ਵੈਸਟ ਮਿਸੀਸਾਗਾ, 20 ਡੈਲਟਾ ਪਾਰਕ ਬੁਲੇਵਾਰਡ, ਬ੍ਰੈਂਪਟਨ, ਔਰ ਕਾਲ 9057962555 9057925555। ਇਫ ਯੂ ਨੀਡ ਯੂਰ ਹੋਮ ਫਿਕਸ, ਕਾਲ ਹੋਮ ਫਿਕਸ। ਕਟਾਰੀਆ ਟੂਰਸ ਐਂਡ ਟਰੈਵਲ, ਦੁਨੀਆਂ ਦੇ ਕਿਸੇ ਵੀ ਦੇਸ਼ ਜਾਣ ਵਾਸਤੇ ਹਵਾਈ ਸਫ਼ਰ ਦੇ ਪ੍ਰਬੰਧਾਂ ਦੇ ਨਾਲ, PR ਕਾਰਡ, ਕੈਨੇਡੀਅਨ ਸਿਟੀਜ਼ਨ ਜਾਂ OCI ਲਈ ਅਪਲਾਈ ਕਰਨ ਦੇ ਨਾਲ, ਵਿਜ਼ਟਰ, ਟੂਰਿਸਟ ਜਾਂ ਸੁਪਰ ਵੀਜ਼ਾ ਦੀ ਇਨਸੋਰਸ ਕਰਾਉਣਾ ਚਾਹੁੰਦੇ ਹੋ ਤਾਂ ਮਿਲੋ ਕਟਾਰੀਆ ਟੂਰਸ ਐਂਡ ਟਰੈਵਲ, 2883 ਡੈਰੀ ਰੋਡ ਐਟ ਏਅਰਪੋਰਟ ਰੋਡ, 4550 ਈਬਨਜ਼ ਰੋਡ, ਜੂਨ 12 ਇਨ ਬ੍ਰੈਂਪਟਨ, ਔਰ ਕਾਲ ਅਵਤਾਰ ਕਟਾਰੀਆ 9056781200 9056781200। ਕਟਾਰੀਆ ਟੂਰਸ ਐਂਡ ਟਰੈਵਲ।
20: ਇਸ ਹਾਲੀਡੇ ਸੀਜ਼ਨ ਆਪਣੀ ਹਰ ਪਾਰਟੀ ਕੇ ਲਿਏ ਲਵ ਸਾਥ ਕੋ ਆਪਣਾ ਸਾਥੀ ਬਣਾਓ।

0: ਪੇਰ ਹੁਣ ਭੁੱਲਿਓ ਨਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
1: ਸਵੀਟ ਮਹਿਲ ਵਾਲਿਆਂ ਦਾ ਬ੍ਰੈਂਡ ਨਿਊ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 100 ਤੋਂ ਲੈ ਕੇ 700 ਦੀ ਕਪੈਸਿਟੀ ਡਿਲੀਸ਼ੀਅਸ ਫੂਡ ਖੁੱਲੀ ਡੁੱਲੀ ਪਾਰਕਿੰਗ ਬਿਊਟੀਫੁਲ ਐਂਬੀਅੰਸ ਮੀਟਿੰਗ ਵਿਆਹ ਬਰਥਡੇ ਪਾਰਟੀ ਐਨੀਵਰਸਰੀ ਹੋਵੇ ਜਾਂ ਕੋਈ ਵੀ ਫੰਕਸ਼ਨ ਭੁੱਲਿਓ ਨਾ ਸਵੀਟ ਮਹਿਲ ਵਾਲਿਆਂ ਦਾ ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ 1133 ਕ੍ਰੈਡਿਟ ਸਟੋਨ ਰੋਡ ਵਾਨ ਫੋਰ ਬੁਕਿੰਗ ਕਾਲ 416-433-9191
0: ਪ੍ਰੈਜ਼ੀਡੈਂਟ ਕਨਵੈਨਸ਼ਨ ਸੈਂਟਰ
2: ਬਾਬਾ ਜੀ ਮੇਰਾ ਵਿਆਹ ਨਹੀਂ ਹੋ ਰਿਹਾ ਕੋਈ ਮੰਤਰ ਤਾਂ ਫੂਕੋ ਬੱਚੇ ਤੇ
3: 647-88-6000
2: ਬਾਬਾ ਜੀ ਆ ਕਿਹੜਾ ਮੰਤਰ ਹੈ
3: ਬੱਚਾ ਇਹ ਨੰਬਰ ਚਮਤਕਾਰੀ ਹੈ ਜਿਹਨੇ ਮਿਲਾਇਆ ਉਹਦੀ ਸਮਝੋ ਵਿਆਹ ਦੀ ਤਿਆਰੀ ਹੈ
2: ਪੱਕੀ ਗੱਲ ਬਾਬਾ ਜੀ
3: ਬਾਬੇ ਦਾ ਘਰ ਵੀ ਇਹਨਾਂ ਨੇ ਵਸਾਇਆ ਐਨਆਰਆਈ ਮੈਰਿਜ ਬਿਊਰੋ
4: ਹਰ ਕਾਸਟ ਅਤੇ ਹਰ ਪ੍ਰੋਫਾਈਲ ਦੇ ਰਿਸ਼ਤੇ ਲਈ ਭਰੋਸੇ ਦਾ ਨਾਮ ਐਨਆਰਆਈ ਮੈਰਿਜ ਬਿਊਰੋ ਕਾਲ 647-88-6000 ਔਰ ਵਿਜ਼ਿਟ nrimb.com
5: ਸਿਆਣੇ ਕਹਿੰਦੇ ਨੇ ਵਿਆਹ ਦਾ ਲੱਡੂ ਜੋ ਖਾਏ ਉਹ ਪਛਤਾਏ ਜੋ ਨਾ ਖਾਏ ਉਹ ਵੀ ਪਛਤਾਏ
6: ਪਰ ਇੱਕ ਲੱਡੂ ਖਾ ਕੇ ਕੋਈ ਨਹੀਂ ਪਛਤਾਉਂਦਾ ਉਹ ਹੈ ਜੀ ਸਵੀਟ ਮਹਿਲ ਦਾ ਲੱਡੂ
5: ਜਿਸ ਵਿੱਚ ਹੈ ਪਿਆਰ ਦੀ ਮਿਠਾਸ ਕਈ ਸਾਲਾਂ ਦਾ ਵਿਸ਼ਵਾਸ ਖਾਲਸ ਸਮੱਗਰੀ ਨਾਲ ਤਿਆਰ ਤਾਜ਼ੀਆਂ ਮਿਠਾਈਆਂ ਅਤੇ ਖਾਣੇ
7: ਥੋੜਾ ਖਾਓ ਵਧੀਆ ਖਾਓ ਸਵੀਟ ਮਹਿਲ ਨਾਲ ਜਸ਼ਨ ਮਨਾਓ
5: ਜਾਂ ਅੱਜ ਹੀ ਪਹੁੰਚੋ 680 ਰੈਕਸਡੇਲ ਬੁਲੇਵਾਰਡ ਯੂਨਿਟ 9 ਨੀਅਰ ਹਾਈਵੇ 427 416-679-9191
8: ਹਾਏ ਮੇਰੇ ਤਾਂ ਪੈਰ ਹੀ ਪੁੰਜੇ ਨਹੀਂ ਲੱਗ ਰਹੇ ਮੇਰੀ ਨਿੱਕੀ ਭੈਣ ਦਾ ਵਿਆਹ ਮੈਂ ਤਾਂ ਆਪਣੇ ਸਾਰੇ ਚਾਅ ਪੂਰੇ ਕਰਾਂਗੀ
9: ਕਿਉਂ ਨੀ ਚੰਨ ਕਰੇ ਕਹੇ ਤਾਂ ਸਿਰ ਤੋਂ ਪੈਰ ਤੱਕ ਸੋਨੇ ਚ ਬਣਾ ਦਿਆਂ
8: ਠੀਕ ਹੈ ਜੀ ਚਲੋ ਫਿਰ ਸਭ ਤੋਂ ਵੱਧ ਵੈਰਾਈਟੀ ਵਾਲੇ ਅਸ਼ੋਕ ਜੁਵੈਲਰ ਕੋਲ ਉਹਨਾਂ ਕੋਲ ਗੋਲਡ ਤੇ ਡਾਇਮੰਡ ਜੁਵਲਰੀ ਦੇ ਸਾਰੇ ਲੇਟੈਸਟ ਵੈਰਾਈਟੀ ਦੇ ਗਹਿਣੇ ਨੇ ਸੈੱਟ ਰਾਣੀ ਹਾਰ ਛਾਪਾਂ ਮੁੰਦਰੀਆਂ ਛੱਲੇ ਬਿਸਕੁਟ ਚੇਨੀਆਂ ਵੰਗਾਂ ਕੋਕੇ ਟਿੱਕੇ ਕੜੇ ਬ੍ਰੇਸਲੈਟ ਮੰਗਲ ਸੂਤਰ ਸਭ ਕੁਝ ਪਿਓਰ ਤੇ ਯੂਨੀਕ
9: ਹਾਂ ਨਾਲੇ ਮੈਂ ਸਾਰੀ ਦੀਆਂ ਬਾਹਾਂ ਵੀ ਤਾਂ ਮੰਗੀਆਂ ਕਰਨੀਆਂ ਨੇ 12 ਚੂੜੀਆਂ ਉਹਨੂੰ ਵੀ ਲੈ ਦਾਂਗੇ
8: ਤੇ ਮੇਰੇ ਜੀਜੇ ਲਈ ਘੜੀ
9: ਆਹੋ ਅਸ਼ੋਕ ਜੁਵੈਲਰ ਕੋਲੇ ਰੈਡੋ ਦੀਆਂ ਰੋਲੈਕਸ ਦੀਆਂ ਸਾਰੀਆਂ ਘੜੀਆਂ ਹੁੰਦੀਆਂ ਨੇ
8: ਚਲੋ ਫਿਰ ਛੇਤੀ ਚਲੋ ਅਸ਼ੋਕ ਜੁਵੈਲਰ 7198 ਏਅਰਪੋਰਟ ਰੋਡ ਮਾਲਟਨ ਇਨ ਅਸ਼ੋਕ ਪਲਾਜ਼ਾ ਫੋਨ ਨੰਬਰ ਹੈ 9056714290
10: ਸ਼ਾਦੀਆਂ ਵਿਆਹਾਂ ਵਾਲੇ ਮੌਕਿਆਂ ਦੇ ਉੱਤੇ ਪਤਾ ਲੱਗਦਾ ਨਹੀਂ ਸੱਚੀ ਕੰਮ ਕਾਜ ਦਾ
11: ਓ ਜੀ ਇਨਫਿਨਿਟੀ ਟੈਂਟ ਸੈਂਟਰ ਕੋਲ ਵਾਲਿਆਂ ਦੀ ਹੁੰਦੀਆਂ ਤਾਂ ਤਿਆਰੀਆਂ ਦੀ ਕੋਈ ਟੈਨਸ਼ਨ ਹੀ ਨਹੀਂ
12: ਇਹਨਾਂ ਕੋਲ ਟੈਂਟ ਟੇਬਲ ਚੇਅਰ ਐਲਈਡੀ ਡਾਂਸ ਫਲੋਰ ਫਲਾਵਰ ਐਂਡ ਡੈਕੋਰੇਸ਼ਨਸ 360 ਡਿਗਰੀ ਕੈਮਰਾ ਸਭ ਕੁਝ ਮਿਲੇਗਾ ਇਹਨਾਂ ਕੋਲ ਛੋਟੇ ਵੱਡੇ ਹਰੇਕ ਫੰਕਸ਼ਨ ਲਈ ਅਟ੍ਰੈਕਟਿਵ ਟੈਂਟਸ ਅਵੇਲੇਬਲ ਨੇ
11: ਬੁਕਿੰਗ ਲਈ ਕਾਲ ਕਰੋ ਇਨਫਿਨਿਟੀ ਟੈਂਟ ਸੈਂਟਰ ਕੋਲ 6477080079
13: ਬੈਡ ਡਾਇਨਿੰਗ ਟੇਬਲ ਸੋਫਾ ਘਰ ਲਈ ਲੈਣਾ ਜਾਂ ਦੇਣਾ ਤੋਹਫਾ
14: ਹਾਈ ਐਂਡ ਡਿਜ਼ਾਈਨ ਐਂਡ ਕੁਆਲਿਟੀ ਯਾਨੀ ਹਾਈ ਪੁਆਇੰਟ ਫਰਨੀਚਰ ਕਸਟਮ ਮੇਡ ਕੈਨੇਡੀਅਨ ਮੇਡ ਇੰਪੋਰਟਡ ਫਰਨੀਚਰ ਲਈ ਅੱਜ ਹੀ ਵਿਜ਼ਿਟ ਕਰੋ ਹਾਈ ਪੁਆਇੰਟ ਫਰਨੀਚਰ
13: 7550 ਕਿੰਬਲ ਸਟ੍ਰੀਟ ਮਿਸੀਸਾਗਾ ਕਾਲ 6473825500
15: ਸੋਲਿਡ ਬੰਪਰ ਚਮਕਾ ਮਾਰੇ ਮਠਾਰੂ ਵੈਲਡਿੰਗ ਤੋਂ ਪਵਾ ਲੋ ਸਾਰੇ
16: ਮਠਾਰੂ ਵੈਲਡਿੰਗ
17: ਮਠਾਰੂ ਵੈਲਡਿੰਗ ਪਵਾਓ ਮੂਸ ਬੰਪਰ ਡੀਅਰ ਬੰਪਰ ਡੀਜ਼ਲ ਟੈਂਕ ਲੌਕ ਡ੍ਰਿਲਰ ਰੈਂਪ ਟਾਇਰ ਰੈਕ ਡ੍ਰਿਲਰ ਰਿਪੇਅਰ ਅਲਮੀਨੀਅਮ ਪਲੇਟ ਬੰਪਰ
18: ਕਾਲ ਸਨੀ ਮਠਾਰੂ
17: 647-463-55 647-460-6355
18: ਮਠਾਰੂ ਵੈਲਡਿੰਗ ਯੂਨਿਟ 198 ਰਦਰਫੋਰਡ
15: ਮਠਾਰੂ ਵੈਲਡਿੰਗ
19: ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ
20: ਸੁਣ ਕੇ ਬਈ
21: ਯੂ ਆਰ ਲਿਸਨਿੰਗ ਟੂ CNN ਟੋਰਾਂਟੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ

0: ਰਣਜੀਤ ਬਾਵਾ ਜੀ ਨੂੰ ਤੁਸੀਂ ਸੁਣ ਰਹੇ ਹੋ। ਮੈਂ ਹਾਂ ਤੁਹਾਡਾ ਦੋਸਤ ਹੋਸਟ ਦਿਲਬਾਗ ਸਿੰਘ ਚਾਵਲਾ ਤੇ ਸਟੂਡੀਓ ਦੇ ਵਿਚ ਹਾਜ਼ਰ ਨੇ ਮੈਡਮ ਅੰਜੂ ਸਿੱਕਾ ਜੀ ਤੇ ਕਰਦੇ ਆ ਉਨ੍ਹਾਂ ਦਾ ਸਵਾਗਤ ਵੋਇਸ ਆਫ ਸਿਟੀ 1320 AM ਤੇ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ ਸਵਾਗਤ ਅੰਜੂ ਜੀ ਨੂੰ।
1: ਥੈਂਕ ਯੂ ਦਿਲਬਾਗ ਜੀ, ਲਿਸਨਰ ਵਿਊਜ਼ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ।
0: ਦੋਸਤੋ ਵੈਦਰ ਰਿਪੋਰਟ ਪੇਸ਼ ਕਰੀਏ ਤੇ ਹਿੰਦੀ ਸਮਾਚਾਰ ਅੰਜੂ ਜੀ ਪੇਸ਼ ਕਰਨਗੇ। ਉਸ ਤੋਂ ਬਾਅਦ ਮੇਰੇ ਪਾਸ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਸਾਹਿਬ ਨੇ ਆਪਣੀ ਗੱਲਬਾਤ ਲੈ ਕੇ ਹਾਜ਼ਰ ਹੋਣਾ ਹੈ ਤੇ ਫਿਰ ਖਬਰਾਂ ਜਿਹੜੀਆਂ ਨੇ ਪੰਜਾਬ ਤੋਂ ਸਾਡੇ ਲਈ ਚਰਨਜੀਤ ਸਿੰਘ ਜੋਗੀ ਸਾਹਿਬ ਵੀ ਪੇਸ਼ ਕਰਨਗੇ। ਔਰ ਪਹਿਲਾਂ ਖਬਰਾਂ ਚਰਨਜੀਤ ਸਿੰਘ ਜੋਗੀ ਸਾਹਿਬ ਦੀ ਜ਼ਬਾਨੀ ਸੁਣਾਂਗੇ, ਪਹਿਲਾਂ ਵੈਦਰ ਰਿਪੋਰਟ ਤੇ ਉਸ ਤੋਂ ਬਾਅਦ ਜੇ ਸਮਾਂ ਲੱਗਾ ਤੇ ਇਕ ਰਿਪੋਰਟ ਹੈ ਜਿਹੜੀ ਫਿਰ ਚਰਚਾ ਦੇ ਵਿਚ ਹੈ। ਕੈਨੇਡੀਅਨ ਖੁਫੀਆ ਰਿਪੋਰਟ ਚੋਂ ਵੱਖ ਵੱਖ ਦੇਸ਼ਾਂ ਦੇ ਨਾਮ ਆਏ ਨੇ, ਉਹਦੇ ਵਿਚ ਵੱਖ ਵੱਖ ਮੁਲਕ ਨੇ, ਚੀਨ ਹੈ, ਰੂਸ ਹੈ, ਪਾਕਿਸਤਾਨ ਹੈ, ਇਰਾਨ ਹੈ, ਇਨ੍ਹਾਂ ਦੀ ਜਿੱਥੇ ਸਰਗਰਮੀਆਂ ਦਾ ਇਸ ਰਿਪੋਰਟ ਦੇ ਵਿਚ ਦਖਲ ਅੰਦਾਜ਼ੀ ਜਿਹੜੀ ਹੈ ਜਾਰੀ ਕੀਤੀ ਗਈ ਹੈ ਵਿਦੇਸ਼ੀ ਦਖਲ ਅੰਦਾਜ਼ੀ ਕੈਨੇਡਾ ਦੇ ਵਿਚ, ਉਹਦੇ ਚ ਭਾਰਤ ਦਾ ਵੀ ਨਾਮ ਹੈ। ਪਰ ਜਗਬਾਣੀ ਅਖਬਾਰ ਪੰਜਾਬ ਦੀ ਬਹੁਤ ਚਰਚਿਤ ਅਖਬਾਰ ਹੈ ਤੇ ਉਹਦੇ ਵਿਚ ਲੰਬੀ ਚੌੜੀ ਰਿਪੋਰਟ ਛਪੀ ਹੈ ਕਿ ਕੈਨੇਡੀਅਨ ਖੁਫੀਆ ਰਿਪੋਰਟ ਚੋਂ ਭਾਰਤ ਦੂਜਾ ਸਭ ਤੋਂ ਵਿਆਪਕ ਵਿਦੇਸ਼ੀ ਦਖਲ ਅੰਦਾਜ਼ੀ ਕਰਨ ਵਾਲਾ ਦੇਸ਼ ਹੈ। ਇਹ ਇਨ ਬਿਨ ਕੱਟ ਵੱਟ ਤੋਂ ਬਗੈਰ ਤੁਹਾਡੇ ਨਾਲ ਸਾਂਝੀ ਕਰਾਂਗੇ ਜਗਬਾਣੀ ਅਖਬਾਰ ਦੇ ਸਹਿਯੋਗ ਦੇ ਨਾਲ। ਇਹਦਾ ਉਲੱਥਾ ਹੈ ਵੈਸੇ, ਰਿਪੋਰਟ ਪੰਜਾਬੀ ਦੇ ਵਿਚ ਤੇ ਹਿੰਦੀ ਦੇ ਵਿਚ, ਇੰਗਲਿਸ਼ ਦੇ ਵਿਚ ਵੀ ਹੈ। ਤੁਸੀਂ ਰਿਪੋਰਟ ਨੂੰ ਜਾ ਕੇ ਜਿਹੜਾ ਹੈ ਪੜ੍ਹ ਵੀ ਸਕਦੇ ਹੋ। ਇਹ ਕੈਨੇਡੀਅਨ ਸਿਕਿਉਰਿਟੀ ਇੰਟੈਲੀਜੈਂਸ ਸਰਵਿਸ ਜਿਹੜੀ ਹੈ CSIS ਦੇ ਉੱਤੇ ਇਨ ਬਿਨ ਜੋ ਲਿਖਿਆ ਹੋਇਆ ਹੈ, 3 ਸਤੰਬਰ 2026 ਨੂੰ ਜਾਰੀ ਹੋਈ ਹੈ। ਇਹਦੀ ਰਿਪੋਰਟ ਦਾ ਉਲੱਥਾ ਕਰਾਂਗੇ, ਪ੍ਰੰਤੂ ਖਬਰਾਂ ਪੰਜਾਬ ਤੋਂ ਚਰਨਜੀਤ ਸਿੰਘ ਜੋਗੀ ਸਾਹਿਬ ਦੀ ਜ਼ਬਾਨੀ ਤੇ ਇਸ ਹਿੱਸੇ ਨੂੰ ਤੁਸੀਂ ਸੁਣ ਰਹੇ ਹੋ। ਆਪਣੇ ਵਰਗੇ ਦੋਸਤਾਂ ਮਿੱਤਰਾਂ ਸਿੰਘ ਨੂੰ ਦੱਸ ਦਿਓ ਕਰੋ ਪ੍ਰੋਗਰਾਮ ਦੇ ਬਾਰੇ, ਤਹਿ ਦਿਲ ਤੋਂ ਧੰਨਵਾਦੀ ਹੋਵਾਂਗੇ। ਨੰਬਰ ਹੈ ਜੀ ਸਾਡਾ ਉਹੀ ਪੁਰਾਣਾ ਮਸ਼ਹੂਰ 905-813-1320 ਤੇ 30 ਸਾਲਾਂ ਤੋਂ ਇਕੋ ਹੀ ਨੰਬਰ ਹੈ 416-716-7794-94। ਵੈਦਰ ਰਿਪੋਰਟ ਨੂੰ ਸਪਾਂਸਰ ਕਰਨਗੇ ਰੰਗਲਾ ਪੰਜਾਬ ਰੇਡ ਪਾਉਣ ਦੇ ਵਿਚ ਪੀਜ਼ਾ ਮਸ਼ੀਨ, ਜਿਨ੍ਹਾਂ ਦੀ ਇਕੋ ਹੀ ਲੋਕੇਸ਼ਨ ਹੈ 2 ਫਿਲੋਸਫਰਸ ਟੇਲ ਬਰੈਂਪਟਨ ਹਾਸਪਿਟਲ ਦੇ ਨਜ਼ਦੀਕ। ਔਰ ਉਥੋਂ ਦਾ ਨੰਬਰ ਨੋਟ ਕਰੋ, ਜੇਕਰ 2 ਲਾਰਜ ਪੀਜ਼ਾਜ਼ ਵਿਦ ਫੂਡ ਟੋਪਿੰਗ ਈਚ 2 ਡਿਪਿੰਗ ਸੌਸ ਨਾਲ ਤੁਸੀਂ ਲੈਣਾ ਹੈ ਤਾਂ $24.99 ਦੇ ਵਿਚ ਲੈ ਸਕਦੇ ਹੋ। $24.99 ਦੇ ਵਿਚ ਪੇਕਅਪ ਹੈ ਜੀ। ਕੈਸ਼ ਡੀਲ ਨੰਬਰ 905-490-1222 ਕਾਲ ਕੀਤਾ ਜਾ ਸਕਦਾ ਹੈ। ਵੈਦਰ
1: ਜੀ, ਰਾਈਟ ਨਾਓ ਟੈਂਪਰੇਚਰ 11 ਡਿਗਰੀ ਸੈਂਟੀਗ੍ਰੇਡ, ਫੀਲਸ ਲਾਈਕ 8 ਡਿਗਰੀਜ਼। ਕੱਲ ਦਾ ਟੈਂਪਰੇਚਰ 16 ਰਹੇਗਾ ਹਾਈਐਸਟ ਐਂਡ ਲੋਐਸਟ 3 ਡਿਗਰੀਜ਼, ਮਿਕਸ ਆਫ ਸਨ ਐਂਡ ਕਲਾਉਡਸ।
0: ਜੀ ਹਾਂ, ਲਓ ਫਿਰ ਖਬਰਾਂ ਪੇਸ਼ ਕਰਾਂਗੇ ਜਨਾਬ ਚਰਨਜੀਤ ਸਿੰਘ ਜੋਗੀ ਸਾਹਿਬ ਦੀ ਜ਼ਬਾਨੀ, ਜਿਸ ਨੂੰ ਸਪਾਂਸਰ ਕਰਨਗੇ ਰੈਡ ਫਰਨੀਚਰ 5200 ਡਿਕਸੀ ਮੈਥਿਸਨ ਤੇ ਉਤੇ ਵਾਕਿਆ ਨੇ। ਕੁਆਲਿਟੀ ਦਾ ਫਰਨੀਚਰ ਵਾਜਬ ਰੇਟ ਤੇ ਲੈ ਕੇ ਆਉਣਾ ਹੋਵੇ ਤਾਂ ਰੈਡਸ ਫਰਨੀਚਰ 905-232-7499। ਅਗੇਨ ਮਾਲਟਨ ਦੇ ਵਿਚ ਗਹਿਣਿਆਂ ਦਾ ਸ਼ਾਨਦਾਰ ਸ਼ੋਰੂਮ, ਅਸ਼ੋਕ ਜਿਲਰ ਕੰਗਣ ਕੜੇ ਝੁਮਕੇ ਵਾਲੀਆਂ ਜਿਹੜਾ ਉਹ ਸਾਡੇ ਖੂਬਸੂਰਤ ਰੈਡ ਰੋਲਸ ਦੀਆਂ ਕੜੀਆਂ, ਨੰਬਰ 905-671-4290। ਇਨਫਿਨਿਟੀ ਟੈਂਟ ਐਂਡ ਡੈਕੋਰ, ਘਰ ਦੇ ਫਰੰਟ ਜਾਂ ਬੈਕ ਯਾਰਡ ਤੇ ਤੁਸੀਂ ਕੋਈ ਵੀ ਫੰਕਸ਼ਨ ਕਰ ਰਹੇ ਹੋ, ਉਹਦੇ ਵਿਚ ਮੀਂਹ ਕਣੀ ਹਨੇਰੀ ਦਾ ਕੋਈ ਡਰ ਨਹੀਂ ਹੋਵੇਗਾ ਜਦੋਂ ਇਨ੍ਹਾਂ ਦੇ ਕੋਲੋਂ ਤੁਸੀਂ ਸ਼ਾਨਦਾਰ ਟੈਂਟ, ਟੇਬਲ, ਚੇਅਰ, LED ਡਾਂਸਿੰਗ ਫਲੋਰ, 360 ਕੈਮਰਾ, ਫਲੋਵਰਸ ਡੈਕੋਰੇਸ਼ਨ, ਜੰਪਿੰਗ ਬਲੂਨ, ਮੱਚ ਮੋਰ ਤੇ ਵਧੇਰੇ ਜਾਣਕਾਰੀ ਲਈ ਕਾਲ ਕਰ ਲੈਣਾ ਦਿਲਪ੍ਰੀਤ ਬਲ 647-708-0079 ਤੇ ਕਾਲ ਕੀਤਾ ਜਾ ਸਕਦਾ ਹੈ। ਚਲੋ ਪੇਸ਼ ਨੇ ਅੱਜ ਦੀ ਇਸ ਮਹਿਫਲ ਦੇ ਵਿਚ ਚੋਣਵੀਆਂ ਖਬਰਾਂ ਕੁਝ ਇਸ ਪ੍ਰਕਾਰ।
2: ਖਬਰਾਂ ਦੇ ਬੁਲੇਟਿਨ ਚ ਤੁਹਾਡਾ ਸਵਾਗਤ, ਮੈਂ ਹਰੀਮਾ। ਤੁਸੀਂ ਸੁਣ ਰਹੇ ਹੋ CJMR 1320 ਤੇ ਰੰਗਲਾ ਪੰਜਾਬ। ਪਹਿਲਾਂ ਪੇਸ਼ ਨੇ ਖਾਸ ਖਬਰਾਂ। ਪੰਜਾਬ ਕਾਂਗਰਸ ਦੇ ਨਵੇਂ ਮੁਖੀ ਨੇ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ, ਕਿਹਾ ਇਕਜੁੱਟਤਾ ਦੇ ਨਾਲ ਕਰਾਂਗੇ ਕੰਮ। ਖੁਦ ਨੂੰ CM ਦਾ ਦਾਅਵੇਦਾਰ ਦੱਸਣ ਤੇ ਦੀਪੇਂਦਰ ਹੁੱਡਾ ਦਾ ਹੋਇਆ ਵਿਰੋਧ। ਕਾਂਗਰਸ ਨੇ ਮੰਗਿਆ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦਾ ਅਸਤੀਫਾ, ਕਿਹਾ ਹੁਣ ਦੇਸ਼ ਲਈ ਬੋਝ। ਰਾਜਸਥਾਨ ਪੁਲਿਸ ਵੱਲੋਂ ਗੁਰਦੁਆਰਾ ਸਾਹਿਬ ਚ ਬੇਅਦਬੀ ਤੇ ਭੰਨਤੋੜ, ਮੁੱਖ ਪ੍ਰਬੰਧਕ ਨੂੰ ਹਿਰਾਸਤ ਚ ਲਿਆ। SGPC ਨੇ ਕੀਤੀ ਘਟਨਾ ਦੀ ਨਿੰਦਾ। ਹਰਸਿਮਰਤ ਕੌਰ ਬਾਦਲ ਨੇ ਮਾਈ ਭਾਗੋ ਫੌਜ ਬਣਾਉਣ ਦਾ ਕੀਤਾ ਐਲਾਨ, ਹੁਣ ਬੀਬੀਆਂ ਲੜਨਗੀਆਂ ਨਸ਼ਿਆਂ ਦੇ ਖਿਲਾਫ ਜੰਗ। ਹੁਣ ਖਬਰਾਂ ਵਿਸਤਾਰ ਦੇ ਨਾਲ। ਪੰਜਾਬ ਕਾਂਗਰਸ ਦੇ ਨਵੇਂ ਮੁਖੀ ਪ੍ਰਗਟ ਸਿੰਘ ਨੇ ਅੱਜ ਦਿੱਲੀ ਦੇ ਵਿਚ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ। ਇਸ ਦਾ ਐਲਾਨ ਕਰਦੇ ਹੋਇਆਂ ਪ੍ਰਗਟ ਸਿੰਘ ਨੇ ਆਪਣੇ ਫੇਸਬੁੱਕ ਅਕਾਊਂਟ ਤੇ ਲਿਖਿਆ, ਰਾਹੁਲ ਗਾਂਧੀ ਨੂੰ ਮਿਲਣਾ ਇਕ ਸਨਮਾਨ ਦੀ ਗੱਲ ਸੀ। ਮੈਂ ਉਨ੍ਹਾਂ ਦੇ ਮਾਰਗ ਦਰਸ਼ਨ, ਉਤਸ਼ਾਹ ਤੇ ਪੰਜਾਬ ਅਤੇ ਇਸ ਦੇ ਲੋਕਾਂ ਦੀ ਭਲਾਈ ਦੇ ਲਈ ਅਟੁੱਟ ਵਚਨਬੱਧਤਾ ਦਾ ਧੰਨਵਾਦੀ ਹਾਂ। ਉਨ੍ਹਾਂ ਲਿਖਿਆ ਨਵੀਂ ਊਰਜਾ ਤੇ ਸਾਡੇ ਨੇਤਾਵਾਂ ਵਰਕਰਾਂ ਤੇ ਪੰਜਾਬ ਦੇ ਲੋਕਾਂ ਦੀ ਸਮੂਹਕ ਤਾਕਤ ਦੇ ਨਾਲ ਅਸੀਂ ਕਾਂਗਰਸ ਸੰਗਠਨ ਨੂੰ ਮਜ਼ਬੂਤ ਕਰਨ ਤੇ ਪੰਜਾਬ ਦੇ ਬਿਹਤਰ ਭਵਿੱਖ ਦੇ ਨਿਰਮਾਣ ਦੇ ਲਈ ਅਣਥਕ ਮਿਹਨਤ ਕਰਾਂਗੇ। ਪ੍ਰਗਟ ਸਿੰਘ ਪ੍ਰਧਾਨ ਵਜੋਂ ਨਿਯੁਕਤੀ ਤੋਂ ਬਾਅਦ ਦਿੱਲੀ ਵਿਚ ਹੀ ਰਹਿ ਰਹੇ ਨੇ। ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਨਾਲ ਕੁਝ ਨਾ ਕੁਝ ਸੰਬੰਧ ਰੱਖਣ ਵਾਲੇ ਹਰੇਕ ਕਾਂਗਰਸੀ ਆਗੂ ਨਾਲ ਮੁਲਾਕਾਤ ਕੀਤੀ ਹੈ। ਮੰਨਿਆ ਜਾ ਰਿਹਾ ਕਿ ਇਸ ਰਾਹੀਂ ਉਹ ਪਾਰਟੀ ਦੇ ਅੰਦਰੂਨੀ ਵਿਰੋਧੀਆਂ ਦੇ ਲਈ ਦਿੱਲੀ ਦਾ ਦਰਵਾਜ਼ਾ ਬੰਦ ਕਰ ਰਹੇ ਨੇ। ਸੋਮਵਾਰ ਨੂੰ ਰਾਹੁਲ ਗਾਂਧੀ ਦੀ ਪ੍ਰਗਟ ਦੇ ਨਾਲ ਮੁਲਾਕਾਤ ਤੋਂ ਪਹਿਲਾਂ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਇਸ ਤੇ ਨਿਸ਼ਾਨੇ ਲਾਉਂਦਿਆਂ ਕਿਹਾ ਕਿ ਰਾਹੁਲ ਗਾਂਧੀ ਪ੍ਰਗਟ ਸਿੰਘ ਨੂੰ ਮਿਲਣ ਲਈ ਸਮਾਂ ਨਹੀਂ ਦੇ ਰਹੇ। ਇਸ ਲਈ ਪ੍ਰਗਟ ਪੰਜਾਬ ਦੇ ਪ੍ਰਧਾਨ ਬਣਨ ਤੋਂ 4 ਦਿਨ ਬਾਅਦ ਵੀ ਪੰਜਾਬ ਦਾ ਦੌਰਾ ਕਰਨ ਚ ਸਫਲ ਰਹੇ ਨੇ। ਇਸ ਦਾ ਜਵਾਬ ਦਿੰਦਿਆਂ ਪ੍ਰਗਟ ਨੇ ਕਿਹਾ ਕਿ ਉਨ੍ਹਾਂ ਕੋਲ ਮੇਰੇ ਵਿਰੁੱਧ ਕਹਿਣ ਲਈ ਕੁਝ ਨਹੀਂ ਹੈ। ਆਮ ਆਦਮੀ ਪਾਰਟੀ ਖੁਦ ਡੁੱਬਣ ਵਾਲੀ ਹੈ, ਬਸ ਥੋੜਾ ਇੰਤਜ਼ਾਰ ਕਰੋ। ਹਰਿਆਣਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਕੁਲਦੀਪ ਸ਼ਰਮਾ ਨੇ ਰੋਹਤਕ ਤੋਂ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਦੇ ਵਿਰੁੱਧ ਪਾਰਟੀ ਹਾਈ ਕਮਾਂਡ ਕੋਲ ਸ਼ਿਕਾਇਤ ਦਰਜ ਕਰਾਈ ਹੈ। ਦੀਪੇਂਦਰ ਵੱਲੋਂ 2029 ਦੀਆਂ ਵਿਧਾਨ ਸਭਾ ਚੋਣਾਂ ਦੇ ਲਈ ਖੁਦ ਨੂੰ ਮੁੱਖ ਮੰਤਰੀ ਦਾ ਚਿਹਰਾ ਪੇਸ਼ ਕਰਨ ਦਾ ਵਿਰੋਧ ਕਰਦਿਆਂ ਸ਼ਰਮਾ ਨੇ ਕਾਂਗਰਸ ਦੇ ਰਾਸ਼ਟਰੀ ਜਨਰਲ ਸਕੱਤਰ ਕੇ ਸੀ ਵੇਣੁਗੋਪਾਲ, ਸੂਬਾ ਇੰਚਾਰਜ ਸੰਜੇ ਦੱਤ ਅਤੇ ਹਰਿਆਣਾ ਕਾਂਗਰਸ ਪ੍ਰਧਾਨ ਰਾਓ ਨਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ। ਇਹ ਪੱਤਰ 13 ਸਤੰਬਰ ਨੂੰ ਭੇਜਿਆ ਗਿਆ ਸੀ ਜੋ ਹੁਣ ਸਾਹਮਣੇ ਆਇਆ। ਪੱਤਰ ਚ ਸ਼ਰਮਾ ਨੇ ਸਚਿਨ ਪਾਇਲਟ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਕਾਂਗਰਸ ਨੂੰ ਰਾਹੁਲ ਗਾਂਧੀ ਦੀ ਅਗਵਾਈ ਵਿਚ ਸਾਂਝੀ ਲੀਡਰਸ਼ਿਪ ਨਾਲ ਚੋਣਾਂ ਲੜਨੀਆਂ ਚਾਹੀਦੀਆਂ ਨੇ। ਕਿਸੇ ਇਕ ਚਿਹਰੇ ਜਾਂ ਪਰਿਵਾਰ ਨੂੰ ਅੱਗੇ ਰੱਖਣ ਦੇ ਨਾਲ ਪਾਰਟੀ ਨੂੰ ਨੁਕਸਾਨ ਹੁੰਦਾ ਹੈ। ਸਾਬਕਾ ਮੰਤਰੀ ਭੁਪਿੰਦਰ ਸਿੰਘ ਹੁੱਡਾ ਤੇ ਨਿਸ਼ਾਨਾ ਲਾਉਂਦੇ ਉਨ੍ਹਾਂ ਕਿਹਾ ਕਿ ਹਰਿਆਣਾ ਦੇ ਵਿਚ ਇਕ ਵਿਅਕਤੀ ਤੇ ਹੁਣ ਉਨ੍ਹਾਂ ਦੇ ਪੁੱਤਰ ਸੀਐਮ ਚਿਹਰੇ ਵਜੋਂ ਪੇਸ਼ ਕਰਨ ਕਾਰਨ ਪਾਰਟੀ ਨੂੰ ਵਾਰ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ।
3: ਖਬਰਾਂ ਦੇ ਇਸ ਬੁਲੇਟਿਨ ਦੇ ਸਪਾਂਸਰ ਨੇ ਰੀਮੈਕਸ ਗੋਲਡ ਰਿਐਲਟੀ ਦੇ ਅਰਜ ਚਾਵਲਾ। ਘਰ ਸੇਲ ਕਰਨਾ ਚਾਹੁੰਦੇ ਹੋ ਜਾਂ ਫਿਰ ਬਾਏ ਜਾਂ ਫਿਰ ਕਮਰਸ਼ੀਅਲ ਪ੍ਰਾਪਰਟੀ ਚ ਇਨਵੈਸਟ ਕਰਨਾ ਚਾਹੁੰਦੇ ਹੋ, ਕਾਲ ਅਰਜ ਚਾਵਲਾ 416-303-1515।
2: ਕਾਂਗਰਸ ਨੇ ਸੋਮਵਾਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੇ ਤਿੱਖੇ ਹਮਲੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਤੁਰੰਤ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਹੈ। ਪਾਰਟੀ ਅਨੁਸਾਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਗੈਰ ਕਾਨੂੰਨੀ ਹੁਕਮਾਂ ਨੂੰ ਲਾਗੂ ਕਰਨ ਦੀ ਸਮਰੱਥਾ ਕਾਰਨ ਗਿਆਨੇਸ਼ ਕੁਮਾਰ ਹੁਣ ਦੇਸ਼ ਲਈ ਇਕ ਬੋਝ ਬਣ ਚੁੱਕੇ ਨੇ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਦਾ ਬਿਆਨ ਸੁਪਰੀਮ ਕੋਰਟ ਦੇ ਜੱਜ ਜਸਟਿਸ ਉਜਵਲ ਪਿਆਨ ਦੇ ਉਸ ਬਿਆਨ ਤੋਂ ਬਾਅਦ ਆਇਆ ਜਿਸ ਵਿਚ ਉਨ੍ਹਾਂ ਕਿਹਾ ਕਿ ਕਰੋੜਾਂ ਨਾਗਰਿਕਾਂ ਨੂੰ ਵੋਟ ਦੇ ਅਧਿਕਾਰ ਤੋਂ ਵਾਂਝਾ ਕਰਨ ਵਾਲੀ ਕੋਈ ਵੀ ਪ੍ਰਕਿਰਿਆ ਸੰਵਿਧਾਨਕ ਵਿਵਸਥਾ ਦਾ ਅਪਮਾਨ ਹੈ। ਜਸਟਿਸ ਪੁਆਨ ਦੇ ਭਾਸ਼ਣ ਦੀ ਵੀਡੀਓ ਸਾਂਝੀ ਕਰਦਿਆਂ ਜੈਰਾਮ ਰਮੇਸ਼ ਨੇ ਕਿਹਾ ਕਿ ਜੱਜ ਨੇ ਸੀਈਸੀ ਦਾ ਪੂਰੀ ਤਰ੍ਹਾਂ ਨਕਾਬ ਉਤਾਰ ਦਿੱਤਾ। ਜੇਕਰ ਮੁੱਖ ਚੋਣ ਕਮਿਸ਼ਨਰ ਦੇ ਵਿਚ ਥੋੜੀ ਜਿਹੀ ਵੀ ਨੈਤਿਕਤਾ ਹੈ ਤਾਂ ਉਨ੍ਹਾਂ ਨੂੰ ਤੁਰੰਤ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ। ਗੰਗਾਨਗਰ ਦੇ ਗੁਰਦੁਆਰਾ ਸਾਹਿਬ ਦੇ ਵਿਚ ਰਾਜਸਥਾਨ ਪੁਲਿਸ ਵੱਲੋਂ ਬੇਅਦਬੀ ਕਰਨ ਅਤੇ ਸਿੱਖ ਧਰਮ ਪ੍ਰਚਾਰ ਕਮੇਟੀ ਰਾਜਸਥਾਨ ਦੇ ਸੂਬਾ ਪ੍ਰਧਾਨ ਤਜਿੰਦਰਪਾਲ ਸਿੰਘ ਟਿੰਮਾ ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਪੁਲਿਸ ਨੇ ਟਿੰਮਾ ਨੂੰ ਉਦੋਂ ਹਿਰਾਸਤ ਚ ਲਿਆ ਜਦੋਂ ਉਹ ਸ਼ਹੀਦ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਸਨ। ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜਸਥਾਨ ਪੁਲਿਸ ਵੱਲੋਂ ਲੰਗਰਾਂ ਦੀ ਬੇਅਦਬੀ ਕਰਨ, ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਵਾਲੇ ਤੇ ਹੋਰ ਸ਼ਹੀਦ ਸਿੰਘਾਂ ਦੇ ਪੋਸਟਰ ਪਾਉਣ ਤੇ ਸਿੱਖ ਆਗੂ ਭਾਈ ਤਜਿੰਦਰਪਾਲ ਸਿੰਘ ਟਿੰਮਾ ਨੂੰ ਗ੍ਰਿਫ਼ਤਾਰ ਕਰਨ ਦੀ ਸਖ਼ਤ ਸ਼ਬਦਾਂ ਚ ਨਿੰਦਾ ਕੀਤੀ ਹੈ। ਜਾਣਕਾਰੀ ਮੁਤਾਬਕ ਪੁਲਿਸ ਕਾਰਵਾਈ ਦੀ ਇਕ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸ ਵਿਚ ਤਜਿੰਦਰਪਾਲ ਸਿੰਘ ਟਿੰਮਾ ਨੂੰ ਭਾਰੀ ਸੰਗਤ ਦੇ ਵਿਰੋਧ ਦੇ ਬਾਵਜੂਦ ਪੁਲਿਸ ਲਿਜਾ ਰਹੀ ਹੈ। ਮਾਵਾਂ ਧੀਆਂ ਦੀ ਲਲਕਾਰ, ਬੰਦ ਕਰਾਵਾਂਗੇ ਨਸ਼ੇ ਦਾ ਵਪਾਰ। ਇਸ ਤਹਿਤ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਭਾਈ ਮਹਾਂ ਸਿੰਘ ਦੀਵਾਨ ਹਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਪ੍ਰੋਗਰਾਮ ਦੌਰਾਨ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਨਸ਼ੇ ਦੇ ਅੱਤਵਾਦ ਦੇ ਖਿਲਾਫ਼ ਬੰਦੂਕ ਨਾਲ ਨਹੀਂ ਦ੍ਰਿੜਤਾ ਤੇ ਸਿਆਣਪ ਦੇ ਨਾਲ ਲੜਾਈ ਲੜਨੀ ਪਵੇਗੀ। ਉਨ੍ਹਾਂ ਕਿਹਾ

0: अभी सुन रहे हो चावला न्यूज नेटवर्क टोरंटो CNN टोरंटो। जीना या मरना इंसान दे हथ नहीं, परंतु इस संसार तो तुर गए प्राणी दा उस दियां धार्मिक रौ रीतां दे नाल उस नूं विदा करना असाडे वस है। अपनी संस्कृति अपनी धार्मिक रौ रीतां मुताबक अंतम रस्मां वेले याद रखो, रैक्सडेल दे विच लुटस फ्यूनरल होम जिथे अंतम दर्शना तो लैके दाह संस्कार दियां रस्मां इको ही छत थले हुंदियां हन। लुटस फ्यूनरल होम दा सारा स्टाफ तुहाडी भाषा पंजाबी हिंदी भी बोलदा है। वधेरे जानकारी लई कॉल करो सरदार हरमिंदर सिंह हंसी 647-547-8188
1: जेनेटिक टेस्टिंग दे माहर डॉक्टर निशा डोगरा अते उना दी टीम ब्रैम्पटन विच थवाडे लई ऑर्गेनाइज करन जा रहे ने एक फ्री हेल्थ सेमिनार। इस सेमिनार विच डॉक्टर निशा डोगरा तुहानू आम सेहत समस्यावां अते पॉसिबल रूट कॉजेज बारे समझाउणगे कि डाइट लाइफस्टाइल विच सेहतमंद बदलाव तुहाडे ओवरऑल हेल्थ नूं किवें सपोर्ट कर सकदे ने। अक्टूबर 25 दोपहर 2 बजे तो 4 बजे तक ग्रीन बहार रेक्रिएशन सेंटर ब्रैम्पटन विखे, सीट्स लिमिटेड ने, इसलिए अज ही रजिस्ट्रेशन करो। कॉल करो 604-593-5030 डॉक्टर निशा डोगरा दा फ्री हेल्थ सेमिनार, सेहतमंद लाइफस्टाइल वाल एक ਚੰਗਾ ਕਦਮ।
2: ਇੰਤਜ਼ਾਰ ਹੁਣ ਖਤਮ ਹੋਇਆ। ਰੀਮੈਕਸ ਗੋਲਡ ਰਿਐਲਿਟੀ ਦੇ ਗੌਰਡੀ ਖੁਮਾਲ ਲੈ ਕੇ ਆਏ ਹਨ ਸਾਊਥ ਕੈਲਡਨ ਵਿੱਚ ਪ੍ਰੀਮੀਅਮ ਰਿਟੇਲ ਅਤੇ ਆਫਿਸ ਸਪੇਸ ਖਰੀਦਣ ਦਾ ਇੱਕ ਹੋਰ ਸੁਨਹਿਰਾ ਮੌਕਾ। ਪੇਸ਼ ਹੈ ਕੈਲਡਨ ਕਮਰਸ਼ੀਅਲ ਸੈਂਟਰ, ਹਾਈਵੇ 10 ਅਤੇ ਹਾਈਵੇ 410 ਦੇ ਪ੍ਰਾਈਮ ਇੰਟਰਸੈਕਸ਼ਨ ਤੇ 15 ਏਕੜ ਵਿੱਚ ਬਣ ਰਿਹਾ ਇੱਕ ਨਵਾਂ ਕਮਰਸ਼ੀਅਲ ਡਿਵੈਲਪਮੈਂਟ। ਰਿਟੇਲ ਅਤੇ ਆਫਿਸ ਯੂਨਿਟਸ ਹੁਣ ਸੇਲ ਲਈ ਅਵੇਲੇਬਲ ਹਨ। ਕੈਲਡਨ ਦੀ ਇਸ ਨਵੀਂ ਕਮਰਸ਼ੀਅਲ ਡੈਸਟੀਨੇਸ਼ਨ ਵਿੱਚ ਆਪਣੀ ਸਪੇਸ ਅੱਜ ਹੀ ਪੱਕੀ ਕਰੋ। ਆਪਣੀ ਯੂਨਿਟ ਅੱਜ ਹੀ ਬੁੱਕ ਕਰਨ ਲਈ ਸਾਡੀ ਟੀਮ ਨਾਲ ਕੰਟੈਕਟ ਕਰੋ।
3: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹੈਗਾ ਆ ਗੁਰਦੀਪ ਸਿੰਘ ਨਨੂਆ। ਆਈ ਐਮ ਅ ਲੋਇਰ ਐਟ ਨਨੂਆ ਐਂਡ ਯੂਐਫਏ ਲੋਇਰਸ।
4: ਇਫ ਯੂ ਆਰ ਇਨਵੋਲਵਡ ਇਨ ਅ ਮੋਟਰ ਵਹੀਕਲ ਐਕਸੀਡੈਂਟ, ਸਲਿਪ ਐਂਡ ਫਾਲ, ਔਰ ਐਨੀ ਕਾਈਂਡ ਆਫ ਐਕਸੀਡੈਂਟ ਰਿਜ਼ਲਟਸ ਇਨ ਪਰਸਨਲ ਇੰਜਰੀ, ਪਲੀਜ਼ ਲੈਟ ਅਸ ਨੋ, ਵੀ ਕੈਨ ਹੈਲਪ।
3: ਸਾਨੂੰ ਕੰਟੈਕਟ ਕਰੋ, ਸਾਡਾ ਫੋਨ ਨੰਬਰ ਹੈਗਾ ਆ 647-793-6889।
5: ਵਾਹ ਗਿੱਲ ਸਾਹਿਬ, ਆਫਿਸ ਟਾਈਮ ਤੇ ਕੰਮ ਦੇ ਵਿੱਚ ਇੰਨੀ ਕ੍ਰੀਏਟਿਵਿਟੀ, ਉੱਪਰੋਂ ਇੰਨੀ ਸਾਰੀ ਐਨਰਜੀ, ਨਾ ਇਸ ਹੈਲਦੀ ਹੈਲਥ ਦਾ ਰਾਜ਼ ਕੀ ਹੈ?
6: ਓ ਯਾਰ ਕਾਵਿਆ, ਹੋਮੋਕੇਅਰ, ਹੋਮੋਪੈਥੀ ਫੋਰ ਬੈਟਰ ਹੈਲਥ।
7: ਜੇਕਰ ਤੁਸੀਂ ਆਪਣੀ ਬਿਮਾਰੀ ਦੇ ਹੱਲ ਕਿਸੇ ਹੋਰ ਪੈਥੀ ਨਾਲ ਨਾ ਕਰ ਪਾਏ ਹੋਵੋ, ਤਾਂ ਇੱਕ ਵਾਰ ਹੋਮਿਓਪੈਥੀ ਦੇ ਮਾਹਰ ਮੀਤਾ ਓਜਾ ਨਾਲ ਜ਼ਰੂਰ ਕੰਸਲਟ ਕਰੋ। ਬਿਮਾਰੀ ਭਾਵੇਂ ਕੋਈ ਵੀ ਹੋਵੇ, ਕਾਲ ਕਰੋ
8: 6477-6709 ਔਰ ਵਿਜ਼ਿਟ 10 ਕਾਟਰਿਲ ਬੁਲੇਵਾਰਡ, ਯੂਨਿਟ 104, ਬ੍ਰੈਮਟਨ।
0: ਇਲੈਕਟ੍ਰੋਨਿਕਸ ਦੀ ਮਾਰਕੀਟ ਦੇ ਵਿੱਚ ਮਸ਼ਹੂਰ ਨਾਮ ਟਾਪ ਚੁਆਇਸ ਇਲੈਕਟ੍ਰੋਨਿਕਸ। ਇੱਥੋਂ ਤੁਸੀਂ ਹਰ ਕੰਪਨੀ ਦੇ ਹਰ ਸਾਈਜ਼ ਦਾ ਟੈਲੀਵਿਜ਼ਨ, ਫ੍ਰਿਜ, ਸਟੋਵ, ਡਿਸ਼ਵਾਸ਼ਰ, ਲਾਂਡਰੀ ਲਈ ਵਾਸ਼ਰ ਐਂਡ ਡਰਾਇਰ ਦੇ ਨਾਲ, ਅਗਰ ਤੁਸੀਂ ਆਪਣੇ ਘਰ ਦੇ ਵਿੱਚ ਹੋਮ ਥੀਏਟਰ ਸਿਸਟਮ ਸੈਟਅਪ ਕਰਨਾ ਹੈ, ਜਾਂ ਫਿਰ ਘਰ ਦੀ ਕਿਚਨ ਦੇ ਵਿੱਚ ਆਲੀਸ਼ਾਨ ਅਪਲਾਈਂਸਸ ਲਗਵਾਉਣਾ ਚਾਹੁੰਦੇ ਹੋ, ਡਿਲੀਵਰੀ ਆਨ ਟਾਈਮ ਲੈਣ ਲਈ ਚੇਤੇ ਰੱਖੋ। ਟਾਪ ਚੁਆਇਸ ਇਲੈਕਟ੍ਰੋਨਿਕਸ, 16 ਇੰਟਰਮੋਲ ਡਰਾਈਵ ਐਟ ਏਅਰਪੋਰਟ ਰੋਡ ਇਨ ਬ੍ਰੈਮਟਨ। ਨੰਬਰ 905-799-0045, 5799-0045। टॉप चॉइस इलेक्ट्रॉनिक्स।
9: विश्वास प्रतीक न रवि गुलाटी हूं नवे अंदाज विच। रवि गुलाटी लॉ ऑफिस लीगल सेवावां दा काम हो गया जे सौखा। मारो एक आवाज अजिहे कमां वास्ते। रियल एस्टेट क्लोजिंग, नोटराइजेशन, एफिडेविट्स, डेक्लेरेशन जा स्पॉन्सरशिप लेटर्स, पावर ऑफ अटर्नीज, बच्चा लई कंसेंट लेटर्स। बैरिस्टर सोलिसिटर नोटरी पब्लिक रविंदर पाल सिंह गुलाटी, 905-232-8700। अपॉइंटमेंट वास्ते लॉग इन करो notaryhelp.ca। रवि गुलाटी लॉ ऑफिस, ठीक सलाह, ਬੱਲੇ ਬੱਲੇ।

0: ਹੈਪੀ ਦੀਵਾਲੀ।
1: ਤਾਜ਼ੀਆਂ ਸਬਜ਼ੀਆਂ, ਫਰੈਸ਼ ਫਲ ਫਰੂਟ, ਵਧੀਆ ਗਰੋਸਰੀ ਤੇ ਇੰਡੀਆ ਤੋਂ ਆਇਆ ਤੁਹਾਡਾ ਮਨਪਸੰਦ ਸਮਾਨ ਮਿਲੇਗਾ ਹੁਣ ਵਧੀਆ ਰੇਟਸ ਤੇ, ਕਿਉਂਕਿ ਤੁਹਾਡੇ ਆਪਣੇ ਸ਼ਹਿਰ ਵਿੱਚ ਆ ਗਿਆ ਅਨਾਜ ਮਾਰ। ਰੋਜ਼ ਦੀ ਗਰੋਸਰੀ ਹੋਵੇ, ਚਾਵਲ, ਦਾਲਾਂ, ਆਟਾ, ਦੇਸੀ ਘਿਓ, ਮਸਾਲੇ, ਟੀ, ਸਨੈਕਸ ਜਾਂ ਫਿਰ ਇੰਡੀਅਨ ਕਿਚਨ ਦਾ ਕੋਈ ਵੀ ਜ਼ਰੂਰੀ ਸਮਾਨ, ਸਭ ਕੁਝ ਮਿਲੇਗਾ ਅੰਡਰ ਵਨ ਰੂਫ। ਫਰੈਸ਼ਨੈਸ, ਵੈਰਾਇਟੀ, ਕੁਆਲਿਟੀ ਤੇ ਵਧੀਆ ਪ੍ਰਾਈਸਿਸ ਲਈ ਅੱਜ ਹੀ ਵਿਜ਼ਿਟ ਕਰੋ ਅਨਾਜ ਮਾਰ, ਏਅਰਪੋਰਟ ਰੋਡ ਐਂਡ ਮੇਫੀਲਡ ਰੋਡ ਦੇ ਕਾਰਨਰ ਤੇ ਐਟ 6141 ਮੇਫੀਲਡ ਰੋਡ, ਯੂਨਿਟ 42, ਏ ਬ੍ਰਾਮਟਨ। ਕਾਲ 9059288557 ਅਨਾਜ ਮਾਰਟ।
2: हर घर की एक डिमांड होती है कि उसे और भी खूबसूरत बनाने के लिए एक स्टाइलिश फर्नीचर चाहिए। जब तलाश हो ऐसे फर्नीचर की तो यहाँ ये स्टीवंस फर्नीचर, जहाँ आपको मिलेगा बिल्कुल सॉलिड फर्नीचर, चाहे बेड सेट हो, सोफा सेट या मैट्रेसेस, एवरीथिंग सिंस 1992। विजिट इन स्टोर फॉर मच मोर। 2575 स्टील्स एवेन्यू ईस्ट ब्रैम्पटन, 9057900560। स्टीवंस फर्नीचर।
3: ਮੈਂ ਸੁਖਮਨ ਸਿੰਘਾ, ਤੁਹਾਡਾ ਵਾਰਡ 9 ਤੇ 10 ਤੋਂ ਰੀਜਨਲ ਕੌਂਸਲਰ ਉਮੀਦਵਾਰ। ਮੈਂ ਇੱਕ ਵਕੀਲ ਹਾਂ ਅਤੇ ਮੈਂ ਕੈਨੇਡਾ ਦੀ ਸਭ ਤੋਂ ਵੱਡੀ ਲਾਅ ਫਰਮ ਵਿੱਚ ਕੰਮ ਕਰਦਾ ਹਾਂ। ਬ੍ਰੈਂਪਟਨ ਦੇ ਨਿਵਾਸੀ ਵਧੇ ਹੋਏ ਪ੍ਰਾਪਰਟੀ ਟੈਕਸ ਅਤੇ ਕ੍ਰਾਈਮ ਤੋਂ ਬਹੁਤ ਦੁਖੀ ਹਨ। ਸਾਨੂੰ ਰੀਜਨਲ ਕੌਂਸਲਰ ਚਾਹੀਦਾ ਜੋ ਇਨ੍ਹਾਂ ਮੁੱਦਿਆਂ ਦੀ ਆਵਾਜ਼ ਉਠਾਵੇ। ਅਕਤੂਬਰ 10, 11, 16, 17 ਦੀ ਐਡਵਾਂਸ ਵੋਟਾਂ ਤੇ ਮੈਨੂੰ ਵੋਟ ਪਾ ਕੇ ਕਾਮਯਾਬ ਕਰੋ। ਫਾਰ ਮੋਰ ਇਨਫਾਰਮੇਸ਼ਨ ਵਿਜ਼ਿਟ sukhmansangha.com। ਆਥੋਰਾਈਜ਼ਡ ਬਾਈ ਦ ਸੁਖਮਨ ਸਿੰਘਾ ਕੈਂਪੇਨ।
4: 2026 ਬ੍ਰੈਂਪਟਨ ਮਿਊਨਿਸਪਲ ਇਲੈਕਸ਼ਨ ਸੋਮਵਾਰ 26 ਅਕਤੂਬਰ ਨੂੰ ਹੈ। ਜੇ ਤੁਸੀਂ ਵੋਟਿੰਗ ਡੇ ਵਾਲੇ ਦਿਨ ਵੋਟ ਨਹੀਂ ਪਾ ਸਕਦੇ ਤਾਂ ਤੁਸੀਂ ਐਡਵਾਂਸ ਵੋਟਿੰਗ ਦੇ ਦਿਨਾਂ ਦੌਰਾਨ ਪਹਿਲਾ ਵੋਟ ਪਾ ਸਕਦੇ ਹੋ। ਐਡਵਾਂਸ ਵੋਟਿੰਗ 9, 10, 11, 16 ਅਤੇ 17 ਅਕਤੂਬਰ ਨੂੰ ਹੋਵੇਗੀ। ਵੀਕ ਡੇਜ਼ ਵਿੱਚ ਵੋਟਿੰਗ ਦਾ ਸਮਾਂ ਦੁਪਹਿਰ 12 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਹੋਵੇਗਾ ਅਤੇ ਵੀਕਐਂਡਸ ਨੂੰ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਤੁਸੀਂ ਬ੍ਰੈਂਪਟਨ ਵਿੱਚ ਕਿਸੇ ਵੀ ਐਡਵਾਂਸ ਵੋਟਿੰਗ ਲੋਕੇਸ਼ਨ ਤੇ ਵੋਟ ਪਾ ਸਕਦੇ ਹੋ। ਵੋਟ ਪਾਉਣ ਲਈ ਜੇ ਤੁਹਾਨੂੰ ਵੋਟਰ ਨੋਟਿਸ ਮਿਲੀ ਹੈ ਤਾਂ ਉਹ ਆਪਣੇ ਨਾਲ ਲੈ ਕੇ ਆਓ। ਨਾਲ ਹੀ ਆਪਣੀ ਪਹਿਚਾਣ ਦਾ ਸਬੂਤ ID ਲੈ ਕੇ ਆਓ, ਜਿਸ ਉੱਤੇ ਤੁਹਾਡਾ ਨਾਮ ਅਤੇ ਐਡਰੈਸ ਲਿਖਿਆ ਹੋਵੇ। ਜੇ ਤੁਹਾਨੂੰ ਵੋਟਰ ਨੋਟਿਸ ਨਹੀਂ ਮਿਲੀ ਤਾਂ ਵੋਟ ਪਾਉਣ ਲਈ ਆਪਣੀ ID ਨਾਲ ਲੈ ਕੇ ਆਓ। ਤੁਸੀਂ ਉੱਥੇ ਹੀ ਆਪਣੀ ਵੋਟਰ ਇਨਫਾਰਮੇਸ਼ਨ ਅਪਡੇਟ ਕਰ ਸਕਦੇ ਹੋ ਜਾਂ ਆਪਣੀ ਵੋਟਰ ਇਨਫਾਰਮੇਸ਼ਨ ਐਡ ਕਰਵਾ ਸਕਦੇ ਹੋ। ਵੋਟਿੰਗ ਲੋਕੇਸ਼ਨ, ਵੋਟਰ ਇਨਫਾਰਮੇਸ਼ਨ ਅਤੇ ਕੈਂਡੀਡੇਟਸ ਦੀ ਲਿਸਟ ਲਈ brampton.ca/brampton-votes ਤੇ ਜਾਓ। ਇਹ ਮੈਸੇਜ ਸਿਟੀ ਆਫ਼ ਬ੍ਰੈਂਪਟਨ ਵੱਲੋਂ ਹੈ।
5: ਮੈਂ ਬਲਜਿੰਦਰ ਸਿੰਘ ਨਹਿਲ। ਆਪਣੇ ਬ੍ਰੈਂਪਟਨ ਨੇ ਸਭ ਕੁਝ ਦੇਖਿਆ ਹੈ, ਸੜਕਾਂ ਤੋਂ ਪਾਰਕਾਂ ਤੱਕ, ਟ੍ਰੈਫਿਕ ਤੋਂ ਸਿਟੀ ਸੇਵਾਵਾਂ ਤੱਕ, ਕ੍ਰਾਈਮ ਤੋਂ ਕਰਪਸ਼ਨ ਤੱਕ। ਚੰਗਾ ਸ਼ਹਿਰ ਸਿਰਫ ਵਾਅਦਿਆਂ ਨਾਲ ਨਹੀਂ, ਕੰਮ ਨਾਲ ਬਣਦਾ ਹੈ। ਤੁਹਾਡੇ ਮੁੱਦੇ ਸਿਰਫ ਚੋਣਾਂ ਤੱਕ ਨਹੀਂ, ਸਿਟੀ ਹਾਲ ਤੱਕ ਲੈ ਕੇ ਜਾਣਾ ਮੇਰੀ ਜ਼ਿੰਮੇਵਾਰੀ ਹੈ। ਵੋਟ ਫਾਰ ਚੇਂਜ, ਵੋਟ ਫਾਰ ਬਲਜਿੰਦਰ ਸਿੰਘ ਨਹਿਲ, ਸਿਟੀ ਕੌਂਸਲਰ ਕੈਂਡੀਡੇਟ, ਵਾਰਡ 9 ਐਂਡ 10।
6: ਆਫਿਸ ਆਫ ਬਲਜਿੰਦਰ ਸਿੰਘ ਨਹਿਲ।
7: ਨਵਰਾਤਰੀ ਸਪੈਸ਼ਲ ਅਨੋਖਾ ਅੰਦਾਜ਼ ਦੀ ਸਪੈਸ਼ਲ ਸੇਲ ਲੱਗਣ ਜਾ ਰਹੀ ਹੈ। ਲੇਡੀਜ਼, ਮੈਂਸ ਪਾਰਟੀ ਵੇਅਰ, ਬ੍ਰਾਈਡਲ ਲਹਿੰਗਾਸ, ਸੂਟਸ, ਸਾੜੀਜ਼, ਕੁੜਤੀਸ, ਅਨਸਟਿਚਡ ਸੂਟ ਮਟੀਰੀਅਲ ਲੈਣਾ ਹੋਵੇ ਤੇ ਅੱਜ ਹੀ ਆਓ। ਸੂਟਸ ਤੇ ਡਰੈਸਸ ਕਸਟਮਾਈਜ਼ ਵੀ ਕਰਵਾ ਸਕਦੇ ਹੋ। ਨਵਰਾਤਰੀ ਸਪੈਸ਼ਲ ਘਾਗਰਾ ਚੋਲੀ ਜਸਟ $50, ਮੋਰ ਦੈਨ 20 ਈਅਰਸ ਆਫ ਐਕਸਪੀਰੀਅੰਸ। ਮੈਂਸ਼ਨ CJMR ਐਂਡ ਗੈਟ 20% ਆਫ ਔਨ ਐਵਰੀ ਡਰੈਸ। ਅਨੋਖਾ ਅੰਦਾਜ਼, 6101 ਮੇਫੀਲਡ ਰੋਡ, ਯੂਨਿਟ 3, ਬ੍ਰੈਂਪਟਨ। ਕਾਲ 9057944005।
8: ਕੈਲੇਡਨ ਸਬਜ਼ੀ ਫਾਰਮ, ਜਿੱਥੋਂ ਤੁਸੀਂ ਖਰੀਦ ਸਕਦੇ ਹੋ ਇਹਨਾਂ ਦੇ ਖੁਦ ਦੇ ਖੇਤਾਂ ਵਿੱਚ ਉਗਾਈਆਂ ਜਾਂਦੀਆਂ ਸਬਜ਼ੀਆਂ, ਹਰੀਆਂ ਮਿਰਚਾਂ, ਘੀਆ, ਮਟਰ, ਕੱਦੂ, ਲੌਕੀ, ਸ਼ਲਗਮ, ਟਮਾਟਰ, ਸ਼ਿਮਲਾ ਮਿਰਚਾਂ ਅਤੇ ਵਨ ਸਵੰਨੀਆਂ ਸਬਜ਼ੀਆਂ ਦਾ ਰਾਜਾ ਸਰੋਂ ਦਾ ਸਾਗ, ਗੰਦਲਾਂ ਵਾਲਾ ਬਣਿਆ ਬਣਾਇਆ ਲੈਣਾ ਵਿਦ ਮੱਕੀ ਦੀ ਰੋਟੀ, ਜਾਂ ਤੁਸੀਂ ਖੁਦ ਆਪਣੇ ਘਰ ਦੇ ਵਿੱਚ ਲਿਆ ਕੇ ਬਣਾ ਸਕਦੇ ਹੋ। ਇਸ ਤੋਂ ਇਲਾਵਾ ਸਟੀਲ, ਸਰਵਲੋ, ਪਿੱਤਲ, ਤਾਂਬਾ, ਮਿੱਟੀ, ਹਰ ਸਾਈਜ਼ ਦੇ ਬਰਤਨ, ਫੋਲਡਿੰਗ ਬੈੱਡ, ਨਵਾਰੀ ਪਲੰਗ, ਮੂੜੇ, ਸਾਈਕਲ, ਤੰਦੂਰ ਆਦਿ ਖਰੀਦਣ ਵਾਸਤੇ ਪਹੁੰਚੋ 12050 ਏਅਰਪੋਰਟ ਰੋਡ ਇਨ ਕੈਲੇਡਨ, ਏਅਰਪੋਰਟ ਐਂਡ ਮੇਫੀਲਡ, ਔਰ ਕਾਲ 9058409000। ਗਰੋਸਰੀ ਤੇ ਢੇਰ ਸਾਰੀ ਕੈਲੇਡਨ ਸਬਜ਼ੀ ਫਾਰਮ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।
9: ਸਿਜਮਾ 1320 AM ਫ੍ਰੀਕੁਐਂਸੀ ਰੇਡੀਓ ਪ੍ਰੋਗਰਾਮ ਰੰਗਲਾ ਪੰਜਾਬ ਮੇਂ ਆਪਕੇ ਹੋਸਟ ਹੈਂ ਦੋਸਤ ਸੰਜੂ ਸਿੱਕਾ, ਆਪਕੀ ਖਿਦਮਤ ਮੇਂ ਪੇਸ਼ ਖਿਦਮਤ ਹੈ ਆਜ ਕੇ ਮੁੱਖ ਸਮਾਚਾਰ। آئیے جانتے ہیں کم سے کم 6.5 لاکھ لوگوں نے میل ان بیلٹس کو ریکویسٹ کیا ہے البرٹا کے ریفرینڈم میل ان ہیڈ البرٹا ریفرینڈم جو وہاں پہ الیکشن چل رہے ہیں اس وقت. اور پروونس آف کیوبیک ہے کافی وقت سے کافی 2014 سے پاور میں نہیں ہے اور آج جو ہے ان کا ووٹنگ ڈے ہے. وہاں پہ ستا میں بدلاؤ ہو سکتا ہے. آگے چل کے ہم آپ کو خبروں میں اس کی کوریج بھی دیں گے. کیوبیک جو ہے انہوں نے ہیڈ کیا ٹوورڈز پول اور ووٹ ہے ان دا پروونسز نیکسٹ گورنمنٹ جس سے کہ اینڈ ہو جائے گا 2 سال کا اسٹریٹ کولیشن ایونر کیوبیک یعنی کہ سی اے کیو کی میجورٹی گورنمنٹ. اس کے ساتھ ساتھ کینیڈین آرم فورسز ممبرز ان ٹورانٹو ان کو ہٹا دیا گیا ہے ڈیوٹی سے کیونکہ اریسٹ ہوا ان کا اوور آرگنائزڈ کرائم اور کڈنیپنگ کے چارجز کے تحت. شنشیتا فرنانڈو اینڈ جیمز مرو ہیں ان کے نام جن کو اریسٹ کیا گیا تھا 11 اگست 2026 میں اور دونوں کے اوپر ہی چارجز ہیں جو کہ بومبارڈیئر کمپنی میں رینک تھے کہ ممبرز آف 7 ٹورانٹو ریجیمنٹ ریزرو آرٹلری یونٹ جو پارٹ آف کینیڈا کا 32 کینیڈین بریگیڈ تھا. اس کے ساتھ کینیڈا بہت ہی دھیان سے کلوزلی واچ کر رہا ہے رپورٹس آ رہی ہے پلیگ جو کہ پھیل رہا ہے رشیا میں. ہیلتھ منسٹر کا کہنا ہے کینیڈا جہاں پہ کہہ رہا ہے کہ وہاں پہ ان دا ریسرچ انسٹیٹیوٹ ان سائبیریا میں ایک ویکتی کی موت ہو گئی ہے اسی پلیگ کی وجہ سے. رشین اتارٹیز نے کہا ایک عورت ہے جو کہ کانٹریکٹ کی نمونیا اور سوتر کیا تھے اس کے سورسز کیا تھے ابھی اگیات ہے یہ ساری کی ساری انفارمیشن. ابھی کوئی بھی پروف ایسا نہیں ہے جو کہ کاز بتائے کارن بتائے کہ کون سے پیتھوجنز بیکٹیریا ہے جو کام کریں اس پلیگ کی اسپریڈ میں. میڈیا آؤٹ لیٹ سائبیریا میں سجیسٹ کیا کہ عورت کی جو موت ہوئی تھی نیمونک پلیگ سے ہوئی تھی. یہ کامن ہے بہت ہی ہے ساتھ میں سیویئر فارم آف پلیگ یہ ہے کہ وہ لنگس کو بہت انفیکٹ کر دیتا ہے. ورلڈ ہیلتھ آرگنائزیشن نے کہا کہ اپنے اس پلیگ بیماری کی وجہ سے گھاتک نتیجے ہوتے ہیں اگر اس کو ٹریٹ نہ کیا جائے لیکن اینٹی بایوٹکس افیکٹو ہوتے ہیں اگینسٹ دا بیکٹیریا اگر پلیگ پتا چلا ہے اور اس کو ارلی اوستھا میں اس کا ٹریٹمنٹ شروع کیا جائے. سو یو ہیو ٹو بی کیئرفل. پالیور کیا کنزرویٹو لیڈر رہنا چاہیے؟ آؤٹ گوئنگ ممبر آف پارلیمنٹ نے اس کے بارے میں کچھ خاص بیان نہ دیتے ہوئے کہا کہ ہی از ڈوئنگ اے گریٹ جاب. کافی ناخوش ہیں لوگ یہاں پر. آن گوئنگ کنزرویٹو ممبر آف پارلیمنٹ اسکاٹ اچنسن نے بھی ایسا کہا جواب میں جب رپورٹرز نے پوچھا کنزرویٹو لیڈر پیئر پالیور کو ایز اے لیڈر رہنا چاہیے کہ یا نہیں. بالکل نے یہی کہا ہی از ڈوئنگ اے گریٹ جاب. میکسیکو نے ٹروپس بھیجے ہیں جب امریکہ نے کہا کہ شاٹس فائر ہوئے اکراس دا بارڈر. میکسیکو نے ڈپلوائے کیے کم سے کم 500 سولجرز اپنے بارڈر میں جو کہ ٹیکسس کے ساتھ ٹچ کرتا ہے یونائیٹڈ اسٹیٹس نے رپورٹ کیا ہے. اور پریزیڈنٹ کلاڈیا شیبوم نے منڈے کو اس رپورٹ کا خلاصہ کیا. البرٹا کے پریمیئر کا کہنا ہے کہ وہ انویئر نہیں ہے رپورٹڈ سیپریٹسٹ میٹنگ ہوئی ہے امریکن اسٹریٹجسٹ کے ساتھ. اور ڈینیل اسمتھ کا آفس کا انہوں نے کہنا ہے کہ وہ اپنے آپ کو کافی الگ تھلگ رکھ رہے ہیں ون آف دا پارٹی کے پریزیڈنٹ جنہوں نے کیلگری میں امریکن ریپبلک اسٹریٹجسٹ سے ملاقات بھی کی ہے. یو ایس ہنٹرز کو پریزن ہو سکتی ہے. انہوں نے جنگلوں میں 40 باب کیٹ کو مارا اور ان کی آکشن ہونی تھی ان کی فر کی ان کی کھال کی امریکہ میں. ویڈیو کرسٹل کلیئر ہے. اور کس بات کا؟ وہ ہے اورنج ویل کے ایک میرل کینڈیڈیٹ کے اوپر الزام ہے کہ اس نے کمپیٹیٹر کے لان سائن کو چرایا. اور انکلیم $40 million کا لاٹو جیک پاٹ جو کہ 2025 میں بکا تھا ایکسپائر ہو رہا ہے اس مہینے کی اکتوبر 28 کو. سینئر ٹورانٹو کاپ کو چارج کیا گیا وتھ امپیئر ڈرائیونگ. سوتر کہتے ہیں کہ وہ ویلز پہ سویا ہوا پایا گیا تھا. آنٹیریو نے آسان کر دیں گے ہائی وے 400 کنجیشن وتھ میجر ایکسپینشن. کمیوٹرز ایکسپیکٹ کر سکتے ہیں کہ ہائی وے 400 کا ایریا وہاں پہ 11 کلومیٹر کا ایکسپینشن ہو رہا ہے. $31 billion کا پلان ہے. گیس پرائز ایکسپیکٹ کری کنٹینیو کریں گے بڑھتے ہی رہیں گے. حالانکہ G7 ریلیز کر رہے ہیں ملینز آف بیرلز آف آئل اینڈ فیول پھر بھی آنے والے دنوں میں ہر روز یا گیس کی قیمتوں میں اچھال دیکھیں گے. منکی پاکس ایک بار پھر سے ٹورانٹو میں واپس آ رہا ہے. 14 کیسز ان سپٹمبر پائے گئے ہیں. 5 ٹورانٹو کے ڈیکر سینٹرز بند ہو رہے ہیں. حالانکہ ورک اسٹاپیج چل رہی ہے انوالوگ امپلائیز. فری اسکول لنچ پروگرام پرپوز کیا گیا ہے اولیوا چاؤ کے جو کہ ٹورانٹو کے میرل کینڈیڈیٹ ہیں. یہ تھا خبروں کا خاص بلٹن آپ سب کی خدمت میں. دیکھ رہے ہیں آپ سن رہے ہیں ریڈیو پروگرام رنگلا پنجاب میں آپ کی ہوسٹ اینڈ دوست انجو سکا.
0: تسی سن رہے ہو چاولا نیوز نیٹورک ٹورانٹو CNN ٹورانٹو.
10: تسی سنیا خبراں دے سلسلے نو سپانسر کر رہے سن ساڈے پراؤڈ سپانسراں دے چامل سویٹ میل اتے پریزیڈنٹ کنونشن سینٹر تو سکھراج کانگ. سویٹ میل ایک اجہا ادارہ ہے جتھے تسی آرام دے نال اپنے پروار سمیت بیٹھ کے پروارک ماحول دے وچ شاندار ڈائننگ لاؤنج دے وچ کھانا ਵੈਜ ਨਾਨ ਵੈਜ ਖਾ ਸਕਦੇ ਹੋ, ਥਾਲੀ ਪਰੋਸੀ ਜਾਂਦੀ ਹੈ ਤੇ ਤੁਹਾਡੇ ਮੁਤਾਬਕ ਅਲਾ ਕਾਰਟ ਮੈਨਿਊ ਵੀ ਸਰਵ ਕੀਤਾ ਜਾਂਦਾ। ਮਿਠਾਈਆਂ ਬੇਸ਼ੁਮਾਰ ਉੱਥੇ ਤੁਹਾਡੇ ਲਈ ਡਿਸਪਲੇ ਹੁੰਦੀਆਂ ਨੇ ਹਮੇਸ਼ਾ ਹੀ ਆਨ ਲੋਕੇਸ਼ਨ ਪਾਰਟੀ ਦੇ ਪ੍ਰਬੰਧਾਂ ਲਈ ਪੂਰੇ ਜੀਟੀਏ ਦੇ ਵਿਚ ਸਵੀਟ ਮਹਿਲ 416-690-9968 ਬੁਲੇਵਾਰਡ ਤੇ ਵਾਕਿਆ ਨੇ। ਪ੍ਰੈਜੀਡੈਂਟ ਕਨਵੈਨਸ਼ਨ ਸੈਂਟਰ ਇਨ੍ਹਾਂ ਦੀ ਫਖਰੀਆ ਪੇਸ਼ਕਸ਼ 11-30 ਕ੍ਰੈਡਿਟ ਸਟੋਰ ਰੋਡ ਵਾਹੁਣ ਦੇ ਵਿਚ ਨੇ ਔਰ 100 ਤੋਂ ਲੈ ਕੇ 1000 ਬੰਦਿਆਂ ਦੀ ਕਿਸੇ ਤਰ੍ਹਾਂ ਦੀ ਪਾਰਟੀ ਦੇ ਪ੍ਰਬੰਧਾਂ ਲਈ ਕਾਲ ਕਰ ਸਕਦੇ ਹੋ 416-433-9999। ਸੀਕਲ ਲਿਕੁਡੇਸ਼ਨ ਪ੍ਰਾਊਡਲੀ ਸਪਾਂਸਰ ਅਗਲਾ ਪੰਜਾਬ। ਸੀਕਲ ਲਿਕੁਡੇਸ਼ਨ ਤੇ ਲੈ ਚਲਦੇ ਹਾਂ। ਕੰਬਲ $50 ਦਾ ਇਕ ਹੈ ਤੇ ਤੁਹਾਨੂੰ ਦੋ ਖਰੀਦਣ ਤੇ ਤੀਜਾ ਰੰਗਲਾ ਪੰਜਾਬ ਦਾ ਹਵਾਲਾ ਦੇਣ ਦੀ ਲੋੜ ਨਹੀਂ। ਸਿਰਫ $100 ਭਰਾਇਓ ਤੇ 3 ਕੰਬਲ ਫੜ ਲਿਓ, ਉਹਨਾਂ ਆਪੇ ਸਮਝ ਆਣਾ। $50 ਦਾ ਇਕ, ਬਾਏ ਟੂ ਗੈਟ ਵਨ ਫਰੀ। 16 ਪੀਸ ਡਿਨਰ ਸੈੱਟ $70 ਵਾਲਾ $35 ਦਾ। ਰੇਡੀਓ 100 ਦੇ 5 ਗੁਰਬਾਣੀ ਵਾਲੇ ਔਰ ਇਹ ਇੰਡੀਆ ਲਿਜਾ ਕੇ ਕਿਸੇ ਨੂੰ ਤੋਹਫਾ ਦੇਣਾ ਹੋਵੇ, ਬਹੁਤ ਯਾਦਗਾਰੀ ਤੋਹਫਾ ਹੈ। ਔਰ ਕੰਫਰਟ ਸੈੱਟ $20 ਦਾ, ਪਰਫਿਊਮ $20 ਦੇ 3, ਪਰਫਿਊਮ ਗਿਫਟ ਸੈੱਟ $40 ਦਾ, ਪੈਨਾਸੋਨਿਕ ਦਾ ਮਾਈਕ੍ਰੋਵੇਵ ਸਿਰਫ $79 ਦਾ, ਕੱਪੜੇ ਪ੍ਰੈਸ ਕਰਨ ਵਾਲੀ ਇਸਤਰੀ ਭਾਵ ਆਇਰਨ $20 ਦੀ, ਬਿਡੇ $15 ਦਾ ਮਿਲੇਗਾ, ਹਨੀਵੈਲ ਦੇ ਟਾਵਰ ਫੈਨ $30 ਦਾ ਔਰ ਬ੍ਰੈਂਡਡ ਜੈਕਟ $15 ਦੇ, ਕਿਡਸ ਟੋਆਏ 50% ਆਫ, ਟਰਾਈ ਸਾਈਕਲ ਫੋਰ ਕਿਡ $40 ਦਾ, 7 ਪੀਸ ਗਲਾਸ ਵਿਦ ਵਿਸਕੀ ਬੋਟਲ, ਬੋਟਲ ਖਾਲੀ ਹੋਵੇਗੀ, ਕੱਚ ਦੀ ਬੋਤਲ ਹੁੰਦੀ ਹੈ, 7 ਪੀਸ ਇਹ ਗਿਫਟ ਸੈੱਟ ਬੜਾ ਵਧੀਆ। ਵੈਸੇ ਤਾਂ ਮਹਿੰਗਾ ਪਰ ਇਨ੍ਹਾਂ ਨੇ $20 ਦਾ ਲਾਇਆ ਤੇ ਹੋਰ ਸੁਣੋ ਰੰਗਲਾ ਪੰਜਾਬ ਦਾ ਹਵਾਲਾ ਦੇ ਕੇ $150 ਦੀ ਤੁਹਾਡੀ ਸ਼ੋਪਿੰਗ ਹੋ ਜਾਂਦੀ ਹੈ ਤਾਂ ਇਹ ਸੈੱਟ ਬਿਲਕੁਲ ਫ੍ਰੀ। 31 ਮਿਲਣੀ ਤੇ ਸਟੀਲ ਦੇ ਉੱਤੇ 905-405-5555
9: 905-405-5555 ਲੋਇਰਸ ਦੀ ਬਹੁਤ ਹੀ ਟੀਮ ਜੋ ਕਿ ਮਹਾਰਤ ਰੱਖਦੀ ਹੈ ਲੀਗਲ ਪ੍ਰੋਬਲਮਸ ਇਸ਼ੂਜ਼ ਨੂੰ ਸੋਲਵ ਕਰਨ ਦੇ ਲਈ। ਐਨੀ ਟਾਈਪ ਆਫ ਪਰਸਨਲ ਇੰਜਰੀ ਲਿਟੀਗੇਸ਼ਨ, ਐਕਸੀਡੈਂਟ ਬੈਨੀਫਿਟਸ ਨੇ, ਇੰਪਲੋਇਮੈਂਟ ਲਾਅ ਦੀ ਕੋਈ ਇਸ਼ੂ, ਕਮਰਸ਼ੀਅਲ ਲਿਟੀਗੇਸ਼ਨ ਦਾ ਕੋਈ ਮਸਲਾ ਹੈਗਾ ਤਾਂ ਫਿਰ ਹਿੰਦੀ ਪੰਜਾਬੀ ਉਰਦੂ ਦੇ ਵਿਚ ਇਨ੍ਹਾਂ ਦੀ ਟੀਮ ਗੱਲਬਾਤ ਕਰਦੀ ਹੈ ਤੁਹਾਡੇ ਨਾਲ। ਸੋ ਫਾਰ ਐਨੀ ਟਾਈਪ ਆਫ ਪਰਸਨਲ ਇੰਜਰੀ ਲਿਟੀਗੇਸ਼ਨ, ਮੋਟਰ ਵਹੀਕਲ ਐਕਸੀਡੈਂਟ, ਆਕੂਪਰਸ ਲਾਇਬਿਲਟੀ ਤੇ ਡਿਸੇਬਿਲਿਟੀ ਕਲੇਮਸ ਦੇ ਲਈ ਤੁਸੀਂ ਕੰਟੈਕਟ ਕਰੋ ਇਹਨਾਂ ਦੀ ਟੀਮ ਨੂੰ। ਨੰਬਰ ਟੂ ਕਾਲ 6477939386 889 ਨੈਨੋ ਐਂਡ ਈਓਫੀ ਲੋਇਰਸ। ਓਰੇਕਲ ਕੰਸਟਰਕਸ਼ਨ ਬਹੁਤ ਹੀ ਵਧੀਆ ਬੌਂਡਿਡ ਅਤੇ ਇਨਸ਼ੋਰਡ ਪ੍ਰੋਫੈਸ਼ਨਲ ਕੰਪਨੀ ਹੈ ਜੀ ਜੋ ਕਿ ਤੁਹਾਡੇ ਘਰ ਦੀ ਐਕਸਟੀਰੀਅਰ ਲੈਂਡਸਕੇਪਿੰਗ ਦੇ ਵਿੱਚ ਮਹਾਰਤ ਹਾਸਲ ਰੱਖਦੇ ਨੇ। ਐਨੀ ਟਾਈਪ ਆਫ ਇੰਟਰਲੋਕਿੰਗ, ਪੇਵਿੰਗ, ਚਿਮਨੀ ਦੀ ਰਿਪੇਅਰ ਹੈਗੀ, ਪੈਟੀਓ ਸੈਟਸ ਸਟੈਪਸ ਬਣਵਾਉਣੇ ਨੇ, ਵਾਕਵੇਜ਼ ਬਣਵਾਉਣੇ ਨੇ, ਫੈਂਸ ਦਾ ਕੋਈ ਕੰਮ ਹੈਗਾ, ਸਟੱਕੋ ਐਂਡ ਪਾਜਿੰਗ ਦਾ ਕੋਈ ਕੰਮ ਹੈਗਾ, ਪੂਲਸ ਬਣਵਾਉਣਾ ਚਾਹੁੰਦੇ ਹੋ, ਨੈਕਸਟ ਡੇ ਦੇ ਕੰਟਰੈਕਟ ਵੀ ਤੁਸੀਂ ਹੁਣ ਇਸ ਵਕਤ ਇਸ ਸਾਲ ਹੀ ਲੈ ਕੇ ਰੱਖ ਸਕਦੇ ਹੋ ਐਟ ਅ ਲੋਅਰ ਪ੍ਰਾਈਸਿੰਗ, ਕੁਆਲਿਟੀ ਵਰਕ ਐਂਡ ਪ੍ਰੋਫੈਸ਼ਨਲ ਸਰਵਿਸਿਜ਼। ਓਰੇਕਲ ਕੰਸਟਰਕਸ਼ਨ, ਨੰਬਰ 416-474-6836। HK Movers and Storage, GTA, the best local at the long distance movers. Ne. Storage services also available all over Canada. Residential moving, commercial moving, speciality moving, junk removal chahunde ho, cargo services chahunde ho. And also if you want only packing services, all is available at HK Movers and Storage. Number to call 416-524-6704.
10: Traffic Court Advocate J. Kaloti sahab nu tusi call kar lo. ਤੇ ਕੇਅਰਲੈਸ ਡਰਾਈਵਿੰਗ, ਸਟੰਟ ਡਰਾਈਵਿੰਗ, ਡਰਾਈਵਿੰਗ ਅੰਡਰ ਸਸਪੈਕਸ਼ਨ, ਡਰਾਈਵਿੰਗ ਵਿਦਆਊਟ ਇੰਸ਼ੋਰੈਂਸ, ਲਿਕੋ ਲਾਇਸੈਂਸ, ਐਮਟੀ ਓਫੈਂਸ, ਸੀਵੀਅਰ ਓਫੈਂਸ, ਬਿਲਡਿੰਗ ਕੋਡ ਮੈਟਰ, ਸਪੀਡਿੰਗ, ਫੇਲ ਟੂ ਰਿਮੇਨ ਆਦਿ ਲਈ 7920 ਓਨਟੇਰੀਓ ਸਟਰੀਟ, ਯੂਨਿਟ 43, ਬ੍ਰੈਂਪਟਨ। ਟ੍ਰੈਫਿਕ ਕੋਡ ਐਡਵੋਕੇਟ 416-716-34-64, 416-716-34-61। ਖਾਵਿਆ ਹੋਮੋਕੇਅਰ, ਹੋਮਿਓਪੈਥੀ ਰਾਹੀਂ ਤੁਸੀਂ ਆਪਣਾ ਇਲਾਜ ਕਰਾਉਣਾ ਹੈ। ਟੈਨਕਾ ਹੋਟਲ ਬੁਲੇਵਾਰ ਤੇ ਏਅਰਪੋਰਟ ਦੇ ਨੇੜੇ ਖਾਨਦਾਨੀ ਪ੍ਰੈਕਟੀਸ਼ਨਰ ਨੇ ਮੀਤਾ ਓਜ਼ਾ ਜੀ। ਹਰ ਬਿਮਾਰੀ ਦਾ ਇਲਾਜ ਹੋਮਿਓਪੈਥੀ ਰਾਹੀਂ ਮਿਲ ਜਾਂਦਾ, ਤੁਸੀਂ ਕਾਲ ਕਰ ਲਓ 6477-602-779-647-27-79। ਏਸ਼ੀਆ ਗਾਰਡਨ ਚਾਈਨੀਜ਼ ਰੈਸਟੋਰੈਂਟ ਆਲਬਿਨ ਅਜ਼ਲਿੰਡ ਦੇ ਚੌੜੇ ਬਾਜ਼ਾਰ ਦੇ ਵਿਚ ਹੈ। 2648 ਅਜ਼ਲਿੰਗਟਨ ਤੇ ਆਲਬਿਨ ਤੇ ਬੈਠ ਕੇ ਖਾਣਾ ਖਾਣ ਦੇ ਪੂਰੇ ਪ੍ਰਬੰਧਾਂ ਦੇ ਨਾਲ ਹਾਕਾ ਚਾਮਨ, ਮਨਚੂਰੀ ਚਿਕਨ, ਚਿਲੀ ਚਿਕਨ, ਹੌਟ ਐਂਡ ਸਾਬਰ ਸੂਪ, ਜੇ ਤੁਸੀਂ ਚਿਕਨ ਵਿੰਗ ਖਾਣੇ ਨੇ ਅੰਡਰ ਲੀਗਲ ਲਾਇਸੈਂਸ ਆਪਣੇ ਮਨ ਭਾਉਂਦੀ ਡਰਿੰਕ ਦੇ ਨਾਲ। ਏਸ਼ੀਆ ਗਾਰਡਨ ਕੇਟਰਿੰਗ ਵੀ ਕਰਦੇ ਨੇ 416-749-83-33। ਸਕਾਰਬਰੋ ਟੈਕਸਟਾਈਲ ਇਨ੍ਹਾਂ ਦੇ ਬਿਲਕੁਲ ਸਾਹਮਣੇ ਹੈ, ਜਿੱਥੋਂ ਤੁਸੀਂ ਲਹਿੰਗੇ, ਕੁੜਤੇ, ਗਰਾਰੇ, ਸ਼ਰਾਰੇ, ਖੁੱਲਾ ਕੱਪੜਾ, ਰੈਡੀਮੇਡ ਸੂਟ, 3-ਪੀਸ ਕੋਟ, ਪਿੰਡ ਦਾ ਕੱਪੜਾ, ਪੱਕੇ ਰੰਗਾਂ ਦੇ ਵਿਚ ਦਸਤਾਰਾਂ ਆਦਿ ਲੈਣ ਲਈ ਕਾਲ ਕਰ ਲਿਓ 416-742-0010।
9: ਜੀ ਸੰਧੂ ਡੈਂਟਿਸਟਰੀ ਲੈ ਕੇ ਜਾ ਰਹੇ ਹਾਂ। ਦੋ ਲੋਕੇਸ਼ਨ ਹੈ, ਗੋਰ ਐਬਨੇਜ਼ਰ ਲੋਕੇਸ਼ਨ 4550 ਐਬਨੇਜ਼ਰ ਰੋਡ ਤੇ, ਅਤੇ ਸ਼ਾਲੇ ਲੋਕੇਸ਼ਨ 510 ਸ਼ਾਲੇ ਬੁਲਵਾਰਡ ਇਨ ਬ੍ਰੈਂਪਟਨ। ਦੋਨੋ ਹੀ ਲੋਕੇਸ਼ਨ ਦੀ ਡੈਂਟਿਸਟ ਟੀਮ ਅਵੇਲੇਬਲ ਹੈ। ਕੋਈ ਵੀ ਡੈਂਟਲ ਟ੍ਰੀਟਮੈਂਟ ਕਰਾਉਣਾ ਚਾਹੁੰਦੇ ਹੋ, ਜਿਵੇਂ ਇਮਪਲਾਂਟਸ, ਗਮ ਸਰਜਰੀ, ਡੈਂਚਰਸ, ਉਠਕਲਾਂ ਟ੍ਰੀਟਮੈਂਟ, ਦੰਦਾਂ ਦੀ ਵਾਈਟਿੰਗ, ਪੋਲਿਸ਼ਿੰਗ, ਬਲੀਚਿੰਗ ਤਾਂ ਪਹੁੰਚੋ ਸੰਧੂ ਡੈਂਟਿਸਟਰੀ 9054558585।
10: ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ, ਉਹ ਨਾਮ ਜਿੱਥੇ ਤੁਸੀਂ ਪਿਓਰ ਸ਼ੁੱਧ ਖਾਲਸ ਵੈਜੀਟੇਰੀਅਨ ਖਾਣਾ ਜਿਹੜਾ ਹੈ ਉਹ ਲੈ ਸਕਦੇ ਹੋ। ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ ਸਫਾਈ ਪੱਖੋਂ ਮੋਰਲੀ ਕਤਾਰ ਦੇ ਵਿਚ ਖੜਨ ਵਾਲਾ ਨਾਮ ਹੈ। ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ 26 ਲੋਕੇਸ਼ਨ ਤੋਂ ਉੱਤੇ ਪਿਓਰ ਸ਼ੁੱਧ ਵੈਜੀਟੇਰੀਅਨ ਖਾਣਿਆਂ ਲਈ ਆਲਵੇਜ਼ ਰਿਮੈਂਬਰ ਰਾਜਧਾਨੀ ਸਵੀਟਸ ਐਂਡ ਰੈਸਟੋਰੈਂਟ।
9: ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ, ਇੰਜਨ ਰੀਬਿਲਡ, ਟਰਾਂਸਮਿਸ਼ਨ ਰੀਬਿਲਡ ਐਂਡ ਰਿਪੇਅਰ, ਡੀਪੀਐਫ ਕਲੀਨਿੰਗ ਐਂਡ ਰਿਪੇਅਰ, ਇਲੈਕਟ੍ਰੀਕਲ ਰਿਪੇਅਰ ਚਾਹੁੰਦੇ ਹੋ, ਕੋਈ ਸਾਫਟਵੇਅਰ ਸੋਲੂਸ਼ਨਸ ਕੰਪਨੀ ਪ੍ਰੋਵਾਈਡ ਕਰਦੀ ਹੈ। ਏ ਟੂ ਜ਼ੈਡ ਸਰਵਿਸਿਜ਼, ਬਹੁਤ ਹੀ ਵਧੀਆ, 14 ਸਾਲ ਤੋਂ ਵੀ ਜ਼ਿਆਦਾ ਦਾ ਐਕਸਪੀਰੀਅੰਸ ਇਸ ਕੰਪਨੀ ਦਾ। ਫੇਅਰ ਪ੍ਰਾਈਸ ਟਰੱਕ ਰਿਪੇਅਰ ਸੈਂਟਰ, ਨੰਬਰ ਟੂ ਕਾਲ ਹੈਪੀ ਬਡਿਆਲ 6477069257।
10: ਇਸ ਵਕਤ ਤੁਸੀਂ ਸੁਣ ਦੇਖ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਮੈਂ ਹਾਂ ਤੁਹਾਡਾ ਦੋਸਤ ਹੋਸਦਲਬਾਗ ਸਿੰਘ ਚਾਵਲਾ। ਪ੍ਰੋਗਰਾਮ ਦਾ ਹਿੱਸਾ ਅਨਾਜ ਸਮਾਰਟ ਵੱਲੋਂ ਸਪਾਂਸਰ ਕੀਤਾ ਜਾਵੇਗਾ। ਅਨਾਜ ਸਮਾਰਟ ਅਜਿਹਾ ਅਦਾਰਾ ਜਿਨ੍ਹਾਂ ਨੇ ਗ੍ਰੈਂਡ ਓਪਨਿੰਗ ਕਰਕੇ ਹਰ ਘਰ ਦੇ ਵਿਚ ਖੁਸ਼ੀ ਦੀ ਲਹਿਰ ਬਣਾ ਦਿੱਤੀ ਹੈ, ਕਿਉਂਕਿ ਢੇਰ ਸਾਰੀ ਸੇਵਿੰਗ ਮਹਿੰਗਾਈ ਦੀ ਇਸ ਰੁੱਤ ਵਿਚ ਹੋ ਰਹੀ ਹੈ। ਅਨਾਜ ਸਮਾਰਟ ਟੂ ਜਿਹੜੀ ਹੈ 6141 ਮੇਫੀਲਡ ਰੋਡ ਯੂਨਿਟ 42 ਇਹਦੇ ਵਿਚ ਨੇ। ਕੁਆਲਿਟੀ ਦੀ ਗਰੋਸਰੀ ਵਾਜਬ ਰੇਟ ਤੇ ਲੈ ਕੇ ਆਉਣ ਵਾਸਤੇ ਆਲਵੇਜ਼ ਦੁੱਧ, ਘਿਓ, ਬਟਰ, ਤਾਜ਼ਾ ਸਬਜ਼ੀਆਂ, ਫਲ ਫਰੂਟ ਅਤੇ ਵਨਸਵਨੀ ਗਰੋਸਰੀ ਤੇ ਬਚਤ ਲਈ ਅਨਾਜ ਸਮਾਰਟ। ਨੰਬਰ ਟੂ ਕਾਲ 9059288557। ਚੇਤਰ ਵੇ ਏਅਰਪੋਰਟ ਤੇ ਮੇਫੀਲਡ ਦਾ ਏਰੀਆ ਬਰੈਮਟਨ ਦੇ 6141 ਮੇਫੀਲਡ ਰੋਡ 9059285857। ਹੁਣ ਅਸੀਂ ਕਰਾਂਗੇ ਗੱਲਬਾਤ ਸਾਡੇ ਵੀਰ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ ਸਾਹਿਬ ਦੇ ਨਾਲ। ਹੋਮ ਫਿਕਸ ਸਪਾਂਸਰ ਕਰਨਗੇ ਇਸ ਨੂੰ। ਦੋ ਲੋਕੇਸ਼ਨਾਂ ਨੇ। ਜਦੋਂ ਵੀ ਤੁਸੀਂ ਘਰ ਨੂੰ ਰੈਨੋਵੇਟ ਕਰਨ ਬਾਰੇ ਸੋਚ ਰਹੇ ਹੋ, ਹਾਰਡਵੁੱਡ ਐਂਡ ਲੈਮੀਨੇਟ, ਪੋਰਸਲੇਨ ਟਾਇਲ, ਸੈਰਾਮਿਕ ਟਾਇਲ, ਫਾਊਸਰਸ ਐਂਡ ਆਲ ਪਲੰਬਿੰਗ ਐਕਸੈਸਰੀ, ਇਫ ਯੂ ਨੀਡ ਯੂਰ ਹੋਮ ਫਿਕਸ, ਵਿਜ਼ਿਟ ਹੋਮ ਫਿਕਸ 2657 ਨੰਡਾ ਸਟਰੀਟ ਵੈਸਟ, ਮਿਸੀਸਾਗਾ 20 ਡੈਲਟਾ ਪਾਰਕ ਬੁਲੇਵਾਰਡ, ਬਰੈਂਪਟਨ। ਨੰਬਰ 9057962555 ਤੇ ਕਾਲ ਕੀਤਾ ਜਾ ਸਕਦੈ। ਦੁਨੀਆਂ ਦੇ ਵਿਚ ਨਾ ਜੇ ਲਾ ਨਾ ਹੁੰਦੇ ਤਾਂ ਬੰਦਾ ਬੰਦੇ ਨੂੰ ਸਾਹ ਨਾ ਲੈਣ ਦਿੰਦਾ, ਬੰਦਾ ਤੇ ਜੰਮਣ ਨਾ ਦਿੰਦਾ ਬੰਦਿਆਂ ਨੂੰ, ਹਨਾ, ਕਹਿੰਦਾ ਮੈਂ ਬਸ ਆਪਣੀ ਔਲਾਦ ਹੀ ਜੰਮਣੀ। ਅੱਜ ਦੇ ਦੌਰ ਚ ਵੇਖ ਲੋ ਕਿਤੇ ਅਜੇ ਵੀ ਹੈ, ਜੇਕਰ ਧੀਆਂ ਜੰਮਦੀਆਂ ਨੇ ਤਾਂ ਲੋਕ ਜਾ ਕੇ ਵੱਖ ਵੱਖ ਦੇਸ਼ਾਂ ਦੇ ਵਿਚੋਂ ਹਾਂਜੀ ਅਬੋਰਸ਼ਨ ਕਰਵਾ ਕੇ ਆ ਜਾਂਦੇ ਨੇ। ਬੰਦਾ ਕਾਨੂੰਨ ਨਾ ਹੋਵੇ ਤਾਂ ਬੰਦਾ ਬੰਦੇ ਨੂੰ ਬੰਦਾ ਹੀ ਨਾ ਸਮਝੇ, ਹਾਂਜੀ। ਸੋ ਬੰਦਾ ਜੇਕਰ ਤੁਹਾਨੂੰ ਕੋਈ ਬਿਨਾਂ ਵਜ੍ਹਾ ਤਾਂ ਪਰੇਸ਼ਾਨ ਕਰਦਾ ਤਾਂ ਉਹਦੇ ਦੰਦ ਖੱਟੇ ਕਰਨ ਵਾਸਤੇ ਨਾ ਨਨੂਆ ਐਂਡ ਆਫਿਸ ਲੋਇਰ ਵਾਲਿਆਂ ਨੂੰ ਰਾਬਤਾ ਕਾਇਮ ਕਰੋ। ਗੁਰਦੀਪ ਸਿੰਘ ਨਨੂਆ ਮੂੰਹ ਤੋੜਵਾਂ ਜਵਾਬ ਦੇਣਗੇ ਤੁਹਾਡੇ ਆਏ ਹੋਏ ਗਿੱਦੜ ਭਪਕੀ ਲੈਟਰ ਦਾ, ਤੇ ਐਕਸੀਡੈਂਟ, ਸਲਿਪ ਐਂਡ ਫਾਲ, ਨਿੱਜੀ ਪਰਸਨਲ ਇੰਜਰੀ, ਪਰਿਵਾਰਕ ਮਾਮਲੇ, ਇਮੀਗ੍ਰੇਸ਼ਨ ਜਾਂ ਕਿਸੇ ਸਮੱਸਿਆ ਦੇ ਵਿਚ ਉਲਝੇ ਹੋਏ ਹੋ ਤਾਂ ਟੀਮ ਨਾਲ ਸੰਪਰਕ ਕਰੋ 6947968899 6477936889। ਤੇ ਮੈਂ ਇਕ ਹੋਰ ਗੱਲ ਕਰਾਂ ਕਿ ਤੁਸੀਂ ਕਿਸੇ ਨਾਲ ਵੀ ਸ਼ੋਪਿੰਗ, ਕੋਈ ਬਿਜਨਸ ਲੈਂਦੇ ਹੋ, ਕੋਈ ਚੀਜ਼ ਦੀ ਖਰੀਦੋ ਫਰੋਖਤ ਕਰਦੇ ਹੋ ਨਾ, ਜ਼ਬਾਨ ਤੇ ਵਿਸ਼ਵਾਸ ਨਾ ਕਰਿਆ ਕਰੋ। ਤੁਹਾਡੇ ਨਾਲ ਬੰਦਾ ਜ਼ਬਾਨ ਕਰੇ ਨਾ ਤੇ ਉਹ ਮਸਲਾ ਉੱਥੇ ਹੋਵੇ ਵੀ ਨਾਲ ਘਰ ਵਾਲੀ ਵੀ ਵੇਚਣ ਮੌਲ ਹੈਗੀ ਹੈ ਤੇ ਉਹਨੂੰ ਕੋਈ ਇੱਥੇ ਬਿਠਾ ਮੇਰੇ ਨਾਲ, ਬੰਦਿਆਂ ਵਾਲੀ ਗੱਲ ਕਰ ਮੇਰੇ ਨਾਲ ਬੰਦਿਆਂ ਵਾਂਗੂ, ਲਿਖਤ ਪੜਤ ਕਰੋ, ਕੰਟਰੈਕਟ ਕਰੋ ਪ੍ਰੋਪਰ ਵੀ ਤੁਸੀਂ ਜੋ ਜੋ ਸਮਾਨ ਉਹਨਾਂ ਨਾਲ ਲਿਖਿਆ ਉਹ ਤੁਹਾਨੂੰ ਮਿਲ ਰਿਹਾ। ਜੇ ਉਹ ਤੁਹਾਨੂੰ ਵਰਬਰੀ ਕਹਿੰਦੇ ਨੇ ਵੀ ਅਸੀਂ ਆਹ ਕੰਮ ਤੁਹਾਨੂੰ ਬਾਅਦ ਚ ਦੱਸ ਦਾਂਗੇ, ਨਾ, ਬੰਦੇ ਥੁੱਕ ਕੇ ਚੱਟਣ ਵਾਲੇ ਦੁਨੀਆਂ ਦੇ ਵਿਚ ਬਹੁਤ ਜੇ, ਜ਼ਬਾਨ ਕਰਨ ਵਾਲੇ ਬੰਦੇ ਨੇ ਬਹੁਤ ਘੱਟ ਨੇ, ਵਿਰਲੇ ਟਾਵੇਂ ਮਿਲਣਗੇ ਤੁਹਾਨੂੰ। ਤੇ ਜੇ ਤੁਸੀਂ ਵੇਖੋ ਵੀ ਕਿਸੇ ਕੋਈ ਚੀਜ਼ ਲੈਣ ਲੱਗੇ ਹੋ ਨਾ ਤੇ ਉਹਨੂੰ ਕਹੋ ਵੀ ਮੈਨੂੰ ਆਹ ਚੀਜ਼ ਜਿਹੜੀ ਆ ਨਾਲ ਤੁਸੀਂ ਦੇਣੀ ਹੈ, ਤੇ ਮੁੜ ਕੇ ਕਹਿ ਦੇ ਕਿ ਨਹੀਂ ਯਾਰ ਮੇਰੀ ਤਾਂ ਜਨਾਨੀ ਨਹੀਂ ਮੰਨਦੀ, ਫਿਰ ਸਮਝ ਲਓ ਕਿ ਉਹ ਬੰਦਾ ਹੀ ਨਹੀਂ। ਬੰਦਿਆਂ ਵਾਲੀ ਗੱਲ ਕਰਕੇ ਨਾ ਕੋਈ ਵੀ ਕੰਟਰੈਕਟ ਕਰੋ, ਰੀਅਲ ਸਟੇਟ ਦੇ ਰਾਹੀਂ ਕਰੋ ਜਾਂ ਕਿਸੇ ਦੇ ਰੂਹ ਵੀ ਕਰਦੇ ਹੋ ਤਾਂ ਲਿਖਤੀ ਏ ਟੂ ਜੈਡ ਕਾਲਮ ਦੇ ਉੱਤੇ ਨਾ ਕੱਲੇ ਕੱਲੇ ਨੇਸ਼ਨ ਤੇ ਸਾਈਨ ਕਰਵਾਓ, ਪੂਰੇ ਨੇਸ਼ਨ ਕਰਾਓ, ਸਾਈਨ ਕਰਾਓ ਭਾਈ, ਤੁਸੀਂ ਆਪਣੇ ਵਕੀਲ ਨੂੰ ਪੜਾਓ, ਉਹਨੂੰ ਕਹੋ ਆਪਣੇ ਵਕੀਲ ਨਾਲ ਪੜਾ, ਫੇਰ ਸੌਦਾ ਕਰੋ, ਨਹੀਂ ਤਾਂ ਭਾਈ ਬੰਦੇ ਥੁੱਕ ਕੇ ਚੱਟਣ ਵਾਲੇ ਦੁਨੀਆਂ ਦੇ ਵਿਚ ਬਹੁਤ ਜੇ, ਇਹ ਮੇਰੀ ਤਾਂ ਘਰ ਵਾਲੀ ਨਹੀਂ ਮੰਨਦੀ।
9: ਮੈਂ ਕੀ ਕਰਾਂ ਹੁੰਦਾ 100% ਦਿਲਬਾਗ ਜੀ,
10: ਹਾਂ
9: ਆਜ਼ ਅ ਰੀਅਲਟਰ, ਮੈਂ ਕੋਲ ਬਹੁਤ ਕਲਾਇੰਟ ਨੇ ਘਰ ਲੈਣਾ ਸੀ, ਮਹਿੰਗਾ ਸੀ ਕਾਫੀ, ਤੇ ਮੈਂ ਉਹਨੂੰ ਵਰਬਲੀ ਹੀ ਕਿਹਾ ਤੁਸੀਂ 100% ਸਹੀ ਹੋ ਕਿ ਤੇਰਾ ਟਾਈਮ ਨਹੀਂ ਹੈ ਇੰਨਾ ਮਹਿੰਗਾ ਘਰ ਖਰੀਦਣ ਦਾ, ਤੂੰ ਪਹਿਲੇ ਆਪਣਾ ਘਰ ਵੇਚ ਤੇ ਫਿਰ ਤੂੰ ਘਰ ਕੋਈ ਬਾਏ ਕਰ, ਕਿਉਂਕਿ ਮਾਰਕੀਟ ਡਾਊਨ ਹੈ। ਨਹੀਂ ਮੰਨਿਆ ਜੀ, ਮੇਰੀ ਪ੍ਰੋਪਰਟੀ ਵੈਲਿਊ ਇੰਨੀ ਕਰਦੇ, ਕਮ ਸੇ ਕਮ 1 million dollars ਦਾ ਲੋਸ ਹੋਇਆ ਤੇ ਬਾਅਦ ਵਿਚ ਦੋਨੋ ਕਹਿਣ ਲੱਗੇ ਕਿ ਸਾਨੂੰ ਰੀਅਲਟਰ ਨੇ ਸਹੀ ਸੁਜੈਸਟ ਨਹੀਂ ਕੀਤਾ, ਇਟ ਵਾਸ ਮਾਈ ਮਿਸਟੇਕ ਕਿ ਮੈਂ ਉਹਨਾਂ ਨੂੰ ਰਿਟਨ ਈਮੇਲ ਪਾਣੀ ਚਾਹੀਦੀ ਸੀ।
10: ਬਿਲਕੁਲ,
9: ਜੇ ਤੁਸੀਂ ਪਹਿਲੇ ਆਪਣਾ ਘਰ ਵੇਚੋ ਪਹਿਲੇ ਇਹ ਵਾਲਾ ਔਰ ਫਿਰ ਤੁਸੀਂ ਖਰੀਦੋ,
10: ਕਿਸੇ ਨਾਲ ਸੌਦਾ ਕਰਨ ਲੱਗਿਆ ਵੀ ਤੁਸੀਂ ਮੰਨ ਲਓ ਕਿ ਕੋਈ ਵੀ ਕੋਈ ਫੋਰ ਐਗਜ਼ਾਮਪਲ ਕੋਈ ਰੈਸਟੋਰੈਂਟ ਲੈਣ ਲੱਗੇ ਹੋ, ਕੋਈ ਪੀਜ਼ਾ ਸਟੋਰ ਲੈਣ ਲੱਗੇ ਹੋ, ਕੋਈ ਗਰੋਸਰੀ ਸਟੋਰ ਲੈਣ ਲੱਗੇ ਹੋ ਜਾਂ ਕੋਈ ਫਰਨੀਚਰ ਸਟੋਰ ਲੈਣ ਲੱਗੇ ਹੋ, ਉਹਦੇ ਵਿਚ ਜਿਹੜੀ ਹੈ ਜੀ ਇਨਵੈਂਟੋਰੀ ਕਿੰਨੀ ਹੈ, ਤੁਸੀਂ ਸਾਨੂੰ ਨਾਲ ਨਾਲ ਕੋਈ ਟ੍ਰੇਨਿੰਗ ਦਿਓਗੇ, ਜੇ ਟ੍ਰੇਨਿੰਗ ਦਿਓ ਤੇ ਮੰਨ ਲਓ ਕੋਈ ਤੁਹਾਨੂੰ ਕਹਿੰਦਾ ਕਿ ਮੈਂ ਰੈਸਪੀ ਵੀ ਦਊਂਗਾ ਜੀ ਤੁਹਾਨੂੰ। ਹਾਂਜੀ
9: ਜੀ ਬਿਲਕੁਲ।
10: ਉਹ ਰੈਸਪੀ ਇਨਕਲੂਡ ਲਿਖਾਓ ਕਿ ਮੈਨੂੰ ਤੁਸੀਂ ਦਓਗੇ, ਇਨਵੈਂਟੋਰੀ ਮੈਨੂੰ ਦਓਗੇ, ਕੱਲੇ ਕੱਲੇ ਪੀਸ ਦਓਗੇ, ਬੰਦੇ ਨੂੰ ਟ੍ਰੇਨਿੰਗ ਦਓਗੇ, ਪ੍ਰੋਪਰ ਟ੍ਰੇਨਿੰਗ ਦਓਗੇ, ਊਨ ਤਾਂ ਇਤਨੀ ਰੱਖੋਗੇ। ਜੇ ਉਹ ਕਰਦਾ ਤੇ ਫੇਰ ਉਹ ਵੀ ਗੁਨਾਹਗਾਰ ਹੁੰਦਾ। ਕਿ ਕਿਸੇ ਵੇਲੇ ਬੰਦੇ ਬੰਦੇ ਨਾਲ ਗੱਲ ਕਰ ਲੈਂਦੇ, ਹੱਥ ਮਿਲਾ ਲੈਂਦੇ ਨੇ, ਬਾਅਦ ਦੇ ਵਿੱਚ ਉਹ ਬੰਦੇ ਸ਼ਰਮਿੰਦੇ ਜੋ ਕਹਿਣਗੇ ਸਾਡੀ ਤੇ ਯਾਰ ਜਨਾਨੀ ਨੀ ਮੰਨਦੀ। 9058131320। ਸੋ ਇਸੇ ਕਰਕੇ ਸਾਡੇ ਤੁਹਾਡੇ ਸਾਰਿਆਂ ਵਾਸਤੇ ਕਾਨੂੰਨ ਹੈ, ਇਹਨਾਂ ਕਾਨੂੰਨ ਨੂੰ ਮੱਦੇ ਨਜ਼ਰ ਰੱਖਦਿਆਂ ਗੱਲ ਕਰਿਆ ਕਰੋ, ਨਹੀਂ ਤਾਂ ਬੰਦੇ ਕਈ ਥੋਕੇ ਵੀ ਚੱਟ ਲੈਂਦੇ ਨੇ, ਬੜੇ ਬੜੇ ਬੀਬੇ ਬਾਣੇ। ਸੁਣਦੇ ਰਹਿਣਾ ਰੰਗਲਾ ਪੰਜਾਬ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਕਰਾਂਗੇ ਟਾਕ ਸ਼ੋ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਉੱਤੇ, ਪਰ ਹੁਣ ਚੱਲਦੇ ਹਾਂ ਪੰਜਾਬ।
11: ਪੰਜਾਬ ਦੀ ਸ਼ਾਨ ਰਾਜਨੀਤੀ ਦਾ ਧੁਰਾ ਰਿਆਸਤੀ ਸ਼ਹਿਰ ਪਟਿਆਲਾ, ਜਿੱਥੋਂ ਜੁੜਨਗੇ ਸਾਡੇ ਨਾਲ ਗੁਰਨਾਮ ਸਿੰਘ ਅਕੀਦਾ।
10: ਵੈਲਕਮ ਬੈਕ ਚਾਵਲਾ ਨਿਊਜ਼ ਨੈਟਵਰਕ ਟੂ ਟੋਰਾਂਟੋ। ਤੁਸੀਂ ਇਸ ਵਕਤ ਸੁਣ ਰਹੇ ਹੋ ਪ੍ਰੋਗਰਾਮ ਦੇ ਵਿਚ, ਸਮਾਂ ਹੋ ਗਿਆ 7:44 ਦਾ, ਤੇ ਮੇਰੇ ਨਾਲ ਹਾਜ਼ਰ ਨੇ ਜੀ ਸਰਦਾਰ ਗੁਰਨਾਮ ਸਿੰਘ ਜੀ ਅਕੀਦਾ, ਤੇ ਕਰਦੇ ਆ ਗੱਲਬਾਤ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ ਦੇ ਵਿਚ। ਤੇ ਲਓ ਫਿਰ ਅਕੀਦਾ ਸਾਹਿਬ ਦਾ ਸਵਾਗਤ ਹੈ, ਵੈਲਕਮ ਜੀ।
12: ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਸਰੋਤਿਆਂ ਨੂੰ, ਸਤਿ ਸ੍ਰੀ ਅਕਾਲ ਅੰਜੂ ਜੀ,
9: ਸਤਿ ਸ੍ਰੀ ਅਕਾਲ ਅਕੀਦਾ।
10: ਹਾਂਜੀ ਤੇ ਅਕੀਦਾ ਸਾਹਿਬ ਟੋਰਾਂਟੋ ਚ ਫੋਨ ਕਰਦੇ ਜਾ ਆਪਦਾ ਤੁਸੀਂ,
9: ਆਵਾਜ਼ ਬਹੁਤ ਕਲੀਅਰ ਹੈ ਜੀ।
10: ਹਾਂ ਵੇਖ ਲੋ ਅੱਜ ਨਾਲ ਦੀ ਨਾਲ ਹੀ ਅਸੀਂ ਰੱਖ ਦਿੰਦੇ ਪੂਰਾ, ਹਨਾ
9: ਬਹੁਤ ਵੈਰੀ ਕਲੀਅਰ।
10: ਜਿੱਦਣ ਨਾ ਸਹੀ ਹੋਵੇ ਉਦਣ ਕਹਿ ਦਿੰਦੇ ਆ, ਤੇ ਜਿੱਦਣ ਹਨਾ ਸਹੀ ਹੋਵੇ
12: ਇਕਵਿਪਮੈਂਟ ਉਹੀ ਨੇ ਵੈਸੇ,
10: ਹੋ ਸਕਦਾ ਜੀ ਕਿਸੇ ਵੇਲੇ ਗੜਬੜ ਹੋ ਜਾਂਦੀ ਸਾਡੇ ਚ ਹੋਊਗੀ। ਵੈਸੇ ਗੱਲ ਇਹ ਆ ਕਿ ਅੱਜ ਬਹੁਤ ਕਲੀਅਰ ਆਵਾਜ਼। ਹਾਂਜੀ ਹਾਂਜੀ ਜੀ, ਆਉਂਦੇ ਹੋ ਕੁਛ,
12: ਅੱਜ ਮੇਰਾ ਗਲਾ ਵੀ ਖਰਾਬ ਆ।
10: ਅੱਛਾ ਚਲੋ, ਬੇਸ ਬਣ ਗਈ ਹੋਣੀ ਫਿਰ,
12: ਬੇਸ ਬਣ ਗਈ ਬੇਸ।
9: ਅਕੀਦਾ ਜੀ ਗੱਲਬਾਤ ਕਰਾਂਗੇ, ਉਹੀ ਜਿਹੜਾ ਚਰਚਿਤ ਟੌਪਿਕ ਚੱਲ ਰਿਹਾ ਹੈ ਭਾਰਤ ਦੇ ਵਿਚ, ਸੀ ਜੇ ਪੀ, ਜੰਤਰ ਮੰਤਰ, ਪ੍ਰੋਟੈਸਟ ਔਰ ਬਹੁਤ ਸਾਰਾ ਹੰਗਾਮਾ। ਉਸਦੇ ਤਰ੍ਹਾਂ ਗਿਆਨੇਸ਼ ਕੁਮਾਰ ਨੂੰ ਮੁਅੱਤਲ ਕਰਨ ਤੇ ਸੁਪਰੀਮ ਕੋਰਟ ਦਾ ਇਨਕਾਰ ਹੋਇਆ, ਔਰ ਉਸਦੇ ਨਾਲ ਕਾਫੀ ਹੋਰ ਵੀ ਰਿਲੇਟਡ ਬੰਦੇ ਤੇ ਗੱਲਾਂ ਹੈਗੀਆਂ ਨੇ, ਕੀ ਕਹਿਣਾ ਚਾਹੋਗੇ?
12: ਯਕਦਮ ਸੁਪਰੀਮ ਕੋਰਟ ਨੇ ਮੁਅੱਤਲ ਕਰਨ ਤੋਂ ਖੈਰ ਇਨਕਾਰ ਕਰਤਾ। ਉਹਨਾਂ ਨੇ ਕਿਹਾ ਵੀ ਜੇਕਰ ਆਪਾਂ ਉਹਨਾਂ ਨੂੰ ਹੁਣ ਮੁਅੱਤਲ ਕਰ ਦਿਆਂਗੇ ਤਾਂ ਫਿਰ ਆਉਣ ਵਾਲੀਆਂ ਜਿਹੜੀਆਂ ਚੋਣਾਂ ਹੋਣਗੀਆਂ ਤੇ ਉਹਨਾਂ ਨੂੰ ਕੌਣ ਕਰਾਏਗਾ, ਤੇ ਇਸ ਕਰਕੇ ਉਹਦਾ ਚੋਣ ਵੀ ਇਲੈਕਸ਼ਨ ਕਮਿਸ਼ਨ ਦੀ ਚੀਫ ਇਲੈਕਸ਼ਨ ਕਮਿਸ਼ਨ ਚੋਣ ਕਰਨੀ ਵੀ ਔਖੀ ਹੈ ਯਕਦਮ। ਇਸ ਕਰਕੇ ਅਸੀਂ ਇਹਨੂੰ ਮੁਅੱਤਲ ਤਾਂ ਨਹੀਂ ਕਰ ਰਹੇ ਇਸ ਵੇਲੇ, ਪਰ ਸਰਕਾਰ ਨੂੰ ਨੋਟਿਸ ਜ਼ਰੂਰ ਦੇ ਰਹੇ ਹਾਂ। ਉਹਨਾਂ ਨੇ ਸਰਕਾਰ ਨੂੰ ਨੋਟਿਸ ਦਿੱਤਾ, ਕੇਂਦਰ ਸਰਕਾਰ ਨੂੰ, ਗਿਆਨੇਸ਼ ਕੁਮਾਰ ਨੂੰ ਵੀ ਨੋਟਿਸ ਦਿੱਤਾ, ਸੁਖਬੀਰ ਸੰਧੂ, ਡਾਕਟਰ ਵਿਵੇਕ ਜੋਸ਼ੀ, ਜਿਨ੍ਹਾਂ ਨੇ ਕਿਹਾ ਕਿ 14 ਸਾਡੇ ਵੱਲੋਂ ਕੀਤੇ ਗਏ 14 ਇੰਤਰਾਜਾਂ ਉੱਤੇ ਗਿਆਨੇਸ਼ ਕੁਮਾਰ ਨੇ ਕੋਈ ਵੀ ਐਕਸ਼ਨ ਨਹੀਂ ਲਿਆ, ਸਗੋਂ ਸਾਡੀਆਂ ਗੱਲਾਂ ਨੂੰ ਇਗਨੋਰ ਕਰਕੇ ਉਹਨਾਂ ਨੇ ਮਨਮਰਜ਼ੀ ਕੀਤੀ। ਫਾਰਮ ਨੰਬਰ 6 ਦੇ ਵਿੱਚ ਜੋ ਦਾਦਾ ਦਾਦੀ ਪਿਤਾ ਮਾਤਾ ਦੇ ਵੋਟਾਂ ਪਾਉਣ ਦੀ ਗੱਲ ਪੁੱਛੀ ਗਈ ਸੀਗੀ, ਉਹ ਅਸੀਂ ਕਿਹਾ ਸੀਗਾ ਵੀ ਨਹੀਂ ਏਦਾਂ ਦਾ ਕੁਛ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹ ਪਹਿਲਾਂ ਨਹੀਂ ਸੀ ਫਾਰਮ ਦੇ ਵਿੱਚ, ਦੁਬਾਰਾ ਇਹਦੇ ਵਿੱਚ ਨਾ ਪਾਓ ਤੁਸੀਂ। ਤੇ ਉਹ ਹੁਣ ਇਹਨਾਂ ਨੂੰ ਵੀ ਇੱਕ ਡਿਪਟੀ ਇਲੈਕਸ਼ਨ ਕਮਿਸ਼ਨਰ ਹੈਗਾ ਮਨੀਸ਼ ਗਰਗ ਤੇ DGIT, ਜਿਸ ਨੇ IT ਦੇ ਸਿਸਟਮ ਦੇ ਵਿੱਚ ਆਨਲਾਈਨ ਦੇ ਵਿੱਚ ਡਿਜੀਟਲ ਜਿਹੜਾ ਕਿ ਵਿੱਚ ਹੁੰਦੀਆਂ ਨੇ ਉਹਦੇ ਵਿੱਚ ਘੁਣਤਰਾਂ ਜਾਂ ਉਹਦੇ ਵਿੱਚ ਜੋ ਵੀ ਨੋਟਸ ਹੁੰਦੇ ਆ ਉਹਨਾਂ ਵਿੱਚ ਬਦਲਾਅ ਕੀਤਾ ਸੀ ਮਾਂ ਖੰਨਾ ਨੇ, ਉਹਨੂੰ ਵੀ ਕਥਿਤ ਤੌਰ ਤੇ ਉਹਨੂੰ ਵੀ ਨੋਟਿਸ ਭੇਜਿਆ ਗਿਆ ਸੁਪਰੀਮ ਕੋਰਟ ਵੱਲੋਂ, ਤੇ ਇਹ ਤਾਂ ਉਧਰ ਹੋ ਗਿਆ। ਦੂਜੇ ਪਾਸੇ ਕੇਰਲਾ ਸਰਕਾਰ ਨੇ ਗਿਆਨੇਸ਼ ਕੁਮਾਰ ਦੇ ਖਿਲਾਫ ਕਰੀਬ 20 ਸਾਲ ਪੁਰਾਣਾ ਕੇਸ ਖੋਲਿਆ। ਉਦੋਂ ਉਹ ਕੇਰਲਾ ਦੇ ਵਿੱਚ PWD ਦੇ ਸੈਕਟਰੀ ਸੀਗੇ। PWD ਵੱਲੋਂ ਅੰਦਾਮੱਲੀ ਤੋਂ ਤਿਰਵਨੰਤਪੁਰਮ ਤੱਕ ਇੱਕ ਸੜਕ ਦਾ ਪ੍ਰੀ ਨਿਰਮਾਣ ਕਰਨਾ ਸੀਗਾ, ਇੱਕ ਪ੍ਰੋਜੈਕਟ ਦਾ ਪ੍ਰੀ ਨਿਰਮਾਣ ਕਰਨਾ ਸੀ, ਉਹਤੇ ਤਕਰੀਬਨ 215 ਕਰੋੜ ਰੁਪਏ ਖਰਚ ਆਉਣੇ ਸੀਗੇ, ਤੇ 2002 ਤੋਂ ਲੈ ਕੇ 2006 ਤੱਕ ਉਹਨਾਂ ਨੇ 2005 ਤੱਕ 3 ਸਾਲਾਂ ਦੇ ਵਿੱਚ ਇਹ ਪ੍ਰੋਜੈਕਟ ਮੁਕੰਮਲ ਕਰਨਾ ਸੀ, ਪਰ ਨਹੀਂ ਹੋਇਆ ਮੁਕੰਮਲ, ਸਿਰਫ 30% ਮੁਕੰਮਲ ਹੋ ਸਕਿਆ। ਇੰਡੋ ਮਲੇਸ਼ੀਅਨ ਕੰਪਨੀ ਹੈਗੀ ਸੀ ਪਾਰਟੀ ਵੇਲ, ਉਸ ਨੇ ਇਹ ਕੰਮ ਕਰਨਾ ਸੀ। ਹੋਇਆ ਕੀ ਕਿ ਜਿਹੜਾ ਇਹਨਾਂ ਦਾ ਕੰਪਨੀ ਦਾ ਜੋ ਇੰਜੀਨੀਅਰ ਸੀਗਾ, ਚੀਫ ਇੰਜੀਨੀਅਰ ਲੀਸੀ ਵੇਨ ਵਿੱਚ ਹੀ ਕੰਮ ਛੱਡ ਕੇ ਉਹ ਚਲਿਆ ਗਿਆ ਮਲੇਸ਼ੀਆ। ਕੁਛ ਟਾਈਮ ਬਾਅਦ ਉਹਨੇ ਖੁਦਕਸ਼ੀ ਕਰ ਲਈ ਸੀ। ਖੁਦਕਸ਼ੀ ਨੋਟ ਦੇ ਵਿੱਚ ਲੀਸੀ ਵੇਨ ਨੇ ਗਿਆਨੇਸ਼ ਕੁਮਾਰ ਸਮੇਤ ਸਰਕਾਰੀ ਅਧਿਕਾਰੀਆਂ ਦੇ ਨਾਂ ਲਏ ਸੀਗੇ ਵੀ ਇਹਨਾਂ ਨੇ ਮੈਨੂੰ ਕੰਮ ਨਹੀਂ ਕਰਨ ਦਿੱਤਾ ਉੱਤੇ, ਇਸ ਕਰਕੇ ਇਹ ਕੰਮ ਲੇਟ ਹੋਇਆ। ਤੇ ਇਸ ਸੰਦਰਭ ਦੇ ਵਿਚ ਗ੍ਰਹਿ ਮੰਤਰਾਲੇ ਵੱਲੋਂ ਕੱਲ ਗਿਆਨੇਸ਼ ਕੁਮਾਰ ਦੇ ਖਿਲਾਫ ਵਿਜੀਲੈਂਸ ਤੇ ਐਂਟੀ ਕਰਪਸ਼ਨ ਬਿਊਰੋ ਦੀ ਜਾਂਚ ਖੋਲ ਦਿੱਤੀ ਆ। ਇਹ 20 ਸਾਲ ਪੁਰਾਣਾ ਕੇਸ ਹੈ, ਇਹਦੇ ਵਿਚ ਕੀ ਬਣਨਾ ਅੱਗੇ ਕੀ ਨਹੀਂ ਬਣਨਾ ਫਿਰ ਤਾਂ ਅਗਲੀ ਗੱਲ ਆ। ਪਰ ਇਸ ਤਰੀਕੇ ਨਾਲ ਹੀ ਕੱਲ ਫੇਰ ਜਿਹੜੀਆਂ ਕਿ ਕਈ ਸਾਰੀਆਂ ਪਾਰਟੀਆਂ ਹੈਗੀਆਂ ਨੇ ਇਕੱਠੇ ਹੋ ਕੇ ਨੇ ਪ੍ਰਦਰਸ਼ਨ ਵੀ ਕੀਤਾ ਪੂਰੇ ਭਾਰਤ ਵਿਚ ਕਿ ਉਹ ਫਟੇਜ ਹਟਾਏ ਜਾ ਸਕਦੇ ਆ, ਕਿ ਗਿਆਨੇਸ਼ ਕੁਮਾਰ ਹੁਣ ਭਾਰਤ ਦੇ ਲਈ ਕਾਬਲ ਨਹੀਂ ਰਹੇ, ਕਿ ਭਾਰਤ ਨੂੰ ਨਕਾਰ ਚੁੱਕਿਆ, ਇਹ ਅਜੇ ਸਮੇਂ ਦੀ ਬੁੱਕੜ ਵਿਚ ਹੈ।
10: ਜੰਤਰ ਮੰਤਰ ਦੇ ਵਿਚ ਵੀ, ਬੰਬੇ ਦੇ ਵਿਚ ਵੀ ਵੱਖ ਵੱਖ ਥਾਵਾਂ ਦੇ ਉੱਤੇ ਜੋ ਇਸ ਵਕਤ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ, ਜਿਵੇਂ ਪੁਲਿਸ ਉਨ੍ਹਾਂ ਲੇਡੀਜ਼ ਔਰਤਾਂ ਨੇ ਖਾਸ ਤੌਰ ਤੇ ਉਨ੍ਹਾਂ ਦੇ ਉੱਤੇ ਜੇਕਰ ਵੇਖ ਲਿਆ ਜਾਵੇ ਤਾਂ ਉਨ੍ਹਾਂ ਦੇ ਮਤਲਬ ਬੀਬੀਆਂ ਤਾਂ ਹੁਣ ਕੁੜੀਆਂ ਜੈਨਜੀ ਤਾਂ ਸ਼ਰਿਆ ਵੀ ਕਹਿੰਦੇ ਕਿ ਸਾਡੀਆਂ ਜਿਹੜੀਆਂ ਨੇ ਜੀ ਛਾਤੀਆਂ ਨੂੰ ਇਨ੍ਹਾਂ ਨੇ ਇੱਦਾਂ ਮਸਲਿਆ ਵਾ, ਇੱਦਾਂ ਕੀਤਾ, ਹੁਣ ਸਾਡੇ ਕੋਈ ਸ਼ਬਦ ਨਹੀਂ, ਅਸੀਂ ਤਾਂ ਬੋਲ ਨਹੀਂ ਸਕਦੇ। ਪਰ ਉਹ ਬੀਬੀਆਂ ਸ਼ਰਿਆਮ ਯੂਟਿਊਬ ਤੇ ਆ ਕੇ ਸੋਸ਼ਲ ਨੈਟਵਰਕ ਮੀਡੀਆ ਤੇ ਆਪਣੀਆਂ ਹੱਡ ਬੀਤੀਆਂ ਸੁਣਾ ਰਹੀਆਂ ਨੇ ਕਿ ਪੁਲਿਸ ਇੰਨੀ ਬੁੱਚੜਗਰਦੀ ਤੇ ਉਤਰ ਆਈ ਆ। ਮੈਂ ਬੀਬੀਆਂ ਦੋ ਨੂੰ ਸੁਣ ਰਿਹਾ ਸੀਗਾ, ਵੈਸੇ ਕਹਿੰਦੇ ਕਿ ਇਹ ਮਤਲਬ ਇੰਨੀ ਪੁਲਿਸ ਜਿਹੜੀ ਆ ਮਤਲਬ ਤਸ਼ੱਦਦ ਕਰਦੀ ਆ, ਇੰਨਾ ਮਤਲਬ ਇਨ੍ਹਾਂ ਦੇ ਘਰੇ ਮਾਵਾਂ ਭੈਣਾਂ ਹੈ ਨੀ ਜਾਂ ਇਨ੍ਹਾਂ ਦੇ ਘਰੇ ਧੀਆਂ ਹੈ ਨੀ, ਮਤਲਬ ਪੁਲਿਸ ਵੀ ਮਤਲਬ ਇੰਨੀ ਮਤਲਬ ਬਦਨਾਮ ਹੋ ਰਹੀ ਹੈ ਨਾਲ।
12: ਬਦਨਾਮ ਦੀ ਗੱਲ ਚਾਵਲਾ ਸਾਹਿਬ, ਏਦਾਂ ਆਪਾਂ ਦੋ ਕਹਾਣੀਆਂ ਸਾਂਝੀਆਂ ਕਰ ਲੈਂਦੇ ਹਾਂ ਇੱਥੇ। ਇਹਨਾਂ ਦਾ ਕਸੂਰ ਨੀ ਹੈ ਕੋਈ, ਕਿਉਂਕਿ ਪੜਾਇਆ ਗਿਆ ਇਹਨਾਂ ਨੂੰ, ਏਦਾਂ ਏਦਾਂ ਧਾਰਨਾ ਗ੍ਰੰਥ ਦੱਸਦੇ ਆ ਇਹਨਾਂ ਨੂੰ। ਕ੍ਰਿਸ਼ਨ ਜੀ ਨੇ ਦ੍ਰੋਪਦੀ ਦਾ ਚੀਰਹਰਨ ਹੋਇਆ, ਗ੍ਰੰਥਾਂ ਚ ਗੱਲਾਂ ਲਿਖੀਆਂ ਨੇ ਚਾਵਲਾ ਸਾਹਿਬ, ਚੀਰਹਰਨ ਹੋਇਆ ਕ੍ਰਿਸ਼ਨ ਜੀ ਨੇ ਦ੍ਰੋਪਦੀ ਦਾ, ਜਿਹੜਾ ਕਿ ਪਰਦਾ ਕੱਜਿਆ ਸੀਗਾ। ਬਹੁਤ ਚਰਚਾ ਹੁੰਦੀ ਆ ਉਸ ਘਟਨਾ ਦੀ, ਬਹੁਤ ਚਰਚਾ ਹੁੰਦੀ ਆ। ਪਰ ਜਦੋਂ ਕ੍ਰਿਸ਼ਨ ਜੀ ਗੋਪੀਆਂ ਨਹਾ ਰਹੀਆਂ ਨੇ ਇੱਕ ਤਲਾਅ ਦੇ ਵਿੱਚ, ਉਹਨਾਂ ਦੇ ਕੱਪੜੇ ਚੁੱਕ ਕੇ ਨੰਗੀਆਂ ਕਰਕੇ ਉੱਤਰ ਚੜ ਜਾਂਦੇ ਆ, ਤੇ ਉਹ ਘਟਨਾ ਦਾ ਜ਼ਿਕਰ ਘੱਟ ਹੁੰਦਾ। ਤੇ ਜਦੋਂ ਸਾਨੂੰ ਇਹ ਔਰਤਾਂ ਦੇ
10: ਬਾਲ ਲੀਲਾ, ਉਹ ਵੇਖੋ ਗੱਲ ਸੁਣੋ, ਉਹ ਤੇ ਬਾਲ ਲੀਲਾ ਚ ਆ ਜਾਂਦਾ ਨਾ, ਬਾਲ ਅਵਸਥਾ ਦੇ ਵਿੱਚ ਸੀਗੇ, ਬਾਲ ਲੀਲਾ ਦੇ ਵਿੱਚ ਹੁੰਦਾ।
12: ਕ੍ਰਿਸ਼ਨ ਭਗਵਾਨ ਸੀਗੇ ਜੀ, ਹਿੰਦੂ ਰਵਾਇਤਾਂ ਅਨੁਸਾਰ ਭਗਵਾਨ ਕਦੇ ਬਚਪਨ ਨਹੀਂ ਹੁੰਦਾ, ਭਗਵਾਨ ਦਾ ਭਗਵਾਨ ਹਮੇਸ਼ਾ ਹੀ ਵੱਡੇ ਹੁੰਦੇ ਆ, ਉਹਨਾਂ ਦਾ ਕੋਈ ਬਚਪਨ ਬਾਲ ਲੀਲਾ ਨਹੀਂ ਹੁੰਦੀ, ਜੇ ਭਗਵਾਨ ਮੰਨਦੇ ਆ ਆਪਾਂ ਉਹਨਾਂ ਨੂੰ। ਤੇ ਇਸ ਕਰਕੇ ਚਲੋ ਅਗਲੀ ਗੱਲ ਆਪਾਂ ਕਾਹਨੂੰ ਇਸ ਗੱਲ ਨੂੰ ਪੈਂਦੇ ਹਾਂ, ਇਸ ਗੱਲ ਕਾਫੀ ਲੰਮੀ ਹੋ ਜਾਣੀ ਆ, ਕਿ ਧਰਮ ਦਾ ਮਾਮਲੇ ਹੋਰ ਤਰ੍ਹਾਂ ਦਾ ਹੈਗਾ। ਤੇ ਕਿਉਂਕਿ ਸਾਡੇ ਧਰਮ ਤੁਸੀਂ ਲੈ ਲਓ, ਵੇਦਾਂ ਚ ਲੈ ਲਓ, ਤੁਸੀਂ ਆਪਣਾ ਸੁਖਦੇਵ ਮੁਨੀ ਤੇ ਵੇਦ ਵਿਆਸ ਦੀ ਕਹਾਣੀ ਲੈ ਲਓ ਤੁਸੀਂ, ਤੇ ਉਹ ਕਿੰਨੇ ਹੀ ਕਹਾਣੀਆਂ ਹੈਗੀਆਂ ਨੇ ਜਿਹੜੀਆਂ ਕਿ ਸਾਨੂੰ ਸਿਖਾਉਂਦੀਆਂ ਨੇ ਔਰਤ ਨਾਲ ਏਦਾਂ ਕਰਨਾ, ਮਨੋਸਮ੍ਰਿਤੀ ਸਾਨੂੰ ਸਿਖਾਉਂਦੀ ਆ ਔਰਤਾਂ ਨਾਲ ਏਦਾਂ ਕਰਨਾ, ਕੋਈ ਫਰਕ ਨਹੀਂ ਪੈਂਦਾ, ਔਰਤ ਸਾਡੇ ਵਰਤੋਂ ਦੀ ਚੀਜ਼ ਆ। ਕਮਾਲ ਦੀ ਗੱਲ ਹੈ ਕਿ ਜਿਹੜਾ ਤੁਲਸੀਦਾਸ ਸੀਗਾ, ਤੁਲਸੀਦਾਸ ਨੂੰ ਉਹਦੀ ਔਰਤ ਨੇ ਹੀ ਸਿਖਾਇਆ ਸੀਗਾ ਰੱਬ ਦੀ ਭਗਤੀ, ਤੇ ਔਰਤ ਨੇ ਸਿਖਾਇਆ ਉਹਦੀ ਘਰ ਵਾਲੀ ਨੇ। ਜਦੋਂ ਉਹ ਚਲਾ ਗਿਆ ਸੀਗਾ, ਔਰਤ ਚਲੀ ਗਈ ਉਹਦੇ ਘਰੇ, ਆਪਣੇ ਪੇਕੇ ਚਲ ਗਈ ਛੱਡ ਕੇ ਉਹਨੂੰ ਕਹਿ ਕੇ, ਤੇ ਉਹਦਾ ਮਨ ਉਦਾਸ ਹੋਇਆ ਤੇ ਰਾਤ ਨੂੰ ਭੱਜ ਲਿਆ। ਉਹ ਜਿਹੜਾ ਨਦੀ ਵਗ ਰਹੀ ਸੀ, ਨਦੀ ਦੇ ਵਿੱਚ ਸੀ ਮੁਰਦਾ, ਉਹਨੂੰ ਪਤਾ ਨੀ ਮੁਰਦਾ ਸੀਗਾ, ਮੁਰਦੇ ਤੇ ਚੜ ਕੇ ਹੀ ਉਹ ਪਾਰ ਨਦੀ ਪਾਰ ਕਰ ਗਿਆ। ਜਦੋਂ ਉਹ ਮੁਰਲੇ ਪਾਸੇ ਘਰ ਚੋਂ ਅੰਦਰ ਵੜਨ ਲੱਗਿਆ, ਕਹਿੰਦੇ ਵੀ ਲੋਕ ਬੇਇੱਜ਼ਤੀ ਕਰਨਗੇ, ਪਿਛਲੇ ਪਾਸਿਓਂ ਇੱਕ ਰੱਸੀ ਦਿਖੀ ਉਹਨੂੰ, ਰੱਸੀ ਉੱਪਰ ਟੱਪ ਗਿਆ ਉਹ, ਤੇ ਰੱਸੀ ਨਾਲ ਰੱਸੀ ਵੀ ਸੱਪ ਸੀਗਾ ਉਹ। ਫਿਰ ਉਹਨੇ ਉਹਦੀ ਘਰ ਵਾਲੀ ਨੂੰ ਜਦੋਂ ਪਹੁੰਚਿਆ, ਕਹਿੰਦੇ ਜਿੰਨਾ ਤੂੰ ਪਿਆਰ ਮੈਨੂੰ ਕਰਦਾ, ਜਿੰਨਾ ਪਿਆਰ ਰੱਬ ਨੂੰ ਕੀਤਾ, ਉਹਨਾਂ ਤੁਹਾਨੂੰ ਰੱਬ ਮਿਲ ਜਾਂਦਾ। ਉਹ ਰਮਾਇਣ ਚ ਲਿਖ ਰਿਹਾ, ਟੋਰ ਅਗਵਾਰ ਸ਼ੂਦਰ ਪਸ਼ੂ ਨਾਰੀ ਸਭ ਤਾੜਨ ਕੇ ਅਧਿਕਾਰੀ। ਜਿਸ ਬੰਦੇ ਨੂੰ ਔਰਤ ਨੇ ਸਿਖਾਇਆ ਹੋਵੇ, ਉਹ ਬੰਦਾ ਔਰਤਾਂ ਪ੍ਰਤੀ ਏਦਾਂ ਲਿਖ ਰਿਹਾ। ਇਹ ਸਾਡੇ ਗ੍ਰੰਥਾਂ ਵਿਚ ਲਿਖੀ ਗੱਲ ਆ, ਪੁਲਿਸ ਵੀ ਕੀ ਕਰੇ ਚਾਵਲਾ ਸਾਹਿਬ ਜੀ।
10: ਗੱਲ ਇਹ ਕਿ ਉਹਨਾਂ ਨੇ, ਬੀਬੀਆਂ ਨੇ ਕਿਹਾ ਕਿ ਜਦੋਂ ਕੈਮਰਾ ਤੁਹਾਨੂੰ ਤੁਹਾਡੀ ਮਤਲਬ ਸਰੀਰ ਤੋਂ ਥੋੜਾ ਜਿਹਾ ਉੱਪਰ ਦਿਖਾਉਂਦਾ ਵਾ, ਹਾਫ ਦਿਖਾਉਂਦਾ, ਹਨਾ ਪਰਸਨਲ ਤੁਹਾਡੀ ਚੈਸਟ ਦਿਖਾਉਂਦਾ, ਮਰਦੋ ਵਿਚ ਇਹ ਲੇਡੀਜ਼ ਹੋਵੇ ਹਨਾ, ਤੇ ਉਹ ਕਹਿੰਦੇ ਕਿ ਥੱਲਿਓ ਬੀਬੀਆਂ ਦੇ ਮੁਤਾਬਕ ਪੁਲਿਸ ਇੰਨੀ ਜਲੀਲਾਨਾ ਹਰਕਤ ਕਰਦੀ ਆ ਕਿ ਥੱਲੇ ਉਹਨਾਂ ਦੀਆਂ ਸਕਰਟਾਂ ਜਾਂ ਪੈਂਟਾਂ ਜਿਹੜੀਆਂ ਥੱਲੇ ਪੁੱਲ ਕਰ ਦਿੰਦੀ। ਮੈਂ ਨੀ ਕਹਿ ਰਿਹਾ, ਉਹ ਬੀਬੀਆਂ ਕਹਿ ਰਹੀਆਂ ਨੇ ਸੋਸ਼ਲ ਨੈਟਵਰਕ ਮੀਡੀਆ ਤੇ, ਇਹ ਕੋਈ AI ਨਾ ਬਣਾਈਆਂ ਹੋਈਆਂ ਨੀ, ਇੰਨੀ ਲਜਤਾ, ਇੰਨੀ ਇੰਨਾ ਮਤਲਬ ਆਪ ਉਦਰਾਪਨ ਕਿ ਸਾਡਾ ਮਤਲਬ ਕਿੱਥੇ ਪ੍ਰਸ਼ਾਸਨ ਹੈ। ਖੈਰ 9058131320358 ਵੈਲਕਮ ਜੀ, ਹੈਲੋ ਹੈਲੋ
13: ਹੈਲੋ ਜੀ, ਸਤਿ ਸ੍ਰੀ ਅਕਾਲ। ਹਾਂਜੀ ਦਿਲਵਾਗ ਜੀ, ਸਤਿ ਸ੍ਰੀ ਅਕਾਲ।
10: ਸਤਿ ਸ੍ਰੀ ਅਕਾਲ ਜੀ, ਕੀ ਹਾਲ ਹੈ ਮੋਹਨ ਸਿੰਘ ਜੀ?
13: ਹਾਂ ਠੀਕ ਹੈ, ਠੀਕ ਹੈ। ਅੱਛਾ ਮੈਂ ਅਖੀਰਦਾ ਸਾਨੂੰ ਪੁੱਛਣਾ ਚਾਹੁੰਦੇ ਕਿ ਪ੍ਰਗਟ ਸਿੰਘ ਜਿਹੜਾ ਨੂੰ ਪ੍ਰਧਾਨ ਬਣੇ ਪੰਜਾਬ ਕਾਂਗਰਸ ਦੇ, ਸਾਰਿਆਂ ਨੂੰ ਟਿਕਣਗੇ? ਆਹੀ ਮੇਰਾ ਕੁਐਸਚਨ।
10: ਟਿਕ ਪਾਉਣਗੇ, ਸਾਰਿਆਂ ਨੂੰ ਇਕੱਠੇ ਕਰ ਪਾਉਣਗੇ?
12: ਕੱਲ ਵੈਸੇ ਨਾ ਜੀ, ਰਾਜਾ ਬੜਿੰਗ ਨੇ ਕੱਲ ਨਵੀਂ ਲਾਬਿੰਗ ਸ਼ੁਰੂ ਕੀਤੀ ਹੈ ਚੰਡੀਗੜ੍ਹ ਦੇ ਵਿੱਚ, ਦਫ਼ਤਰ ਖੋਲਣ ਵਾਸਤੇ ਵੀ ਕਹਿ ਤਾ ਉਹਨਾਂ ਨੇ। ਉਹ ਕਹਿੰਦੇ ਮੈਂ ਕੋਈ ਘਾਹ ਥੋੜਾ ਕੱਟਾਂਗਾ ਇੱਥੇ ਆ ਕੇ ਪੰਜਾਬ ਦੇ ਵਿੱਚ, ਹੁਣ ਜੇ ਮੈਨੂੰ ਹਟਾ ਦਿੱਤਾ ਗਿਆ ਮੈਂ ਵੀ ਤਾਂ ਟਿਕਟਾਂ ਵੰਡਣ ਦੇ ਵਿੱਚ ਰੋਲ ਨਿਭਾਉਣਾ ਚਾਹੁੰਦਾ, ਮੇਰੀ ਵੀ ਤਾਂ ਇੱਕ ਗਰੁੱਪ ਹੈਗਾ ਪੰਜਾਬ ਦੇ ਵਿੱਚ, ਜੇ ਰਾਜਾ ਬੜਿੰਗ ਨੂੰ ਵੀ ਕੰਮ ਨੀ ਕਰਨ ਦਿੱਤਾ ਇਹ ਕਹਿੰਦੇ ਆ, ਤੇ ਰਾਜਾ ਬੜਿੰਗ ਵੀ ਕਹਿੰਦਾ ਮੈਂ ਵੀ ਤਾਂ ਫਿਰ ਹੁਣ ਆਪਣਾ ਕੰਮ ਕਰੂੰਗਾ। ਹੁਣ ਦੇਖੋ ਪ੍ਰਗਟ ਸਿੰਘ ਸਿਆਣਾ ਬੰਦਾ, ਬੜਾ ਅੱਛਾ ਸੁਲਝਿਆ ਹੋਇਆ ਬੰਦਾ ਹੈਗਾ, ਤੇ ਉਹਦਾ ਵਿਰੋਧ ਤਾਂ ਬਹੁਤ ਘੱਟ ਹੈ, ਕੋਸ਼ਿਸ਼ ਹੈ ਉਹਦੀ, ਜਿਵੇਂ ਕਿ ਉਹ ਰਾਹੁਲ ਗਾਂਧੀ ਨੂੰ ਕੱਲ ਮਿਲੇ ਆ ਤੇ ਉਹਦਾ ਅਮਨ ਅਰੋੜਾ ਦਾ ਕਹਿੰਦੇ ਆ ਜੀ ਰਾਹੁਲ ਗਾਂਧੀ ਨੂੰ ਮਿਲਣਾ ਨੀ ਚਾਹੁੰਦੇ ਉਹਨੂੰ, ਜਿਹੜੇ ਵਿਰੋਧੀ ਹੈਗੇ ਉਹਨੂੰ ਮਿਲਣਾ ਨੀ ਚਾਹੁੰਦੇ ਕਹਿੰਦੇ। ਚਲੋ ਉਹ ਤਾਂ ਉਹਦੀ ਵਿਰੋਧੀਆਂ ਦੀ ਹੁੰਦੀ ਹੈ, ਪਰ ਪ੍ਰਗਟ ਸਿੰਘ ਦਾ ਆਸ ਹੈ ਜੀ ਵੀ ਉਹ ਕਾਂਗਰਸ ਨੂੰ ਇਕੱਠੀ ਕਰਨ ਵਿੱਚ ਕਾਮਯਾਬ ਰਹਿਣਗੇ।
10: ਖੈਰ 9058131320 ਜਦੋਂ ਇਹ ਸਾਡੇ ਕਾਲਰ ਸਾਨੂੰ ਕਾਲ ਕਰਦੇ ਨੇ ਨਾ ਅੰਜੂ ਜੀ, ਮੋਹਨ ਸਿੰਘ ਜੀ, ਤੇ ਬੜੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ, ਔਰ ਇਹ ਜਦੋਂ ਪਾਰਟਿਸਿਪੇਟ ਕਰਿਆ ਕਰਦੇ ਸੀ ਸਿੱਖ ਇਤਿਹਾਸ ਦੇ ਪੰਨੇ ਤੇ, ਬੜੀ ਨੌਲੇਜ ਰੱਖਦੇ ਨੇ, ਤੇ ਅਸੀਂ ਵੀ ਡੇਲੀ ਤਿਆਰੀ ਕਰਕੇ ਆਉਂਦੇ ਹੁੰਦੇ ਸੀ ਸਵਾਲ ਪੁੱਛਣ ਵਾਸਤੇ, ਰੋਜ਼ਾਨਾ ਕਿਤਾਬਾਂ ਪੜ੍ਹਨੀਆਂ, ਰੋਜ਼ਾਨਾ ਕਿਤਾਬਾਂ ਸਟੱਡੀ ਕਰਨੀਆਂ ਤੇ ਸਿੱਖ ਇਤਿਹਾਸ ਦੇ ਪੰਨੇ, ਜਿਹੜਾ ਕਿ ਮੈਂ ਦੁਬਾਰਾ ਸ਼ੁਰੂ ਕਰਨ ਜਾ ਰਿਹਾ ਵੈਰੀ ਸੂਨ, ਪਰ ਉਹਦਾ ਜਿਹੜਾ ਹੈ ਜੀ ਇਸ ਵਕਤ ਟ੍ਰੈਂਡ ਚੇਂਜ ਹੋ ਜਾਵੇਗਾ, ਕਿਉਂਕਿ ਸਾਡੇ ਸਟੂਡੀਓ ਦੇ ਵਿੱਚ ਜਿਹੜਾ ਅਸੀਂ ਮਿਸੀ ਸਾਗਾ ਦੇ ਵਿੱਚ ਬਣਾ ਰਹੇ ਹਾਂ ਉਹ ਕਾਫੀ ਖੁੱਲਾ ਡੁੱਲਾ ਹੈ, ਤੇ ਉਹਦੇ ਵਿੱਚ ਅਸੀਂ ਇਨਵੀਟੇਸ਼ਨ ਦਿਆ ਕਰਾਂਗੇ ਕਿ ਜੇ ਕਿਸੇ ਨੇ ਪਾਰਟੀਸਪੇਟ ਕਰਨਾ ਉਹ ਆਪਣਾ ਨਾਲ ਖਾਵੇਗਾ, ਕਿਹੜੇ ਬੁੱਧਵਾਰ ਰੱਖਦੇ ਆ ਜਾਂ ਵੀਰਵਾਰ ਰੱਖਦੇ ਆ, ਉਹ ਲਾਈਵ ਹੋਇਆ ਕਰੇਗਾ, ਉਹਨਾਂ ਦੇ ਫੋਨ ਬਾਹਰ ਹੋਇਆ ਕਰਨਗੇ, ਜਿੱਦਾਂ ਮੈਨ ਟੂ ਮੈਨ ਗੱਲ ਹੋਣੀ ਹੈ, ਫੇਸ ਟੂ ਫੇਸ ਗੱਲ ਹੋਣੀ ਹੈ, ਉੱਥੇ ਹੀ ਜਿਹੜਾ ਹੈ ਉਹਨਾਂ ਦੇ ਜਿੱਤੇ ਹੋਏ ਇਨਾਮਾਤ ਜਿਹੜੇ ਨੇ ਉਹ ਦਿਆ ਕਰਾਂਗੇ, ਤੇ ਨਾਲ ਦੀ ਨਾਲ ਹੀ ਉਹਨਾਂ ਨੂੰ ਕੋਈ ਸ਼ੱਕ ਸੁਭਾ ਨਾ ਰਹੇ ਕਿ ਅਸੀਂ ਕੋਈ ਵਰਕਾ ਪਲਟ ਰਹੇ ਹਾਂ ਜਾਂ ਕੁਛ ਪੁੱਠੇ ਸਵਾਲ ਪੁੱਛ ਰਹੇ ਹਾਂ ਜਾਂ ਕੋਈ ਸਿੱਧੇ ਸਵਾਲ ਪੁੱਛ ਰਹੇ ਹਾਂ, ਜਿਹੜੇ ਸਵਾਲ ਚੈਪਟਰ ਤੇ ਆਉਣਗੇ ਉਹੀ ਹੋਇਆ ਕਰਨਗੇ। ਮੈਨੂੰ ਪਤਾ ਕਿ ਸਾਡੇ ਇੱਕ ਵੀਰ ਕਾਫੀ ਡਾਢਾ ਖਫਾ ਨੇ ਮੇਰੇ ਤੋਂ, ਪਤਾ ਨੀ ਕਿਹੜੀ ਗੱਲੋਂ, ਉਦੋਂ ਵੀ ਹੁੰਦੇ ਸੀ ਤੇ ਉਹ ਕਹਿੰਦੇ ਤੁਸੀਂ ਮੋਹਨ ਸਿੰਘ ਨੂੰ ਸਵਾਲ ਤਿੱਖੇ ਪੁੱਛਦੇ ਹੋ, ਅੰਜੂ ਜੀ ਸਾਹਮਣੇ ਬੈਠੇ ਹੁੰਦੇ ਸੀ, ਚੈਪਟਰ ਮੇਰੇ ਕੋਲ ਉਹੀ ਹੁੰਦਾ ਸੀਗਾ ਜਿਹੜਾ ਆ ਗਿਆ ਮਨਮੋਹਨ ਸਿੰਘ ਜੀ ਕੋਲ ਜਾਂ ਦੂਜਿਆਂ ਕੋਲ ਆ ਗਿਆ ਤੀਜਿਆਂ ਕੋਲ ਆ ਗਿਆ। ਉਹ ਕਈਆਂ ਨੂੰ ਹੁੰਦੀ ਨਾ ਬਿਨਾਂ ਵਜ੍ਹਾ ਤੋਂ ਲੈਗ ਪੁਲਿੰਗ ਦੀ ਆਦਤ ਹੁੰਦੀ ਹੈ ਹਨਾ, ਤੇ ਜਾਤੀ ਦੇ ਹੰਕਾਰ ਹੁੰਦੇ ਨੇ ਕਿਸੇ ਵੇਲੇ, ਕਿਸੇ ਵੇਲੇ ਮਜ਼ਹਬ ਦਾ ਹੰਕਾਰ ਹੁੰਦਾ, ਕਿਸੇ ਵੇਲੇ ਐਵੇਂ ਮਤਲਬ ਲੈਗ ਪੁਲਿੰਗ ਵਾਲੀ ਗੱਲ ਹੁੰਦੀ ਆ। ਉਹ ਮੈਨੂੰ ਯਾਦ ਹੈ, ਉਹ ਕੁਛ ਸੀਨ ਯਾਦ ਆ ਜਾਂਦੇ ਨੇ ਜਦੋਂ ਮੋਹਨ ਸਿੰਘ ਜੀ ਆਉਂਦੇ ਨੇ, ਤੇ ਖੈਰ ਨੀ ਬੇ ਉਹ ਮਤਲਬ ਉਸ ਵਕਤ ਵੀ ਲੱਗੇ ਸੀ ਤੇ ਹੁਣ ਵੀ ਲੱਗੇ ਰਹਿਣ, ਕੋਈ ਫਰਕ ਤਾਂ ਪੈਂਦਾ ਨੀ। 9058131320905813 1320 ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਦੁਬਾਰਾ ਸ਼ੁਰੂ ਕਰਨ ਜਾ ਰਹੇ ਹਾਂ ਸਿੱਖ ਇਤਿਹਾਸ ਦੇ ਪੰਨੇ, ਤੇ ਇਹ ਵਰਲਡ ਵਾਈਡ ਹੋਇਆ ਕਰੇਗਾ ਇਸ ਵਕਤ, ਉਦੋਂ ਸਾਡਾ ਥੋੜਾ ਜਿਹਾ ਏਰੀਆ ਕਹਿ ਲਓ ਕਿ ਘੱਟ ਸੀ, ਯੂਟਿਊਬ ਫੇਸਬੁੱਕ ਦੇ ਰਾਹੀਂ ਹੋਵੇਗਾ, ਇੰਸਟਾ ਦੇ ਰਾਹੀਂ ਹੋਵੇਗਾ, ਐਪ ਦੇ ਰਾਹੀਂ ਹੋਵੇਗਾ, ਲਾਈਵ ਟੀਵੀ ਤੇ ਹੋਵੇਗਾ, ਤੇ ਕਦੋਂ ਕਰਦੇ ਹਾਂ ਥੋੜਾ ਜਿਹਾ ਸਾਨੂੰ ਇੰਤਜ਼ਾਰ ਕਰੋ, ਟਾਈਮ ਦੇ ਦਿਓ। 9058131320905 8 13 13 20 ਹਾਂਜੀ ਹਾਂਜੀ ਜੀ ਅਕੀ ਦਿੱਲੀ ਐਨਸੀਆਰ ਦੇ ਵਿਚ ਤਿੰਨ ਨਾਬਾਲਿਗ ਬੱਚਿਆਂ ਦੇ ਨਾਲ ਬਲਾਤਕਾਰ ਦੀ ਜਿੱਥੇ ਰਿਪੋਰਟ ਨੇ ਤੇ ਸੁਪਰੀਮ ਕੋਰਟ ਨੇ ਵੀ ਆਪਣਾ ਬਿਆਨ ਦਿੱਤਾ ਕਿ ਕਿਸ ਤਰੀਕੇ ਦੀ ਪਨਿਸ਼ਮੈਂਟ ਹੋਣੀ ਚਾਹੀਦੀ ਨੇ, ਤੁਸੀਂ ਕੀ ਕਹਿ
12: ਇੱਕ ਆਸਥਾ ਕੁੰਜ ਪਾਰਕ ਦੇ ਕੋਲੇ ਹੋਇਆ ਜੀ, ਇੱਕ ਸਵਰੂਪ ਨਗਰ ਦੇ ਕੋਲੇ ਹੋਇਆ। ਇਹ ਤਿੰਨ ਕਾਂਡਾਂ ਦਾ ਸੰਗਿਆਨ ਜਿਹੜਾ ਹੈਗਾ ਉਹ ਲਿਆ ਮਾਨਯੋਗ ਸੁਪਰੀਮ ਕੋਰਟ ਨੇ, ਤੇ ਨੋਟਿਸ ਵੀ ਕੀਤਾ ਜਾਰੀ ਪੁਲਿਸ ਨੂੰ ਵੀ, ਦਿੱਲੀ ਪੁਲਿਸ ਨੂੰ ਵੀ ਕੀਤਾ ਅਤੇ ਨਾਲ ਗ੍ਰਹਿ ਮੰਤਰਾਲੇ ਨੂੰ ਵੀ ਕੀਤਾ, ਤੇ ਇਹਨਾਂ ਨੋਟਿਸ ਵੀ ਜਾਰੀ ਕੀਤੇ। ਕਹਿੰਦੇ ਵੀ ਇਹ ਐਡਾ ਖਤਰਨਾਕ ਹੋ ਰਿਹਾ, ਬੇਸ਼ੱਕ ਸਾਡੇ ਕੋਲ ਕਹਿੰਦਾ ਆਉਂਦੇ ਆ ਧਾਰਾ ਅਨੁਛੇਦ 21 ਤਹਿਤ ਮਨੁੱਖੀ ਅਧਿਕਾਰਾਂ ਵਾਲੇ ਵੀ, ਉਹ ਕਹਿੰਦੇ ਜੀ ਮਨੁੱਖੀ ਅਧਿਕਾਰਾਂ ਤਹਿਤ ਤੁਸੀਂ ਇੱਦਾਂ ਕਿਸੇ ਨੂੰ ਕਿਵੇਂ ਕਹਿ ਸਕਦੇ ਹੋ ਕਿ ਮੌਤ ਦਾ ਡਰ ਪਾ ਦਿਓ ਆਪਾਂ, ਪਰ ਕਹਿੰਦੇ ਨਹੀਂ ਜਦੋਂ ਤੱਕ ਤੁਸੀਂ ਇਹਨਾਂ ਲੋਕਾਂ ਦੇ, ਇਹਨਾਂ ਅਪਰਾਧੀ ਲੋਕਾਂ ਨੂੰ ਮੌਤ ਦਾ ਡਰ ਨਹੀਂ ਪਾਓਗੇ ਉਦੋਂ ਤੱਕ ਇਹ ਅਪਰਾਧ ਕਰਨ ਨੂੰ ਬੰਦ ਨਹੀਂ ਹੋਣਗੇ, ਉਦੋਂ ਤੱਕ ਇਹਨਾਂ ਦਾ ਹਾਲਾਤ ਇਹੀ ਰਹਿਣਾ। ਇਸ ਕਰਕੇ ਇਹ ਕੋਈ ਕਾਗਜ਼ਾਂ ਵਿੱਚ ਲਿਖੀਆਂ ਹੋਈਆਂ ਚਾਰ ਗੱਲਾਂ ਨਹੀਂ, ਇਹਨਾਂ ਨੂੰ ਗਰਾਊਂਡ ਤੇ ਵੀ ਤੁਹਾਨੂੰ ਲਿਆਉਣਾ ਪੈਣਾ, ਤੇ ਜਦੋਂ ਤੱਕ ਤੁਸੀਂ ਗਰਾਊਂਡ ਤੇ ਨਹੀਂ ਲੈ ਕੇ ਆਉਂਦੇ, ਇਹਨਾਂ ਲੋਕਾਂ ਦੇ ਖਿਲਾਫ਼ ਕਾਰਵਾਈ ਸੀ, ਪੁਲਿਸ ਨੂੰ ਜ਼ਬਰਦਸਤੀ ਕਹਿੰਦੇ ਆ ਕਿ ਪੁਲਿਸ ਜਿਹੜੀ ਹੈਗੀ ਅੱਜ ਇਹ ਬੰਦਿਆਂ ਦੇ ਨਾਲ ਸਖ਼ਤੀ ਕਰੇ ਤੇ ਕਿਸੇ ਦੀ ਸਿਫਾਰਸ਼ਾਂ ਉੱਤੇ ਗੌਰ ਨਾ ਕਰੇ, ਇਹਨਾਂ ਬੰਦਿਆਂ ਨੂੰ ਨਾ ਬਖਸ਼ੇ। ਬੇਸ਼ੱਕ ਸੁਪਰੀਮ ਕੋਰਟ ਨੇ ਗੱਲ ਕਹਿ ਦਿੱਤੀ ਆ, ਗੱਲ ਵੀ ਸਹੀ ਆ, ਅਨੁਛੇਦ 21 ਤਹਿਤ ਇਹ ਵੀ ਗੱਲ ਬਣਦੀ ਆ ਕਿ ਕਈ ਅੱਜ ਕੱਲ ਜਿਵੇਂ ਜ਼ਮਾਨਾ ਅੱਜ ਕੱਲ ਸਮਾਂ ਚੱਲ ਰਿਹਾ ਉਹ ਇਹ ਕਿ ਲਖੀਮਪੁਰ ਖੀਰੀ ਦਾ ਮਾਮਲਾ ਵੀ ਅੱਜ ਦੀ ਖ਼ਬਰ ਹੀ ਆ ਚਾਵਲਾ ਸਾਹਿਬ, ਲਖੀਮਪੁਰ ਖੀਰੀ ਦੇ ਜਿਹੜੇ ਜੱਜ ਨੇ ਸੁਣਵਾਈ ਕੀਤੀ ਆ ਨਾ ਜੀ, ਉਹ ਜੱਜ ਦੇ ਖਿਲਾਫ਼ ਸੁਪਰੀਮ ਕੋਰਟ ਨੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਆ। ਉਹਨਾਂ ਨੇ ਕਿਹਾ ਕਿ ਲਖੀਮਪੁਰ ਖੀਰੀ ਦੇ ਮਾਮਲੇ ਦੇ ਵਿੱਚ ਜਿਹੜੀ ਜੱਜ ਨੇ ਬਰੀ ਕੀਤੇ ਆ ਬੰਦੇ, ਉਹਨਾਂ ਨੇ ਪੂਰੀਆਂ ਗੱਲਾਂ ਨਹੀਂ ਸੁਣੀਆਂ, ਜੱਜ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਜਦੋਂ ਯੂਪੀ ਦੇ ਵਿੱਚ ਲਖੀਮਪੁਰ ਖੀਰੀ ਦੇ ਵਿੱਚ ਜੱਜ ਵਿਕ ਸਕਦੇ ਆ, ਮੰਨ ਲਓ ਸੁਪਰੀਮ ਕੋਰਟ ਕਹਿੰਦੀ ਆ, ਮੈਂ ਨੀ ਕਹਿੰਦਾ ਗੱਲ ਇਹ, ਤੇ ਜਦੋਂ ਪੁਲਿਸ ਜਿਹੜੀ ਹੈਗੀ ਆ ਉੱਥੇ ਦਾ ਸਾਹਮਣੇ, ਆਪਣਾ ਪਿਛਲੇ ਦਿਨ ਜਿਹੜਾ ਖਬਰ ਸੁਣਾਈ ਸੀਗੀ, ਸਾਹਮਣੇ ਬੰਦਾ ਫੜਿਆ ਗਿਆ, ਲੋਕਾਂ ਨੇ ਫੜਾ ਦਿੱਤਾ, ਤੇ ਜਦੋਂ ਐਫ ਆਈ ਆਰ ਦਰਜ ਹੁੰਦੀ ਆ ਉੱਥੇ ਉਸ ਬੰਦੇ ਦਾ ਨਾਂ ਵੀ ਨੀ ਪਾਇਆ ਜਾਂਦਾ, ਅਣਪਛਾਤਾ ਕਿਹਾ ਜਾਂਦਾ, ਅਣਪਛਾਤੇ ਬੰਦੇ ਨੇ ਕੀਤੇ ਜੀ ਕੰਮ ਇਹ। ਤੇ ਉਹ ਜਦੋਂ ਇਹ ਗੱਲ ਭਾਰਤ ਵਿੱਚ ਪੁਲਿਸ ਕਰਦੀ ਆ ਤਾਂ ਫਿਰ ਮਾਨਸੋ ਸੁਪਰੀਮ ਕੋਰਟ ਨੂੰ ਧਾਰਾ 21 ਦੀ ਗੱਲ ਵੀ ਥੋੜੀ ਸੁਣ ਲੈਣੀ ਚਾਹੀਦੀ ਆ। ਬੇਸ਼ੱਕ ਅਪਰਾਧ ਹੁੰਦੇ ਆ ਭਾਰਤ ਵਿੱਚ, ਪਰ ਮਾਨਸੋ ਸੁਪਰੀਮ ਕੋਰਟ ਜਦੋਂ ਇਹੋ ਜਿਹੀ ਟਿੱਪਣੀ ਕਰਦੀ ਆ ਤਾਂ ਪੁਲਿਸ ਦੀਆਂ ਵਾਸ਼ਾਂ ਖਿੜਦੀਆਂ ਨੇ, ਤਾਂ ਪੁਲਿਸ ਗੈਰ ਕਾਨੂੰਨੀ ਕੰਮ ਕਰਨ ਵਾਸਤੇ ਉਤਾਰੂ ਹੋ ਜਾਂਦੀ ਆ। ਇਸ ਕਰਕੇ ਮਾਨਸੋ ਸੁਪਰੀਮ ਕੋਰਟ ਨੇ ਅਜਿਹੀਆਂ ਗੱਲਾਂ ਕਰਨ ਵੇਲੇ ਕਈ ਪੱਖ ਦੇਖਣੇ ਚਾਹੀਦੇ, ਕਈ ਜਾਂਚਣੇ। ਵੈਸੇ ਤਾਂ ਗੱਲ ਸਹੀ ਆ ਕਿ ਬੰਦੇ ਨਾਲ ਰੇਪ ਹੋ ਰਹੇ ਨੇ, ਬੱਚਿਆਂ ਨਾਲ ਰੇਪ ਹੋ ਰਹੇ ਨੇ, ਰੇਪ ਰੋਕਣ ਵਾਸਤੇ ਕੀਤਾ ਵੀ ਕੀ ਜਾ ਸਕਦਾ, ਇਹਨਾਂ ਲੋਕਾਂ ਨੂੰ ਸਖ਼ਤ ਜਾਮ ਦੇਣ ਦੀ ਲੋੜ ਹੈਗੀ ਆ, ਇਹ ਵੀ ਗੱਲ ਸੱਚ ਹੈ ਜੀ।
10: 1891 ਤੋਂ ਸੈਂਟਰਲ ਸੈਕਟਰੀਏਟ ਲਾਇਬ੍ਰੇਰੀ ਆ, ਇੰਪੀਰੀਅਲ ਸੈਕਟਰੀਏਟ ਲਾਇਬ੍ਰੇਰੀ 1891, ਅੱਜ 2026 ਚੱਲ ਰਿਹਾ, ਉਥੇ ਪਤਾ ਲੱਗਾ ਹੈ ਕਿ ਇਸ ਸ਼ਾਸਤਰੀ ਭਵਨ ਨੂੰ ਹਟਾਉਣ ਤੇ ਲਾਇਬ੍ਰੇਰੀ ਖਤਰੇ ਵਿਚ ਹੈ। 8.5 ਲੱਖ ਤੋਂ ਉੱਤੇ ਕਿਤਾਬਾਂ ਨੇ, ਦੁਰਲੱਭ ਖਜ਼ਾਨਾ ਹੋਊਗਾ ਕਿਤਾਬਾਂ ਦੇ ਵਿਚ, ਕਿਉਂ ਘਟਾਈ ਜਾ ਰਹੀ ਹੈ?
12: ਚਾਵਲਾ ਸਾਹਿਬ, ਜਦੋਂ ਨਾ ਇਹ ਵਿਰਸਾ ਜਿਹੜਾ ਕਿ ਉਹ ਪ੍ਰੋਜੈਕਟ ਬਣਿਆ ਨਾ ਜੀ ਵਿਸਟਾ, ਜਦੋਂ ਇਹ ਸੈਕਟਰੀਏਟ ਬਣਾਇਆ ਗਿਆ ਨਵਾਂ, ਸਾਡਾ ਪੁਰਾਣਾ ਸੈਕਟਰੀਏਟ ਰੱਦ ਕਰਤਾ ਗਿਆ, ਨਵਾਂ ਸੈਕਟਰੀਏਟ ਮੋਦੀ ਜੀ ਨੇ ਬਣਾਇਆ, ਤੇ ਉਹ ਸੈਕਟਰੀਏਟ ਤੇ ਖਰਚਾ ਇਹ ਬਹੁਤ ਹੋਇਆ। ਖੈਰ ਉਦੋਂ ਇਹ ਉਸ ਸਮੇਂ ਜਿਹੜੀ ਕਿਤਾਬਾਂ ਉੱਥੇ ਸੈਕਟਰੀਏਟ ਦੇ ਨਾਲ, ਇੱਕ ਸ਼ਾਸਤਰੀ ਭਵਨ ਸੀਗਾ, ਸ਼ਾਸਤਰੀ ਭਵਨ ਦੇ ਵਿੱਚ ਲਾਇਬ੍ਰੇਰੀ ਆ, 5500 ਵਰਗ ਮੀਟਰ ਦੇ ਵਿੱਚ ਇਹ ਲਾਇਬ੍ਰੇਰੀ ਆ ਚੱਲ ਰਹੀ ਸੀਗੀ, ਤੇ ਤਕਰੀਬਨ 8.5 ਲੱਖ ਕਿਤਾਬਾਂ ਦਾ ਖਜ਼ਾਨਾ ਉੱਥੇ, ਤੇ ਜਿਸ ਤਹਿਤ ਪਾਂਡੂ ਲਿਪੀਆਂ ਵੀ ਉੱਥੇ
10: ਹੈਗੀਆਂ।
14: This is CJMR, the voice of the city, part of White Oaks Communications Group, your trusted local radio provider for more than 70 years.
12: ਪੁਰਾਣੇ ਦਸਤਾਵੇਜ਼ ਪਏ ਨੇ ਉੱਥੇ, ਉਹ ਸਮੇਂ ਦੇ ਕਿਹੋ ਜਿਹੀਆਂ ਲਿਪੀਆਂ ਹੋਣਗੀਆਂ, ਕਿਹੋ ਜਿਹੇ ਲੋਕ ਲਿਖਦੇ ਹੋਣਗੇ, ਉਹਨਾਂ ਸਮਿਆਂ ਦੇ ਵੀ ਪੁਰਾਣੇ ਇਤਿਹਾਸਕ ਦਸਤਾਵੇਜ਼ ਪਏ ਨੇ। ਹੁਣ ਮੋਦੀ ਜੀ ਨੇ ਸ਼ਾਸਤਰੀ ਭਵਨ ਨੂੰ ਹਟਾਉਣ ਦੇ ਹੁਕਮ ਦੇ ਦਿੱਤੇ ਆ। ਸ਼ਾਸਤਰੀ ਭਵਨ ਜੇ ਹਟ ਜਾਂਦਾ ਤਾਂ 8.5 ਲੱਖ ਕਿਤਾਬਾਂ ਦੇ ਵਾਸਤੇ ਦੋ ਕਮਰੇ ਰੱਖੇ ਨੇ ਚਾਵਲਾ ਸਾਹਿਬ।
10: ਅਸੀਂ ਰੋਂਦੇ ਹਾਂ ਕਿ ਨਲੰਦਾ ਯੂਨੀਵਰਸਿਟੀ ਸਾੜ ਦਿੱਤੀ, ਨਲੰਦਾ ਯੂਨੀਵਰਸਿਟੀ ਨੂੰ ਕਿੰਨੇ ਮਹੀਨੇ ਕਹਿੰਦੇ ਅੱਗ ਲੱਗੀ ਰਹੀ, ਤੇ ਉੱਥੇ ਬਹੁਤ ਵੱਡਾ ਖਜ਼ਾਨਾ ਜਿਹੜਾ ਉਹ ਸੜ ਕੇ ਮੁਗਲ ਸਮਰਾਟ ਦੇ ਵੇਲੇ, ਜਿਹੜਾ ਮੁਗਲ ਬਾਦਸ਼ਾਹ ਨੂੰ ਨਾ ਭੁੱਲ ਗਿਆ, ਉਹਨੇ ਸਾੜ ਦਿੱਤਾ। ਹਾਂਜੀ, ਤੇ ਅਸੀਂ ਉਸ ਚੀਜ਼ ਨੂੰ ਲੈ ਕੇ ਤਾਂ ਮਤਲਬ ਤਰਲੋ ਮੱਛੀ ਹੁੰਦੇ ਕਿ ਸਾਡਾ ਖਜ਼ਾਨਾ ਤਬਾਹ ਹੋ ਗਿਆ ਜੀ, ਸਾਡਾ ਖਜ਼ਾਨਾ ਤਬਾਹ ਹੋ ਗਿਆ। ਅੱਜ ਬਹੁਤ ਕੁਝ ਹੈ ਸਾਡੇ ਦੇਸ਼ ਦੇ ਕੋਲ, 5500 ਕੀ ਮੈਂ ਕਿਹਾ 1100 ਮੀਟਰ ਦੀ ਵੀ ਬਣ ਸਕਦੀ ਹੈ ਲਾਇਬ੍ਰੇਰੀ, ਜੇਕਰ ਸਰਕਾਰ ਚਾਹੇ ਵੀ ਇਹਨੂੰ ਉੱਥੇ ਤਬਦੀਲ ਕਰ ਲਓ, ਖੁੱਲ੍ਹੇ ਏਰੀਏ 'ਚ ਤਬਦੀਲ ਕਰੋ, ਕਿਤੇ ਹੋਰ ਤਬਦੀਲ ਕਰ ਦਿਓ। ਮਤਲਬ ਜੇ ਤਾਂ ਕਿਤਾਬਾਂ 8.5 ਲੱਖ ਕਿਤਾਬਾਂ 2-2.5 ਕਮਰਿਆਂ ਦੇ ਵਿੱਚ ਆ ਜਾਂਦੀਆਂ ਨੇ ਤੇ ਉੱਥੇ ਬੈਠ ਕੇ ਪੜ੍ਹ ਸਕਦੇ ਨੇ, ਕੋਈ 1900 ਸੁੱਖ ਸਹੂਲਤਾਂ ਹਨ, ਤਾਂ ਫਿਰ ਤਾਂ ਵੈਲ ਐਂਡ ਗੁੱਡ ਹੈ, ਨਹੀਂ ਤਾਂ ਇਹ ਖਜ਼ਾਨਾ ਸੰਭਾਲਣਾ ਚਾਹੀਦਾ, ਇਹਦੀ ਡਿਮਾਂਡ ਹੋਣੀ ਚਾਹੀਦੀ ਹੈ।
12: ਸੁਪਰੀਮ ਕੋਰਟ ਨੇ ਇਹੀ ਗੱਲ ਤਾਂ ਆਖੀ ਚਾਵਲਾ ਸਾਹਿਬ, ਸੁਪਰੀਮ ਕੋਰਟ ਨੇ ਇਹੀ ਜਵਾਬ ਮੰਗਿਆ ਕੇਂਦਰ ਸਰਕਾਰ ਤੋਂ ਵੀ ਜਿਹੜੇ ਦੋ ਕਮਰੇ ਤੁਸੀਂ ਕਹਿ ਰਹੇ ਹੋ, ਦੋ ਕਮਰਿਆਂ ਦੇ ਵਿੱਚੋਂ ਤੁਸੀਂ ਇਹਨਾਂ ਕਿਤਾਬਾਂ ਨੂੰ ਸੰਭਾਲ ਦੋਗੇ, ਕੀ ਦੋ ਕਮਰੇ ਕਿਤਾਬਾਂ ਸੰਭਾਲ ਸਕਦੇ ਨੇ? ਜਵਾਬ ਦਿਓ ਤੁਸੀਂ ਅੱਗੇ ਸਾਨੂੰ ਵੀ ਇਹ ਤੁਸੀਂ ਇੱਦਾਂ ਦਾ ਕਿਤਾਬਾਂ ਨਾਲ ਮਾੜਾ ਨਾ ਕਰੋ, ਇਹ ਸਾਡਾ ਪੁਰਾਣਾ ਹਿਸਟਰੀ ਆ, ਸਾਡਾ ਪੁਰਾਣਾ ਇਤਿਹਾਸ ਹੈ। ਦੋਸ਼ ਇਹ ਵੀ ਲੱਗ ਰਹੇ ਨੇ ਚਾਵਲਾ ਸਾਹਿਬ, ਕਾਂਗਰਸ ਵੱਲੋਂ ਦੋਸ਼ ਲਗਾਏ ਗਏ ਨੇ ਇਸ ਲਾਇਬ੍ਰੇਰੀ ਸੰਬੰਧ ਵਿੱਚ, ਉਹ ਕਹਿੰਦੇ ਆ ਵੀ ਇਹਦੇ ਵਿੱਚ ਬੀਜੇਪੀ ਆਰਐਸਐਸ ਹਿੰਦੂਇਜ਼ਮ ਜਿਹੜਾ ਹੈਗਾ ਇਹਨਾਂ ਦਾ ਬੀਜੇਪੀ ਵਾਲਾ, ਉਹਦੇ ਖਿਲਾਫ ਬੜਾ ਕੁਝ ਦਸਤਾਵੇਜ਼ ਪਏ ਨੇ ਇਹਦੇ ਵਿੱਚ, ਇਹ ਚਾਹੁੰਦੇ ਆ ਕਿ ਉਹ ਖਤਮ ਕਰ ਦਿੱਤੇ ਜਾਣ। ਇਹੋ ਜਿਹੇ ਦੋਸ਼ ਕਾਂਗਰਸ ਲਾ ਰਹੀ ਆ, ਨਾ ਕਿ ਮੈਂ ਲਾ ਰਿਹਾ, ਤੇ ਇਹ ਇਸ ਸੰਦਰਭ ਦੇ ਵਿੱਚ ਕਾਫੀ ਚਰਚਾ ਹੋਣ ਵਾਲੀ ਆ ਆਉਣ ਵਾਲੇ ਦਿਨਾਂ ਦੇ ਵਿੱਚ। ਇਹ ਜਿਹੜੀ ਲਾਇਬ੍ਰੇਰੀ, ਇਹਦਾ ਨਾਂ ਸੀਗਾ ਇੰਪੀਰੀਅਲ ਸੈਕਟਰੀਏਟ ਲਾਇਬ੍ਰੇਰੀ, ਤੇ ਬਾਅਦ ਵਿੱਚ ਨਾਂ ਦਾ ਸੈਂਟਰ ਸੈਕਟਰੀਏਟ ਲਾਇਬ੍ਰੇਰੀ ਰੱਖਤਾ ਗਿਆ ਚਾਵਲਾ।
10: ਕੋਈ ਦੋ ਰਾਵਾਂ ਨੇ ਜੀ, 1701 ਦਾ ਜੇਕਰ ਪੁਰਾਣਾ ਹਿਸਟਰੀ ਪਈ ਹੋਈ ਹੈ, ਇਤਿਹਾਸ ਸੰਭਾਲਿਆ, ਇਤਿਹਾਸਕ ਦਸਤਾਵੇਜ਼ ਨੇ, ਉਸ ਗਜ਼ਟੀਅਰ ਦੇ ਵਿਚ ਕੀ ਕੁਝ ਹੋਊਗਾ? 1701 ਦੀ ਆਪਾਂ ਗੱਲ ਕਰ ਲਈਏ ਤੇ 1701 ਦੇ ਵਿਚ ਤਾਂ ਬਹੁਤ ਕੁਝ ਹੋਊਗਾ। ਜੇ ਅਸੀਂ 1699 ਦੀ ਵਿਸਾਖੀ ਖਾਲਸਾ ਪੰਥ ਦੀ ਸਾਜਨਾ ਦੀ ਗੱਲ ਕਰੀਏ ਤਾਂ ਉਦੋਂ 2 ਕੁ ਵਰੇ ਪਹਿਲਾਂ ਬਾਅਦ ਦੀ ਗੱਲ ਆ, ਤੇ ਉਦੋਂ ਬਾਅਦ ਦਾ ਕਿੰਨਾ ਇਤਿਹਾਸ, ਪਹਿਲਾਂ ਦਾ ਕਿੰਨਾ ਇਤਿਹਾਸ ਇਤਿਹਾਸਕਾਰਾਂ ਨੇ ਇਕੱਠਾ ਕਰਕੇ ਵਿਚ ਰੱਖਿਆ ਹੋਊਗਾ ਕਿ ਕਿਹੜੇ ਕਿਹੜੇ ਹਮਲਾਵਰ ਆਏ, ਕੌਣ ਕੌਣ ਆਇਆ, ਕਿਸ ਤਰੀਕੇ ਨਾਲ ਆਇਆ, ਕਿੰਨੇ ਕੀ ਕੀਤਾ, ਕਿੰਨੇ ਕੀ ਕੀਤਾ, ਕਿਉਂਕਿ ਹਿੰਦੁਸਤਾਨ ਦਾ ਇਤਿਹਾਸ ਆ। ਕੁਝ ਇਹ ਸਰਕਾਰੀ ਇਤਿਹਾਸ ਦਸਤਾਵੇਜ਼ ਆ ਤੇ ਗੋਰਿਆਂ ਨੇ ਨਹੀਂ ਹਟਾਇਆ।
12: ਫਾਹੀਆਨ ਇੱਕ ਬੰਦਾ ਹੋਇਆ ਚਾਵਲਾ ਸਾਹਿਬ, ਅਮਰੀਕਾ ਤੋਂ ਕਿੰਨੇ ਦੂਰ ਭਾਰਤ ਵਿਚ ਕਿਵੇਂ ਆਇਆ ਹੋਏਗਾ ਉਹ, ਕਿੱਦਾਂ ਉਸ ਬੰਦੇ ਨੇ ਭਾਰਤ ਵਿਚ ਆ ਕੇ ਬੁੱਧ ਧਰਮ ਦੀਆਂ ਜੋ ਪਾਂਡੂ ਲਿਪੀਆਂ ਸੀਗੀਆਂ ਇਕੱਠੀਆਂ ਕੀਤੀਆਂ, ਉਹ ਬੰਦਾ ਫੇਰ ਉਹ ਅੱਗੇ ਜਾ ਰਿਹਾ ਜਹਾਜ਼ ਦੇ ਵਿਚ, ਜਹਾਜ਼ ਵਿਚ ਤੂਫਾਨ ਆ ਗਏ, ਉਹਨੇ ਉਹ ਲੋਕ ਕਹਿੰਦੇ ਵੀ ਤੂਫਾਨ ਨਾਲ ਜਹਾਜ਼ ਮਰ ਜਾ ਡੁੱਬ ਜਾਣਾ ਤੁਸੀਂ ਸਮਾਨ ਆਪਣਾ, ਉਹਨੇ ਆਪਣਾ ਸਾਰਾ ਸੋਨੇ ਗਹਿਣੇ ਸਭ ਸੁੱਟਤੇ ਬੰਦਿਆਂ ਨੇ, ਪਰ ਉਹ ਬੰਦਾ ਕਹਿੰਦਾ ਵੀ ਇਹ ਮੈਂ ਸਾਰਾ ਸਮਾਨ ਸੁੱਟ ਦਿੰਦਾ, ਮੇਰੀ ਕਿਤਾਬਾਂ ਨਾ, ਮੇਰੀਆਂ ਪਾਂਡੂ ਲਿਪੀਆਂ ਸੁੱਟੋ। ਉਹ ਬੰਦੇ ਨੇ ਉਹ ਕਿਤਾਬਾਂ ਸਾਂਭ ਕੇ ਰੱਖੀਆਂ। ਉਹ ਬੰਦਾ ਕਹਿੰਦਾ ਵੀ ਜੇਕਰ ਇਹ ਜਿਉਂਦੀਆਂ ਸਿਉਣਾ ਚੰਦ ਦੀ